ਜੋ ਜੋ ਰੁਸਰੇ ਨਾਮ ਨੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੇ ਨਿਤ ਨਿਤ ਹੋਏ ਖਵਾ ਸੁੱਚੇ ਇਹਨਾਂ ਆਖੀਏ ਵਹਿੰਦੇ ਪਿੰਡਾਂ ਧੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ।

0: ਪਹਿਲਾ ਜੇਕਰ ਸੁਤਕ ਮੰਨੇ ਸਭ ਤੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹਜ ਧਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਈ ਨਾਨਕ ਸੂਤਕੇ ਮਨ ਉਤਰੇ ਗਿਆਨ ਉਤਾਰੇ ਤੋਈ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜਕੀ ਸੂਤਕ ਵੇਖਣਾ ਪਰਤਰੇ ਪਰਤ ਰੂਪ ਕਨੀ ਸੂਤਕਨ ਪਹਿਲਾ ਤੁਬਾਰੀ ਖਾਏ ਨਾਨਕ ਸਾ ਆਦਮੀ

ਤਾਂ ਨਦੀ ਆਈਆ ਜਾਤ ਸੁਭਾਣਾ ਕਾ ਮਨ ਵਸਾਈਆ ਹਰ ਹੁਕਮ ਮਸਤ ਹੱਥ ਧਰ ਵਿੱਚ ਹੁਮਾਰ ਕੱਢੀਆ ਬੁਰੇ ਆਈਆ ਸਹਿਤ ਉੱਠੈ ਨੌ ਨਿਧ ਪਾਈਆ ਸਹਿਤ ਉੱਠੈ ਨੌ ਨਿਧ ਪਾਈਆ।

0: ਪਹਿਲਾਂ ਪਹਿਲਾਂ ਸੁੱਚਾ ਆਪ ਸੁੱਚੇ ਬੈਠਾ ਏ ਸੁੱਚੇ ਅੱਗੇ ਰੱਖੇ ਨੂੰ ਕੋਈ ਨਾ ਪਿੱਟਿਓ ਜਾਏ ਸੁੱਚਾ ਹੋ ਕੇ ਜੇ ਵਿਆਹ ਲੱਗਾ ਪੰਡਤ ਸਲੋਕ ਖੁਆਤੀ ਜਾਏ ਸਟੇ ਕੇ ਸੋਹੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਨ ਪੰਜਵਾਂ ਪਾਇਆ ਕਿਰਤ ਤਾਹੋ ਪਾਪੀ ਸੋ ਤਨ ਗੱਡੀਆਂ ਥੁੱਕਾਂ ਪਈਆਂ ਤਿੱਤ ਜਿਤ ਮੁੱਖ ਨਾਮ ਨਾ ਉਚਰੇ ਬਿਨ ਨਾ ਵਰਸ ਖਾਏ ਨਾਨਕੇ ਵੇ ਜਾਣੀਏ ਜਿਤ ਮੁੱਖ ਤੁੱਕਾ ਪਾਹੇ ਮਹੱਲਾ ਪਹਿਲਾ
1: ਪੰਡ ਜੰਮੀਏ।

ਸਾਡੀ ਸਭ ਤੋਂ ਆਖਿਆ ਆਪਣਾ ਜਿਸਨਾ ਹੀ ਸੋਚਣ ਕੱਢੀਏ ਕਿਤਾਬ ਆਪਣੇ ਆਪ ਹੀ ਲੇਖਾ ਸੰਦੀਏ ਜਾ ਰਹਿਣਾ ਨਹੀਂ ਹੈ ਤੂੰ ਜਗ ਤੱਕ ਐਤ ਕਰ ਬੰਦੀਏ ਮੰਦਾ ਕਿਸਨਾ ਆਖੀ ਆਪਣੇ ਅੱਖਰ ਹੋ ਬੁਝੀਏ ਮੂਰਖ ਨਾਲ ਲੁਜੀਏ।

0: ਹੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸਟੀਆਂ ਮੋਹ ਤੁੱਕਾ ਫਿੱਕੇ ਪਾਹੇ ਫਿੱਕਾ ਮੁਰਖਾ ਕੀ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸਰਤੀਤ ਜੇ ਨਾਵੇ ਉਤਰੇ ਨਾ ਹੀ ਮੈਂ ਜਿਨ ਪਟ ਅੰਦਰ ਬਾਹਰ ਗੁਦਰਤੇ ਭਲੇ ਸੰਸਾਰ ਤਿਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾ ਸਚਨਾ ਦਰਬਾਰ ਉੱਪਰ ਖਰਚ ਮੰਗਾ ਜਬ ਦੇਤਾ ਖਾਏ ਦੇ ਬਾ ਨੇਕੋ ਕਲ ਮੇ ਕਾ ਹਮਾ ਤੁਮਾ ਮੇ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉਂ ਤੇਲ ਪੌੜੀਆ ਪੇ ਹੀ

ਭਗਤੀ ਸਾਡੇ ਅੰਦਰ ਦੀ ਅਸ਼ਾਂਤੀ ਨੂੰ ਦੂਰ ਕਰਦੀ ਹੈ। ਭਗਤੀ ਸਾਨੂੰ ਨਿਰੰਕਾਰ ਨਾਲ ਜੋੜਦੀ ਹੈ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਜਦੋਂ ਦਿਨ ਦੀ ਸ਼ੁਰੂਆਤ ਰੱਬ ਦੇ ਨਾਮ ਨਾਲ ਹੋਵੇ, ਭਗਤੀ 'ਚ ਹੋਵੇ, ਤਾਂ ਫਿਰ ਦਿਨ ਹੋਰ ਵੀ ਸੋਹਣਾ ਲੱਗਦਾ ਹੈ। ਅਤੇ ਭਗਤੀ 'ਚ ਇੰਨੀ ਸ਼ਕਤੀ ਹੈ ਕਿ ਉਹ ਸਾਡੇ ਮਨ ਦੀ ਜਿਹੜੀ ਅੰਦਰ ਅਸ਼ਾਂਤੀ ਹੈ ਉਹ ਉਸਨੂੰ ਦੂਰ ਕਰ ਦਿੰਦੀ ਹੈ। ਆਓ ਮਿਲ ਕੇ ਸਰਵਣ ਕਰੀਏ ਭਗਤੀ ਸੰਗੀਤ ਦੇ ਪ੍ਰੋਗਰਾਮ ਆਰਾਧਨਾ 'ਚ ਅਗਲਾ ਭਜਨ।

ਭਗਤੀ ਸਿਰਫ ਸਾਨੂੰ ਰੱਬ ਨਾਲ ਨਹੀਂ ਜੋੜਦੀ, ਇਹ ਸਾਨੂੰ ਅੰਦਰੋਂ ਮਜ਼ਬੂਤ ਵੀ ਬਣਾਉਂਦੀ ਹੈ। ਜਦੋਂ ਮਨ, ਜਦੋਂ ਦਿਲ ਅਸ਼ਾਂਤ ਹੋਵੇ, ਇਸ ਰੱਬ ਨੂੰ ਯਾਦ ਕਰੋ ਤਾਂ ਫਿਰ ਦੇਖੋ ਤੁਹਾਡਾ ਜੀਵਨ ਕਿੰਨਾ ਸੋਹਣਾ ਹੋ ਜਾਏਗਾ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਹਾਲ ਚਾਲ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੰਮ ਕਾਰ ਕਰਦੇ ਰਹੋ, ਅਤੇ ਹਾਲ ਚਾਲ ਵਧੀਆ ਅਤੇ ਖੇਤੀ ਵੀ ਵਧੀਆ।
0: ਵਧੀਆ ਹੋ ਜਾਂਦੀ ਆ ਜੀ। ਦੇਖੋ ਆਹ ਸਮਾਂ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ, ਬੜਾ ਸਾਂਭਣ ਦਾ ਸਮਾਂ ਹੈ। ਅਤੇ ਜਿਹੜਾ ਬੰਦਾ ਸਮੇਂ ਨੂੰ ਸਾਂਭਣਾ ਜਾਣਦਾ ਹੈ ਉਹ ਸਾਰਾ ਕੁਛ ਸਾਂਭ ਲੈਂਦਾ ਹੈ। ਕਈ ਵਾਰੀ ਆਪਾਂ ਸਮੇਂ ਨੂੰ ਜਿੰਨਾ ਜਾਂਚ ਹੈ, ਮਾੜੀ ਜਿਹੀ ਬਰੀਕੀ ਦੀ ਗੱਲ ਹੈ, ਲੜਾਈ ਝਗੜੇ ਵੀ ਇਸੇ ਕਰਕੇ ਹੁੰਦੇ ਆ ਵੀ ਆਪਾਂ ਸਮਾਂ ਨਹੀਂ ਸਾਂਭਦੇ,
1: ਖੁੰਝ ਜਾਂਦੇ
0: ਹਾਂ। ਜਦੋਂ ਸਭ ਨੂੰ ਪਤਾ ਹੈ ਕਿ ਯਾਰ ਹਾਲਾਤ ਠੀਕ ਨਹੀਂ ਹੈ, ਮੌਸਮ ਠੀਕ ਨਹੀਂ ਹੈ, ਤੁਹਾਡੇ ਹੱਕ 'ਚ ਨਹੀਂ ਹੈ, ਅਤੇ ਉਹ ਕਹਿੰਦੇ ਇੱਕ ਚੁੱਪ ਸੌ ਸੁੱਖ ਵਾਲਾ ਹਿਸਾਬ ਹੋ ਜਾਂਦਾ।
1: ਬਹੁਤ ਵੱਡੀ ਚੀਜ਼ ਆ ਜੀ,
0: ਉਹੀ ਸਮਾਂ ਸਾਂਭਣ ਦੀ ਗੱਲ ਹੁੰਦੀ ਹੈ। ਅਗਲਾ ਕਹਿੰਦਾ ਸਿਆਣਾ ਬੰਦਾ ਭਾਈ, ਸਮਾਂ ਬਚਾ ਗਿਆ, ਵੇਲਾ ਬਚਾ ਗਿਆ,
1: ਪਾਸਾ ਵੱਟ ਜਾਓ,
0: ਹੈ ਨਾ। ਸੋ ਇਸ ਕਰਕੇ ਇਹ ਤਾਂ ਸਮੇਂ ਦਾ ਪੱਖ ਹੋ ਗਿਆ ਇਹ, ਪਰ ਖੇਤੀਬਾੜੀ ਦੇ ਵਿੱਚ ਜਿੱਦਾਂ ਸੰਧੂ ਸਾਹਿਬ ਆਪਾਂ ਜ਼ਿਕਰ,
1: ਉੱਥੇ ਨਹੀਂ ਪਾਸਾ ਵੱਢਣਾ,
0: ਉੱਥੇ ਪਾਸਾ ਨਹੀਂ ਵੱਢਣਾ, ਹੈ ਨਾ, ਉੱਥੇ ਤੇ ਪਾਸੇ ਹਟ ਕੇ ਵੀ ਨਹੀਂ ਖੜਨਾ।
1: ਹਾਂ, ਉਹ ਤਾਂ ਕੰਮ ਕਰਨਾ ਪੈਣਾ। ਹੁਣ ਦੇਖੋ ਆਪਾਂ ਝੋਨੇ ਦੀ ਜਿਸ ਤਰ੍ਹਾਂ ਸਰਕਾਰ ਵੀ ਕਹਿੰਦੀ ਆ ਵੀ ਸਿੱਧੀ ਬਿਜਾਈ ਕਰੋ, ਮਹਿਕਮਾ ਵੀ ਕਹਿੰਦਾ, ਪਰ ਸਾਰਾ ਰਕਬਾ ਨਹੀਂ ਆਪਾਂ ਸਿੱਧਾ ਬੀਜ ਸਕਦੇ।
0: ਬਿਲਕੁਲ ਜੀ, ਬਿਲਕੁਲ।
1: ਕੁਛ ਤਾਂ ਜਿਹੜਾ ਹੁੰਦਾ, ਪਨੀਰੀ ਵੀ ਤਿਆਰ ਕਰਨੀ ਪੈਂਦੀ ਨਾਲ ਨਾਲ, ਅਤੇ ਪਨੀਰੀ ਦੀ ਸੰਭਾਲ ਵੀ ਨਾਲ ਨਾਲ ਕਰਨੀ ਪੈਂਦੀ ਤਾਂ ਕਿ ਵਧੀਆ ਰਹੇ ਜੀ ਉਹ।
0: ਇਹ ਤਾਂ ਦੇਖੋ ਜੀ ਗੱਲ ਹੈ ਵੀ ਜੇ ਤਾਂ ਤੁਸੀਂ ਵੱਡੇ ਖਰਚ ਤੋਂ ਬਚਣਾ ਹੈ, ਜ਼ਿਆਦਾ ਖੱਜਲ ਖੁਆਰੀ ਤੋਂ ਬਚਣਾ ਹੈ, ਫਿਰ ਤਾਂ ਭਾਈ ਪਨੀਰੀ 'ਚ ਧਿਆਨ ਦੇ ਲਓ। ਜੇ ਖੱਜਲ ਖੁਆਰੀ 'ਚ ਪੈਣਾ, ਜ਼ਿਆਦਾ ਖਰਚਾ ਕਰਨਾ, ਫਿਰ ਧਿਆਨ ਨਾ ਦਿਉ, ਫਿਰ ਫਸਲ ਦੇ ਉੱਤੇ ਤਾਂ ਤੁਹਾਨੂੰ ਉਪਰਾਲੇ ਕਰਨੇ ਪੈਣੇ
1: ਆ ਜੀ। ਹੁਣ ਦੇਖੋ ਨਾ, ਕਈ ਵਾਰ ਇਹ ਹੁੰਦਾ ਸੀ ਰੁੜੀਆ ਰਾਮ ਜੀ, ਸੁਣਦੇ ਹੁੰਦੇ ਸੀ ਆਪਾਂ ਵੀ ਸਾਡੇ ਜ਼ਿਮੀਂਦਾਰ ਭਰਾ ਪਹਿਲਾਂ ਹੀ ਗੱਡੀਆਂ ਰੋਕ ਕੇ ਖੜ੍ਹ ਜਾਂਦੇ ਸਟੇਸ਼ਨ 'ਤੇ।
0: ਸਹੀ ਗੱਲ,
1: ਕਿਉਂ ਮਜ਼ਦੂਰ ਨਹੀਂ ਲੱਭਦਾ ਸੀ,
0: ਕੰਮਾਂ
1: ਦੀ ਲੋੜ ਪੈਂਦੀ ਸੀ ਨਾ,
0: ਕੰਮਾਂ ਦੀ ਲੋੜ।
1: ਪਨੀਰੀ ਹੁਣ ਦੇਖੋ ਅਕਸਰ ਹੱਥਾਂ ਨਾਲ ਲਾਉਣੀ ਹੈ, ਅਤੇ ਉਹ ਬੰਦੇ ਚਾਹੀਦੇ ਹੈਗੇ।
0: ਬਿਲਕੁਲ ਬਿਲਕੁਲ।
1: ਅਤੇ ਉਹਦਾ ਹੁਣ ਹੱਲ ਇਹ ਘੱਟਤਾ ਵੀ ਚਲੋ ਸਰਕਾਰ ਕਹਿੰਦੀ ਵੀ ਕੁਛ ਜਿਹੜਾ ਸਿੱਧਾ ਬੀਜ ਲਈਏ, ਕੁਛ ਆਪਾਂ ਮਸ਼ੀਨਾਂ ਨਾਲ ਵੀ ਆ ਗਏ ਤਰੀਕਾ ਵੀ ਉਹ ਵੀ ਕਰ ਸਕਦੇ। ਜੇ ਵਧੀਆ ਮੈਟ ਟਾਈਪ ਨਰਸਰੀ ਤਿਆਰ ਕਰੋ ਅਤੇ ਮਸ਼ੀਨਾਂ ਦੇ ਨਾਲ ਵੀ ਜਿਹੜੀ ਝੋਨੇ ਦੀ ਲਵਾਈ ਬੜੀ ਵਧੀਆ ਕਾਮਯਾਬ ਹੈ ਜੀ,
0: ਵਜ਼ਨ ਨਹੀਂ ਪੈਂਦਾ ਜੀ। ਦੇਖੋ ਜਦੋਂ ਏਦਾਂ ਵਰਗੀਕ੍ਰਿਤ ਕਰ ਲੈਂਦੇ ਨਾ ਆਪਾਂ ਵੀ ਕੁਛ ਸਿੱਧੀ ਬਿਜਾਈ ਕਰ ਲਈ ਭਾਈ, ਕੁਛ ਮਸ਼ੀਨਾਂ ਨਾਲ ਕਰ ਲਈ, ਕੁਛ ਪਨੀਰੀ ਲਾ ਕੇ ਕਰ ਲਈ, ਤੇ ਉੱਥੇ ਫਿਰ ਇਹੀ ਹੈ ਕਿ ਇਹਦੇ ਨਾਲ ਵਜ਼ਨ ਘੱਟ ਜਾਂਦਾ ਹੈ, ਕਿਉਂਕਿ ਕੰਮੇ ਵੀ ਤਾਂ ਦੇਖੋ ਸੀਮਤ ਹੈ ਤੁਹਾਡੇ ਕੋਲ। ਕੰਮੇ ਆਪਾਂ ਸਾਰੇ ਜਾਣਦੇ ਹਾਂ ਕਿ ਖੇਤੀ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਸਾਡੇ ਲਈ

0: ਪ੍ਰਵਾਸੀ ਤੇ ਆਪਾਂ ਜ਼ਿਆਦਾ
1: ਹਾਂਜੀ
0: ਉਹਨਾਂ ਤੇ ਡਿਪੈਂਡ ਕਰਦੇ ਹਾਂ।
1: ਬਿਲਕੁਲ ਬਿਲਕੁਲ,
0: ਇਸ ਕਰਕੇ ਇਹ ਸਮੱਸਿਆ ਤਾਂ ਆ ਹੀ ਜਾਂਦੀ ਕਿ ਨਹੀਂ ਆਏ, ਮੰਨ ਲਓ ਘੱਟ ਆਏ ਤੇ ਫਿਰ ਜਿਹੜੀ ਅੱਗੇ ਪਿੱਛੇ ਹੋ ਜਾਂਦੀ ਤੇ ਸਾਰੇ ਪਾਸੇ ਖਿੱਚ ਪੈਂਦੀ ਹੈ ਵੀ ਜਿਹੜੀ ਆਪਾਂ ਕਦੋਂ
1: ਭਾਂਤੇ ਤੇ ਵੀ ਬੜਾ ਫਰਕ ਪੈ ਜਾਂਦਾ ਜੀ, ਬੜੀਆਂ ਚੀਜ਼ਾਂ ਦਾ ਫਰਕ ਪੈਂਦਾ ਸੰਧੂ ਸਾਹਿਬ। ਸੋ ਇਸ ਕਰਕੇ ਇਹ ਤਾਂ ਦੇਖੋ ਹੈ ਕਿ ਆਪਾਂ ਥੋੜ੍ਹਾ ਜਿਹਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਇਸ ਲਿਹਾਜ਼ ਨਾਲ ਹੀ ਚੱਲੀਏ ਕਿ ਥੋੜ੍ਹੀ ਸਿੱਧੀ ਕਰ ਲਈਏ, ਥੋੜ੍ਹੀ ਪਨੀਰੀ ਨਾਲ ਕਰ ਲਈਏ, ਕੁਛ ਨਾ ਕੁ ਬਾਸਮਤੀ ਥੱਲੇ ਲੈ ਆਈਏ, ਇਹ ਸਾਰੀਆਂ ਚੀਜ਼ਾਂ ਦੇ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਂਦਾ। ਪਰ ਜਿਹੜੀ ਤੁਸੀਂ ਪਨੀਰੀ ਦਾ ਜ਼ਿਕਰ ਕੀਤਾ ਹੈ ਉਹਦੇ ਲਈ ਆਹ ਸਮਾਂ ਬੜਾ ਸਾਡੇ ਕੋਲ ਢੁਕਵਾਂ ਹੈ।
0: ਆਹ ਪਨੀਰੀ ਜਿਹੜੀ ਬੀਜੀ ਹੋਈ ਹੈ,
1: ਬੀਜੀ ਹੋਈ ਹੈ ਜਿਹੜੀ,
0: ਉਹਦੀ ਸਾਂਭ ਸੰਭਾਲ ਬੜੀ ਮਹੱਤਵਪੂਰਨ ਹੈ। ਤਾਂ ਕਿ ਜੇ ਦੇਖੋ ਵਧੀਆ ਤਿਆਰ ਹੋਊਗੀ, ਆਮ ਕਹਿੰਦੇ ਹਾਂ ਵੀ 25 ਤੋਂ ਲੈ ਕੇ 30 ਦਿਨਾਂ ਦੀ ਪਨੀਰੀ, ਉਹ ਜਿਹੜੀ ਤਿਆਰ ਕੀਤੀ ਹੋਵੇ ਉਹ ਪੁੱਟ ਕੇ ਲਾਓ, ਬਹੁਤੀ ਵੱਡੀ ਉਮਰ ਦੀ ਇਵੇਂ ਲਾਓ
1: ਨਾ ਜੀ, ਫਿਰ
0: ਵਰਗੀ ਉਹ ਗੰਢਾਂ ਜੀ ਬਣ ਜਾਂਦੀਆਂ ਤੇ ਫਿਰ ਉਹਨਾਂ ਸਮੱਸਿਆ ਆ ਜਾਂਦੀ ਹੈਗੀ।
1: ਉਹ ਤਾਂ ਦੇਖੋ ਜੀ ਫਿਰ ਕਹਿੰਦੇ ਹੁੰਦੇ ਨੇ ਨਾ ਵੀ ਜਿੱਦਾਂ
0: ਅਣਸਰਦੇ ਦਾ ਕੰਮ,
1: ਬੂਟੇ ਦਾ ਜੋ ਖਿਲਾਰ ਫਲਾਰ ਚਾਹੀਦਾ ਆਪਾਂ ਨੂੰ ਉਸ ਲਿਹਾਜ਼ ਨਾਲ ਉਹ ਆਉਣਾ ਨਹੀਂ। ਬਾਕੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਨੀਰੀ, ਸਾਨੂੰ ਪਨੀਰੀ ਵੀ ਦੱਸਦੀ ਹੈ ਬੋਲ ਕੇ, ਜਿੱਦਾਂ ਹੁਣ ਪੀਲਾਪਣ ਸਾਨੂੰ ਲੱਗਦਾ ਦਗੀਆਂ ਦੇ ਵਿੱਚ ਵੀ ਪੀਲਕ ਮਾਰਦੀ ਪਈ ਹੈ, ਕਈ ਵਾਰੀ ਪੱਤਿਆਂ ਦੇ ਕੋਈ ਰੋਗ ਪੈ ਜਾਂਦੇ ਹੈ, ਕਈ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਹੈ। ਸੋ ਇਸ ਕਰਕੇ ਪਨੀਰੀ ਤਾਂ ਇੱਕ ਤਾਂ ਦੇਖੋ ਬੀਜਣ ਤੋਂ ਪਹਿਲਾਂ ਬੜੇ ਉਪਰਾਲੇ ਹੈ ਵੀ ਜਿਹੜੇ ਆਪਾਂ ਪਨੀਰੀ ਦੇ ਵਿੱਚ ਕਰ ਸਕਦੇ, ਜਿੱਦਾਂ ਆਪਾਂ ਕਹਿੰਦੇ ਭਾਈ ਉਸੇ ਖੇਤ ਦੇ ਵਿੱਚ ਨਾ ਜਿੱਥੇ ਪਹਿਲੋਂ ਪਨੀਰੀ
0: ਝਾੜਿਆ ਸੀ,
1: ਹਾਂ ਝਾੜਿਆ ਸੀ, ਉੱਥੇ ਨਾ ਲਾਓ ਪਨੀਰੀ, ਹੈ ਨਾ।
0: ਜਾਂ ਆਪਾਂ ਕਹਿੰਦੇ ਹਾਂ ਵੀ ਆਪਾਂ ਰੂੜੀ ਪਾ ਕੇ ਤੇ ਪਾਣੀ ਲਾ ਦਿਓ,
1: ਹਾਂ
0: ਜਿਹੜੇ ਨਦੀਨ ਆ ਨਾ
1: ਉੱਗ ਜਾਂਦੇ,
0: ਉਹ ਪਹਿਲੇ ਉੱਗ ਪੈਂਦੇ ਆ ਤੇ ਉਹਨੂੰ ਆਪਾਂ ਪਹਿਲਾਂ ਖਾਤਮਾ ਕਰਕੇ ਤੇ ਫਿਰ ਵਧੀਆ ਪਨੀਰੀ ਜਿਹੜੀ ਹੈ ਬੀਜੀ ਜਾ ਸਕਦੀ
1: ਹੈ।
0: ਤੇ ਤੁਸੀਂ ਗੱਲ ਕੀਤੀ ਸੀ ਨਾ ਪੀਲੇ ਪੈਣ ਦੀ, ਕਈ ਵਾਰ ਉਹਦੇ ਵਿੱਚ ਦੇਖੋ ਜਿਹੜੀ ਲੋਹੇ ਦੀ ਘਾਟ ਆ ਜਾਂਦੀ
1: ਹੈ ਜੀ,
0: ਜ਼ਿੰਕ ਦੀ ਘਾਟ ਆ ਜਾਂਦੀ, ਇਹ ਬੜੀ ਦੇਖਣ ਵਾਲੀ ਚੀਜ਼ ਹੁੰਦੀ ਹੈ ਕਿ ਆਪਾਂ ਜਿਸ ਤਰ੍ਹਾਂ ਜੇ ਸਰਵੇਖਣ ਕਰਾਂਗੇ ਤਾਂ ਪਤਾ ਲੱਗੂਗਾ ਆਹ ਚੀਜ਼ ਘਾਟ ਆ। ਤੇ ਜਿੱਦਾਂ ਜਿੱਦਾਂ ਆਪਾਂ ਨੂੰ ਮਾਹਰ ਕਹਿੰਦੇ ਆ, ਜੇ ਲੋਹੇ ਦੀ ਘਾਟ ਹੈ ਤਾਂ ਫੈਰਸ ਸਲਫੇਟ ਦਾ ਛਿੜਕਾਅ ਕਰੋ,
1: ਬਿਲਕੁਲ
0: ਹਾਂਜੀ, ਜੇ ਜ਼ਿੰਕ ਦੀ ਘਾਟ ਹੈ ਫਿਰ ਜ਼ਿੰਕ ਸਲਫੇਟ, ਉਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ, ਇੱਕ ਮੋਨੋ ਹੁੰਦੀ ਹੈ ਇੱਕ ਦੂਸਰੀ ਹੁੰਦੀ ਹੈ, ਤੇ ਦੋਨਾਂ ਦੀ ਮਿਕਦਾਰ ਵੀ ਵੱਖਰੀ ਵੱਖਰੀ
1: ਵੱਖਰੀ ਵੱਖਰੀ।
0: ਤੇ ਉਹ ਤਾਂ ਹੀ ਅਸੀਂ ਦੇਖੋ ਜੇ ਕੋਈ ਚੀਜ਼ ਵਾਧੂ ਪਾਵਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ,
1: ਕੋਈ ਫਾਇਦਾ ਨਹੀਂ।
0: ਜੇ ਸਿਫਾਰਸ਼ ਦੇ ਮੁਤਾਬਕ ਪਾਵਾਂਗੇ, ਸਹੀ ਸਮੇਂ ਤੇ ਢੁਕਵੇਂ ਸਮੇਂ ਤੇ ਪਾਵਾਂਗੇ ਤੇ ਫਿਰ ਫਾਇਦਾ ਆ।
1: ਆ ਜੀ ਹੁਣ ਤਾਂ ਦੇਖੋ ਐਵੇਂ ਇੱਕ ਨਾ ਸਾਡਾ ਇੱਕ ਭਰਮ ਭੁਲੇਖਾ ਹੈ ਵੀ ਜੀ ਰੰਗ ਥੋੜਾ ਜਿਹਾ ਨਾ ਹਾਲੀ ਪੀਲ ਕੇ ਮਾਰਦੀ ਪਈ ਹੈ ਜਾਂ ਰੰਗ ਕਾਲਾ ਸਿਆਹ ਜਾਂ ਨਹੀਂ ਲੱਗਦਾ ਸਾਨੂੰ, ਇਹ ਕੋਈ ਮਤਲਬ ਇਹ ਕੋਈ ਜਿੱਦਾਂ ਕਹਿੰਦੇ ਆਧਾਰ ਨਹੀਂ ਹੈ ਨਰੋਈ ਪਨੀਰੀ ਦਾ। ਸੋ ਇਸ ਕਰਕੇ ਜਿੱਦਾਂ ਆਪਾਂ ਕਹਿ ਰਹੇ ਕਿ ਰੰਗਾਂ 'ਚ ਨਾ ਜਾਓ ਤੁਸੀਂ, ਪਨੀਰੀ ਸਾਡੀ ਨਰੋਈ ਹੋਣੀ ਚਾਹੀਦੀ, ਬਸ ਇਹ ਚੀਜ਼ ਦੇਖੋ ਉਹਨੂੰ ਕਿਸੇ ਤਰ੍ਹਾਂ ਦੀ
0: ਰਲਾ ਨਾ ਹੋਵੇ,
1: ਹਾਂ
0: ਨਦੀਨ ਨਾ ਹੋਣ,
1: ਨਦੀਨ ਨਾ।
0: ਕਈ ਵਾਰ ਨਦੀਨ ਵੀ ਉਹ 'ਚ ਹੋ ਜਾਂਦੇ ਆ, ਕੋਈ ਹੋਰ ਕਿਸਮ ਦਾ ਰਲਾ ਆ, ਉਹ ਵੀ ਫਿਰ ਅੱਗੇ ਜਾ ਕੇ ਆਪਾਂ ਨੂੰ ਸਮੱਸਿਆ।
1: ਦੇਖੋ ਨਦੀਨਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਹੁਣ ਪਨੀਰੀ ਦੇ ਵਿੱਚ ਅਸੀਂ ਇਹ ਆ ਵੀ ਹੱਥਾਂ ਨਾਲ ਹੀ ਪੁੱਟ ਕੇ ਜਿਹੜਾ ਹੈ ਪ੍ਰਬੰਧ ਕਰ ਲੈਂਦੇ ਹਾਂ, ਅੱਗੋਂ ਫਸਲ ਦੇ ਵਿੱਚ ਥੋੜ੍ਹੀ ਹੱਥਾਂ ਨਾਲ ਪੁੱਟੇ ਜਾਣੇ ਇੰਨੇ ਰਕਬੇ 'ਚ, ਫਿਰ ਆਪਾਂ ਦਵਾਈਆਂ ਨਾਲ ਦੇਖੋ ਕਾਬੂ ਕਰਨੇ ਪੈਂਦੇ ਆ ਸਾਨੂੰ। ਸੋ ਇਸ ਕਰਕੇ ਕਹਿੰਦੇ ਹਾਂ ਵੀ ਭਾਈ ਬਹੁਤ ਸਾਰਾ ਖਰਚਾ ਜਿਹੜਾ ਹੈ ਪਨੀਰੀ ਜਿੰਨੀ ਸਾਡੀ ਜਿੱਦਾਂ ਕਹਿ ਸਕਦੇ ਹਾਂ ਕਿ ਚੰਗੀ ਹੋਏਗੀ, ਨਰੋਈ ਹੋਏਗੀ, ਬਿਮਾਰੀ ਤੋਂ ਰਹਿਤ ਹੋਏਗੀ, ਕਿਸੇ ਤੱਤ ਦੀ ਘਾਟ ਤੋਂ ਰਹਿਤ ਹੋਏਗੀ, ਅਤੇ ਉਹ ਪਨੀਰੀ ਜਿਹੜੀ ਜਦੋਂ ਖੇਤ ਦੇ ਵਿੱਚ ਲਾਵਾਂਗੇ ਅਤੇ ਲਾਉਣ ਵੇਲੇ ਵੀ ਥੋੜ੍ਹਾ ਧਿਆਨ ਰੱਖਣਾ ਜ਼ਰੂਰੀ ਹੈ, ਪਟਾਈ ਵੇਲੇ ਵੀ ਧਿਆਨ ਰੱਖਣਾ ਜ਼ਰੂਰੀ,
0: ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੀ। ਜਦੋਂ ਪਟਾਈ ਕਰਨੀ ਹੈਗੀ ਹੈ ਉਦੋਂ ਵੀ ਆਪਾਂ ਧਿਆਨ ਰੱਖੋ ਵੀ ਸਹੀ ਤਰੀਕੇ ਨਾਲ ਜੜ ਵਗੈਰਾ ਪੂਰੀ ਹੋਵੇ, ਪਾਣੀ ਲਾ ਦਿਓ। ਅਤੇ ਵੈਸੇ ਤਾਂ ਸਾਡੇ ਕਿਸਾਨ ਵੀਰ ਬੜਾ ਵਧੀਆ ਕਰਦੇ ਆ ਵੀ ਉਹ ਖੇਤ ਹੀ ਪੋਲਾ ਤਿਆਰ ਕਰਦੇ ਇਸ ਤਰੀਕੇ ਦਾ ਵੀ ਸੌਖਾ ਪੱਟੀ ਜਾਵੇ ਜੀ।
1: ਬਿਲਕੁਲ ਜੀ, ਇਸੇ ਕਰਕੇ ਰੂੜੀ ਕਿਉਂ ਸਿਫਾਰਸ਼ ਕੀਤੀ ਜਾਂਦੀ, ਰੂੜੀ ਦਾ ਮਤਲਬ ਇਹੀ ਹੈ ਕਿ ਜਿਹੜੀ ਖਾਸ ਤੌਰ ਦੇ ਉੱਤੇ ਆਪਾਂ ਪਨੀਰੀ ਬੀਜਦੇ ਹਾਂ, ਉਹਦਾ ਮਤਲਬ ਹੈ ਜ਼ਮੀਨ ਦੇ ਵਿੱਚ ਪਲਾਹ ਵੱਟ ਰਹੇ,
0: ਹਾਂ ਜੜ ਬਹੁਤੀ ਡੂੰਘੀ ਨਾ ਜਾਵੇ,
1: ਹਾਂ ਜੜ ਬਹੁਤੀ ਡੂੰਘੀ ਨਾ ਜਾਵੇ, ਜਦੋਂ ਪੁੱਟੀਏ ਕਿਸੇ ਤਰ੍ਹਾਂ ਜੜ ਨੂੰ ਨੁਕਸਾਨ ਨਾ ਹੋਵੇ,
0: ਹਾਂ
1: ਕਿਉਂਕਿ ਜਦੋਂ ਜੜ ਨੂੰ ਨੁਕਸਾਨ ਹੋਊਗਾ, ਬੂਟਾ ਆਪਾਂ ਖੇਤ ਦੇ ਵਿੱਚ ਲਾਉਣਾ ਹੈ ਤਾਂ ਤੁਹਾਨੂੰ ਪਤਾ ਫਿਰ ਜੜ ਨਾ ਹੋਈ, ਨਰੋਈ ਜੜ ਨਾ ਹੋਈ ਤਾਂ ਜੜ ਲੱਗੂ ਕਿੱਦਾਂ।
0: ਅਤੇ ਜਦੋਂ ਪਨੀਰੀ ਆਪਾਂ ਲਾਉਣੀ ਹੈ ਨਾ ਪੁੱਟ ਕੇ ਰੋਲੀਆ ਰਾਮ ਜੀ, ਅਤੇ ਬੂਟਿਆਂ ਦੀ ਗਿਣਤੀ ਦਾ ਪੂਰਾ ਖਿਆਲ ਰੱਖੋ ਜੀ। ਕਈ ਵਾਰ ਅਸੀਂ ਕਾਮਿਆਂ 'ਤੇ ਛੱਡ ਦਿੰਦੇ ਹਾਂ ਵੀ ਚਲੋ ਆਹ ਲਾ ਲੈਂਦੇ ਉਹ,
1: ਹਾਂ
0: ਉਹ ਕੀ ਕਰਦੇ ਪਾਸੇ ਪਾਸੇ ਦਿਖਾਉਣ ਵਾਸਤੇ ਤਾਂ ਲਾ ਦਿੰਦੇ ਸਹੀ ਸੀ,
1: ਆਲੇ ਦੁਆਲੇ
0: ਹਾਂ
1: ਚੰਗਾਰ ਹੋ ਜਾਂਦਾ
0: ਅਤੇ ਵਿਚਕਾਰ ਦਵਾ ਦਾ ਕੰਮ ਨਿਬੇੜਦੇ ਆ।
1: ਹਾਂ ਸਹੀ ਗੱਲ ਹੈ, ਬੂਟੇ ਤਾਂ ਦੇਖੋ ਜੀ ਦੋ ਤਾਂ ਮੰਨ ਕੇ ਚੱਲੋ ਤੁਸੀਂ,
0: ਹਾਂ
1: ਦੋ ਬੂਟੇ ਇੱਕ ਥਾਂ 'ਤੇ ਲਾਉਣੇ ਹੈ ਅਤੇ ਫਾਸਲਾ ਜਿਹੜਾ ਨਾ ਕਹਿੰਦੇ ਹੁੰਦੇ ਬਹੁਤੀ ਸੰਘਣੀ ਅਤੇ ਨਾ ਬਹੁਤੀ ਛਿੱਧੀ,
0: ਹਾਂ
1: ਦੋਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ।
0: ਅਤੇ ਜੇ ਕੋਈ ਆਪਾਂ ਨੂੰ ਲੱਗਦਾ ਵੀ ਘਾਟ ਹੈ, ਜਿਸ ਆਪਾਂ ਗੱਲ ਕਰ ਰਹੇ ਸੀ, ਅਤੇ ਜੇ ਲੋਹੇ ਦੀ ਘਾਟ ਹੈ ਤਾਂ ਫੈਰਸ ਸਲਫੇਟ ਦੀ ਵਰਤੋਂ ਕਰੋ, ਜੇ ਆਪਣੇ ਕੋਲ ਜ਼ਿੰਕ ਦੀ ਘਾਟ ਹੈ ਅਤੇ ਜ਼ਿੰਕ ਸਲਫੇਟ ਦੀ ਵਰਤੋਂ ਕੀਤੀ ਜਾਵੇ।
1: ਪਾਣੀ ਦਾ ਵੀ ਦੇਖੋ ਇਹ 'ਚ ਸੰਧੂ ਸਾਹਿਬ ਬੜਾ ਪਨੀਰੀ ਦੇ ਵਿੱਚ ਪ੍ਰਬੰਧ ਜਿਹੜਾ ਜ਼ਰੂਰੀ ਹੁੰਦਾ ਹੈ, ਕਿਉਂਕਿ ਪਾਣੀ ਜਿਹੜਾ ਹਜੇ ਤਾਂ ਆਪਾਂ ਸਾਰੇ ਜਾਣਦੇ ਹਾਂ

0: ਇਹ ਫਸਲ ਹੈ ਤਾਂ ਪਾਣੀ ਦੀ ਆ,
1: ਆ ਪਾਣੀ
0: ਪਰ ਪਾਣੀ ਦੀ ਹੁਣ ਮਹਾਰਾਜ ਨੇ ਸਾਨੂੰ ਇਹ ਖੋਜਬੀਨ ਕਰਕੇ ਜਿਹੜਾ ਹੈ ਇਹ ਚੀਜ਼ ਦੱਸਤਾ ਕਿ ਪਾਣੀ ਖੜੋਤਾ ਰੱਖਣ ਨਾਲ ਜਾਂ ਪੂਰਾ ਭਰ ਕੇ ਰੱਖਣ ਨਾਲ ਕੋਈ ਬਹੁਤਾ ਜਿਹੜਾ ਫਾਇਦਾ ਨਹੀਂ ਸਾਨੂੰ ਹੋਣਾ,
1: ਹਾਂ
0: ਚਾਹੇ ਉਹ ਪਨੀਰੀ ਦੀ ਗੱਲ ਕਰ ਲਏ ਚਾਹੇ ਫਸਲ ਦੀ ਗੱਲ ਕਰ ਲਏ।
1: ਸਿਰਫ ਮਾਹਰ ਆਪਾਂ ਨੂੰ ਇਹੀ ਕਹਿੰਦੇ ਆ ਵੀ ਜਦੋਂ ਪਨੀਰੀ ਲਾਉਣੀ ਆ ਉਦੋਂ 15 ਕੁ ਦਿਨ ਧਿਆਨ ਰੱਖੋ,
0: ਬਿਲਕੁਲ ਬਿਲਕੁਲ,
1: ਉਦੋਂ ਨਾ ਆਉਣ ਦਿਓ, ਕਿਉਂਕਿ ਕਈ ਵਾਰ ਜਿਹੜਾ ਨਾ ਉਹ ਜੇ ਖੇਤ ਦੇ ਵਿੱਚ ਆਪਣਾ ਤਰੇੜ ਪਾਟ ਗਈ।
0: ਤਰੇੜ ਤੋਂ ਇਲਾਵਾ ਜੀ ਨਦੀਨਾਂ ਦਾ ਦੇਖੋ ਨਾ,
1: ਹਾਂ ਨਦੀਨ ਵੀ
0: ਪਹਿਲੇ 15 ਦਿਨਾਂ ਦੇ ਵਿੱਚ ਜੰਮ ਪੈਣਾ ਨਦੀਨਾਂ ਦਾ।
1: ਹਾਂ
0: ਜਦੋਂ ਤੁਸੀਂ ਲਾਉਣ ਵੇਲੇ ਉਹ ਮਾਹਰ ਇਸੇ ਕਰਕੇ ਕਹਿੰਦੇ ਹੈ ਵੀ ਉਸ ਟਾਈਮ ਅਸੀਂ ਦਵਾਈ ਪਾਈ ਹੁੰਦੀ ਆ, ਉਹ ਅਸਰ ਆ ਜਾਂਦਾ ਜ਼ਮੀਨ ਦੇ ਵਿੱਚ ਦਵਾਈ ਦਾ, ਮੁੜ ਕੇ ਤਾਂ ਫਿਰ ਉਹੀ ਹਿਸਾਬ ਹੈ
1: ਉਹਨੇ ਦੱਬ ਲੈਣਾ ਜੀ ਆਪੇ।
0: ਹਾਂ 4-6 ਦਿਨਾਂ ਦੇ ਬਾਅਦ ਹੀ ਜਿਹੜਾ ਹੈ ਆਪਾਂ ਪਾਣੀ ਲਾਈਏ ਤਾਂ ਕਿ ਪਾਣੀ ਦੀ ਵੀ ਨਾਲ ਨਾਲ ਬੱਚਤ ਹੋ ਜਾਵੇ। ਚਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਮਿਲ ਕੇ ਸਰਵਣ ਕਰੀਏ ਮਾਨਸ ਗਾਨ ਦਾ 86ਵਾਂ ਭਾਗ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ ਦਾ 86ਵਾਂ ਭਾਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪਰਿਚੈ।

ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਸ਼ਾਮ 5:30 ਵਜੇ ਤੁਸੀਂ ਸਰਵਨ ਕਰੋਗੇ ਗੁਰੂਵਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਹੋਵੇਗਾ ਜੀ ਸ਼ਾਮ 6:30 ਵਜੇ, ਅਤੇ ਇਸ 'ਚ ਅੱਜ ਕੰਮ ਦੀਆਂ ਗੱਲਾਂ ਅਤੇ ਅੱਜ ਦੇ ਭਾਵ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ, ਹੱਸਦਾ ਵਸਦਾ ਰਹੇ ਤੁਹਾਡਾ ਪਰਿਵਾਰ। ਅਤੇ ਲਓ ਜੀ, ਨਵੀਂ ਸਵੇਰ ਦੇ ਸੋਹਣੇ ਵੇਲੇ ਹੁਣ ਵੇਲਾ ਹੋ ਚੁੱਕਿਆ ਹੈ ਤੁਹਾਡੇ ਮਨ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ ਦਾ। ਅਤੇ ਸੋਹਣੇ ਜਿਹੇ ਸਫ਼ਰ 'ਚ ਮੈਂ ਤੁਹਾਡੀ ਦੋਸਤ ਸ਼ੁਭਿਤਾ ਰਹਾਂਗੀ ਜੀ ਤੁਹਾਡੇ ਨਾਲ। ਦੋਸਤੋ, ਕਈ ਵਾਰੀ ਸਵੇਰ ਦਾ ਜਿਹੜਾ ਵੇਲਾ ਹੁੰਦਾ ਨਾ, ਐਸਾ ਹੁੰਦਾ ਹੈ ਕਿ ਅੱਖ ਤਾਂ ਖੁੱਲ੍ਹ ਜਾਂਦੀ ਹੈ ਪਰ ਮਨ ਹਾਲੇ ਵੀ ਕਿਤੇ ਨਾ ਕਿਤੇ ਉਲਝਿਆ ਜਿਹਾ ਰਹਿੰਦਾ। ਕਿਸੇ ਨੂੰ ਕੰਮ ਦੀ ਚਿੰਤਾ ਹੈ ਸਵੇਰੇ ਸਵੇਰੇ, ਕਿਸੇ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਦੀ ਚਿੰਤਾ ਹੈ ਜੀ ਸਵੇਰੇ, ਅਤੇ ਕੋਈ ਬਸ ਇਹੀ ਸੋਚ ਰਿਹਾ ਹੁੰਦਾ ਹੈ ਕਿ ਅੱਜ ਦਾ ਦਿਨ ਜਿਹੜਾ ਨਾ ਉਹ ਚੰਗੇ ਤਰੀਕੇ ਨਾਲ ਲੰਘ ਜਾਵੇ। ਪਰ ਦੋਸਤੋ, ਕਹਿੰਦੇ ਨੇ ਨਾ ਕਿ ਦਿਨ ਦੀ ਜਿਹੜੀ ਸ਼ੁਰੂਆਤ ਹੈ, ਜੇਕਰ ਉਹ ਦਿਲ 'ਚ ਸ਼ੁਕਰਾਨੇ ਦੇ ਭਾਵ ਨਾਲ ਹੋਵੇ ਨਾ ਅਤੇ ਮਨ 'ਚ ਰੱਬ ਦਾ ਨਾਮ ਹੋਵੇ, ਤਾਂ ਫਿਰ ਇਨਸਾਨ ਜਿਹੜਾ ਨਾ ਉਹ ਅੰਦਰੋਂ ਥੋੜ੍ਹਾ ਹੌਲਾ ਜਿਹਾ ਮਹਿਸੂਸ ਕਰਨ ਲੱਗ ਪੈਂਦਾ ਹੈ। ਕਿਉਂਕਿ ਹਰ ਦਿਨ ਸਾਡੇ ਲਈ ਦੋਸਤੋ ਇੱਕ ਨਵਾਂ ਮੌਕਾ ਹੀ ਨਹੀਂ, ਸਗੋਂ ਰੱਬ ਵੱਲੋਂ ਮਿਲੀ ਹੋਈ ਇੱਕ ਹੋਰ ਨਿਮਤ ਵੀ ਹੁੰਦਾ। ਤਾਂ ਬਸ ਦੋਸਤੋ, ਇਸੇ ਪਿਆਰੇ ਜਿਹੇ ਅਹਿਸਾਸ ਦੇ ਨਾਲ ਅਗਲੇ 1 ਘੰਟੇ ਅਸੀਂ ਬਣੇ ਰਹਿਣਾ ਤੁਹਾਡੇ ਨਾਲ, ਤੁਸੀਂ ਵੀ ਸਾਡੇ ਨਾਲ ਬਣੇ ਰਹਿਣਾ 8 ਵਜੇ ਤੱਕ। ਪ੍ਰੋਗਰਾਮ ਸੋਹਣੀ ਸਵੇਰ 'ਚ ਹੋਣਗੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ, ਸੁਣਾਂਗੇ ਸੋਹਣੇ ਸੋਹਣੇ ਗੀਤ ਤੁਹਾਨੂੰ ਸੁਣਾਵਾਂਗੇ, ਅਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਜਿਹੜੀ ਇਹ ਸਵੇਰ ਹੈ ਨਾ, ਇਹਨੂੰ ਹੋਰ ਵੀ ਪੋਜ਼ਿਟਿਵ ਅਸੀਂ ਬਣਾ ਸਕੀਏ। ਤਾਂ ਫਿਰ ਤੁਸੀਂ ਬਣੇ ਰਹਿਣਾ ਜੀ ਸਾਡੇ ਨਾਲ ਆਪਣੇ ਆਕਾਸ਼ਵਾਣੀ ਰੇਡੀਓ 'ਤੇ। ਪ੍ਰੋਗਰਾਮ ਸੋਹਣੀ ਸਵੇਰ 'ਚ ਸਭ ਤੋਂ ਪਹਿਲਾਂ ਗੀਤ ਸੁਣਦੇ ਹਾਂ ਅਤੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ।

ਸਤਿੰਦਰ ਸਰਤਾਜ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਜੀ ਇਹ ਬਹੁਤ ਸੋਹਣਾ ਜਿਹਾ ਗੀਤ, ਅਤੇ ਸਭ ਨੇ ਅਸੀਂ ਮਿਲ ਕੇ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਨਾਲ ਦੇ ਨਾਲ ਸਾਰਿਆਂ ਦੀ ਸਰਬੱਤ ਦਾ ਭਲਾ ਅਤੇ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਜਿਹੜੀ ਹੈ ਉਹ ਕੀਤੀ ਹੋਵੇਗੀ ਮਿਲ ਕੇ। ਪ੍ਰੋਗਰਾਮ ਸੋਹਣੀ ਸਵੇਰ ਚੱਲ ਰਿਹਾ, ਅਤੇ ਦੋਸਤੋ ਕਹਿੰਦੇ ਨੇ ਕਿ ਕੈਲੰਡਰ ਦੀ ਜਿਹੜੀ ਹਰ ਤਾਰੀਖ ਹੈ ਉਹ ਸਿਰਫ ਇੱਕ ਦਿਨ ਨਹੀਂ ਹੁੰਦੀ, ਉਹ ਆਪਣੇ ਨਾਲ ਇਤਿਹਾਸ ਦੀਆਂ ਕਈ ਸਾਰੀਆਂ ਯਾਦਾਂ ਅਤੇ ਇਹੋ ਜਿਹੇ ਲੋਕਾਂ ਦੇ ਨਾਮ ਆਪਣੇ ਨਾਲ ਲੈ ਕੇ ਆਉਂਦੀ ਹੈ ਜਿਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਕੰਮਾਂ ਦੇ ਨਾਲ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੋਵੇ। ਅਤੇ ਜਿਹੜਾ ਅੱਜ ਦਾ ਦਿਨ ਹੈ, ਯਾਨੀ ਕਿ ਦੋਸਤੋ 27 ਮਈ ਦਾ ਦਿਨ, ਅੱਜ ਭਾਰਤ ਦੇ ਇਤਿਹਾਸ 'ਚ ਇੱਕ ਖਾਸ ਥਾਂ ਰੱਖਦਾ ਹੈ ਅੱਜ ਦਾ ਦਿਨ। ਦੋਸਤੋ ਅੱਜ ਅਸੀਂ ਯਾਦ ਕਰ ਰਹੇ ਹਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ, ਕਿਉਂਕਿ ਅੱਜ ਉਹਨਾਂ ਦੀ ਡੈਥ ਐਨਵਰਸਰੀ ਹੈ। ਦੋਸਤੋ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਿਹੜਾ ਜਨਮ ਹੈ ਉਹ 14 ਨਵੰਬਰ 1899 ਨੂੰ ਇਲਾਹਾਬਾਦ 'ਚ ਹੋਇਆ ਸੀ। ਉਹਨਾਂ ਨੇ ਆਪਣੀ ਜਿਹੜੀ ਪੜ੍ਹਾਈ ਹੈ ਉਹ ਦੱਸਿਆ ਜਾਂਦਾ ਹੈ ਕਿ ਇੰਗਲੈਂਡ ਤੋਂ ਕੀਤੀ, ਅਤੇ ਕਾਨੂੰਨ ਦੀ ਸਿੱਖਿਆ ਵੀ ਉਹਨਾਂ ਨੇ ਹਾਸਲ ਕੀਤੀ ਸੀ। ਪਰ ਦੋਸਤੋ ਉਹ ਸਿਰਫ ਇੱਕ ਵਕੀਲ ਬਣ ਕੇ ਨਹੀਂ ਰਹੇ, ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਜਿਹੜੀ ਲਹਿਰ ਚੱਲ ਰਹੀ ਸੀ ਉਸ ਵੇਲੇ ਉਸ 'ਚ ਹਿੱਸਾ ਲਿਆ ਅਤੇ ਮਹਾਤਮਾ ਗਾਂਧੀ ਜੀ ਦੇ ਨਾਲ ਮਿਲ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸੰਘਰਸ਼ ਕੀਤਾ। ਕਈ ਵਾਰ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ। ਅਸੀਂ ਸਭ ਜਾਣਦੇ ਹਾਂ ਕਿਵੇਂ ਜਿਹੜੇ ਦੇਸ਼ ਨੂੰ ਆਜ਼ਾਦ ਕਰਨ ਵੇਲੇ ਜਿਹੜਾ ਸੰਘਰਸ਼ ਕਿੰਨਾ ਜ਼ਿਆਦਾ ਮੁਸ਼ਕਿਲ ਰਿਹਾ, ਉਹਦੇ 'ਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ। ਕਈ ਵਾਰ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਪਰ ਉਹਨਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਸੀ। ਆਜ਼ਾਦੀ ਤੋਂ ਬਾਅਦ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਅਤੇ ਲੰਮੇ ਸਮੇਂ ਤੱਕ ਦੇਸ਼ ਦੀ ਉਹਨਾਂ ਨੇ ਸੇਵਾ ਕੀਤੀ। ਦੋਸਤੋ ਉਹਨਾਂ ਨੇ ਮਾਡਰਨ ਇੰਡੀਆ ਦੇ ਨਿਰਮਾਣ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਅਤੇ ਵੱਡੇ ਜਿਹੜੇ ਐਜੂਕੇਸ਼ਨਲ ਇੰਸਟੀਚਿਊਟ ਸਨ, ਡੈਮ ਸੀ, ਇੰਡਸਟਰੀ ਸੀ, ਅਤੇ ਬਹੁਤ ਇੰਪੋਰਟੈਂਟ ਗੱਲ ਕਿ ਜਿਹੜੇ ਸਾਇੰਟਿਫਿਕ ਡਿਵੈਲਪਮੈਂਟਸ ਹੋ ਰਹੀਆਂ ਸੀ ਉਸ ਵੇਲੇ ਉਹਨਾਂ 'ਚ ਉਹਨਾਂ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜਾ ਰੋਲ ਹੈ ਉਹ ਅਦਾ ਕੀਤਾ ਸੀ। ਅਤੇ

ਦੇਸ਼ ਦੇ ਪ੍ਰਤੀ ਜਿਹੜੀਆਂ ਸ਼ਖਸੀਅਤਾਂ ਆਪਣੇ ਛਾਪ ਛੱਡ ਗਈਆਂ, ਜਿਨ੍ਹਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ, ਉਹਨਾਂ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ। ਅਤੇ ਦੇਸ਼ ਭਗਤੀ ਨੂੰ ਹਰ ਕਿਸੇ ਨੂੰ ਜਿਹੜਾ ਉਹ ਦਿਲ 'ਚ ਵਸਾਉਣਾ ਚਾਹੀਦਾ, ਕਿਉਂਕਿ ਦੇਸ਼ ਲਈ ਕਰਨਾ, ਜਿਹੜੀ ਸਮਾਜ ਲਈ ਕਰਨਾ, ਜਿਹੜੀ ਦੇਣ ਹੈ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਸਾਨੂੰ ਕਿਤੇ ਨਾ ਕਿਤੇ ਉਹ ਸਕੂਨ ਵੀ ਦਿੰਦੇ ਹੈ। ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ, ਅਤੇ ਹੁਣ ਵੇਲਾ ਹੈ ਜੀ ਤੁਹਾਨੂੰ ਜਾਣਕਾਰੀ ਦੀਏ ਮੌਸਮ ਬਾਰੇ। ਦੋਸਤੋ, ਜੇਕਰ ਪੰਜਾਬ ਦੀ ਗੱਲ ਕਰੀਏ, ਚੰਡੀਗੜ੍ਹ ਦੀ ਗੱਲ ਕਰੀਏ, ਤਾਂ ਇਸ ਵੇਲੇ ਤਪਦੀ ਗਰਮੀ ਨਾਲ ਸਭ ਦਾ ਹਾਲ ਬੇਹਾਲ ਹੋਇਆ, ਅਤੇ ਕਿਤੇ ਨਾ ਕਿਤੇ ਰਾਹਤ ਮਿਲਦੀ ਹੋਈ ਵੀ ਜ਼ਰੂਰ ਅਸੀਂ ਤੁਹਾਨੂੰ ਕਹਾਂਗੇ ਕਿ ਇੱਥੇ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ, ਕਿਉਂਕਿ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਕੱਲ੍ਹ ਯਾਨੀ ਕਿ 28 ਮਈ ਤੋਂ ਮੌਸਮ 'ਚ ਜਿਹੜਾ ਨਾ ਉਹ ਬਦਲਾਵ ਦੀ ਸੰਭਾਵਨਾ ਜਿਹੜੀ ਹੈ ਉਹ ਹੋ ਰਹੀ ਹੈ, ਆਸਾਰ ਹੋ ਰਹੇ ਨੇ, ਕਿਤੇ ਨਾ ਕਿਤੇ ਬਾਰਿਸ਼ ਦੇ ਵੀ ਆਸਾਰ ਨੇ। ਅਤੇ ਜੇਕਰ ਅੱਜ ਦੀ ਅਸੀਂ ਗੱਲ ਕਰੀਏ, ਤਾਂ ਅੱਜ ਤਾਂ ਪੰਜਾਬ 'ਚ ਹਾਲੇ ਸਵੇਅਰ ਹੀਟ ਵੇਵ ਦਾ ਜਿਹੜਾ ਅਲਰਟ ਹੈ ਉਹ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ। ਕੱਲ੍ਹ ਤੋਂ ਮੌਸਮ ਜਿਹੜਾ ਹੈ ਬਦਲੇਗਾ, ਬਾਰਿਸ਼ ਹੋ ਸਕਦੀ ਹੈ, ਅਤੇ ਤਾਪਮਾਨ ਜਿਹੜਾ ਹੈ ਉਹਦੇ 'ਚ ਫਿਰ ਗਿਰਾਵਟ ਹੋਵੇਗੀ, ਕਿਉਂਕਿ ਲਗਾਤਾਰ ਹੁਣ ਜੇਕਰ ਅਸੀਂ ਗੱਲ ਕਰੀਏ, ਤਾਂ ਤੁਸੀਂ ਜਾਣਦੇ ਹੋ ਕਿ 9 ਤਪਾ ਚੱਲ ਰਿਹਾ, ਅਤੇ 9 ਦਿਨ ਜਿਹੜੇ ਨੇ ਉਹ ਗਰਮੀ 'ਚ ਬੀਤਣੇ ਨੇ। ਉਹਦੇ ਲਈ ਆਪਾਂ ਕਿਵੇਂ ਆਪਣਾ ਧਿਆਨ ਰੱਖਣਾ, ਉਸ ਬਾਰੇ ਵੀ ਪ੍ਰੋਗਰਾਮ ਸੋਹਣੀ ਸਵੇਰ 'ਚ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਲੇਕਿਨ ਹੁਣ ਜੇਕਰ ਗੱਲ ਕਰੀਏ, ਤਾਂ ਪੰਜਾਬ ਅਤੇ ਚੰਡੀਗੜ੍ਹ 'ਚ ਬਹੁਤ ਜ਼ਿਆਦਾ ਇਸ ਵੇਲੇ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਿਹੜੀ ਜਾਣਕਾਰੀ ਆਈ ਹੈ, ਉਸ ਦੇ ਅਕੋਰਡਿੰਗਲੀ ਕਿਹਾ ਗਿਆ ਹੈ ਕਿ ਹਾਲੇ ਅੱਜ ਤਾਂ ਸਵੇਅਰ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ, ਪਰ 28 ਮਈ ਯਾਨੀ ਕਿ ਕੱਲ੍ਹ ਤੋਂ ਮੌਸਮ 'ਚ ਜਿਹੜਾ ਉਹ ਚੇਂਜ ਦੇਖਣ ਨੂੰ ਮਿਲੇਗਾ। ਕਿਹਾ ਜਾ ਰਿਹਾ ਕਿ ਬਾਰਿਸ਼ ਹੋਵੇਗੀ, ਅਤੇ ਜੇਕਰ ਅਸੀਂ ਟੈਂਪਰੇਚਰ ਦੀ ਗੱਲ ਕਰੀਏ, ਤਾਂ ਪੰਜਾਬ 'ਚ ਜਿਹੜਾ ਸਭ ਤੋਂ ਵੱਧ ਜਿਹੜਾ ਟੈਂਪਰੇਚਰ ਹੈ ਉਹ ਬਠਿੰਡਾ 'ਚ ਜਿਹੜਾ ਹੈ ਦੋਸਤੋ ਦਰਜ ਕੀਤਾ ਗਿਆ, 45.8°C ਜਿਹੜਾ ਉਹ ਟੈਂਪਰੇਚਰ ਦਰਜ ਕੀਤਾ ਗਿਆ। ਅਤੇ ਤੁਸੀਂ ਆਪ ਦੇਖੋ ਕਿੰਨਾ ਜ਼ਿਆਦਾ ਜਿਹੜਾ ਉਹ ਟੈਂਪਰੇਚਰ ਇੱਥੇ ਦਰਜ ਕੀਤਾ ਗਿਆ ਹੈ। ਅਤੇ ਅੱਜ ਵੀ ਆਪਣਾ ਤੁਸੀਂ ਧਿਆਨ ਰੱਖਣਾ, ਕਿਉਂਕਿ ਮੌਸਮ ਵਿਭਾਗ ਵੱਲੋਂ ਅੱਜ ਵੀ ਹੀਟ ਵੇਵ ਦਾ ਸਵੇਅਰ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ। ਧਿਆਨ ਨਾਲ ਬਾਹਰ ਨਿਕਲਣਾ, ਜੇਕਰ ਬਹੁਤ ਜ਼ਰੂਰੀ ਹੈ ਤਾਂ ਹੀ ਬਾਹਰ ਨਿਕਲੋ, ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ, ਅਤੇ ਕੋਸ਼ਿਸ਼ ਕਰੋ ਇਸ ਗਰਮੀ ਤੋਂ ਬਚਾਵ ਕਰੋ। ਫਿਲਹਾਲ ਪ੍ਰੋਗਰਾਮ ਸੋਹਣੀ ਸਵੇਰ 'ਚ ਗੱਲਾਂਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਹੁਣ ਤੁਹਾਨੂੰ ਅਗਲਾ ਗੀਤ ਸੁਣਾਉਣ ਜਾ ਰਹੇ ਹਾਂ ਮਨਾ ਡੀ ਦੀ ਆਵਾਜ਼ 'ਚ। ਲਓ ਜੀ, ਤੁਸੀਂ ਵੀ ਕਰੋ ਇੰਜੋਏ।

और ये सर्कस है शो 3 घंटे का। और उसके बाद

0: ਫਿਲਮ ਮੇਰਾ ਨਾਮ ਜੋਕਰ ਮਨਾ ਡੇ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ 'ਚ ਗੀਤ ਅਤੇ ਪ੍ਰੋਗਰਾਮ ਸੋਹਣੀ ਸਵੇਰ ਇਸੇ ਤਰ੍ਹਾਂ ਦੇ ਨਾਲ ਜਿਹੜਾ ਉਹ ਚਲਾ ਰਹੇਗਾ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰਹੇਗਾ। ਲੇਕਿਨ ਹੁਣ ਵੇਲੇ ਜੀ ਇੱਕ ਛੋਟੇ ਜਿਹੇ ਅੰਤਰਾਲ ਦਾ, ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2000

26 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: मीडियम वेव 343.6 मीटर यानी 873 किलोहर्ट्ज़ ते ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਦੋਸਤੋ ਸੋਹਣੀ ਸਵੇਰ ਅਤੇ ਅਸੀਂ ਗੱਲ ਕਰ ਰਹੇ ਸੀ 9 ਤਪੇ ਦੀ। ਇਸ ਵੇਲੇ 9 ਤਪਾ ਦੋਸਤੋ ਜਿਹੜਾ ਚੱਲ ਰਿਹਾ ਅਤੇ ਇਸ ਦੌਰਾਨ ਜਿਹੜਾ ਹੈ ਉਹ 9 ਦਿਨ ਗਰਮੀ ਜਿਹੜੀ ਹੈ ਉਹ ਆਪਣੀ ਚਰਮ 'ਤੇ ਹੁੰਦੀ ਹੈ ਅਤੇ 45 ਡਿਗਰੀ ਦੇ ਆਸ ਪਾਸ ਜਿਹੜਾ 45 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਜਿਹੜਾ ਉਹ ਇਸ ਦੌਰਾਨ ਪਹੁੰਚਦਾ ਹੈ ਅਤੇ ਇਹਦਾ ਸਿੱਧਾ ਅਸਰ ਸਾਡੀ ਬੋਡੀ 'ਤੇ ਪੈਂਦਾ ਹੈ। ਤੇਜ਼ ਧੁੱਪ, ਲੂ ਜਿਹੜੀ ਚੱਲ ਰਹੀ ਹੈ ਜਾਂ ਫਿਰ ਜਿਹੜਾ ਇੰਨਾ ਜ਼ਿਆਦਾ ਹਾਈ ਟੈਂਪਰੇਚਰ ਹੈ ਉਹਦੇ ਨਾਲ ਥਕਾਵਟ, ਡੀਹਾਈਡਰੇਸ਼ਨ ਅਤੇ ਹੋਰ ਵੀ ਕਈ ਸਾਰੇ ਜਿਹੜੇ ਹੀਟ ਸਟ੍ਰੋਕ ਦਾ ਜਿਹੜਾ ਰਿਸਕ ਹੈ ਨਾ ਦੋਸਤੋ ਉਹ ਇਸ ਦੌਰਾਨ ਵੱਧ ਜਾਂਦਾ ਹੈ। ਇਸ ਦੇ ਲਈ ਖਾਣ ਪਾਣ ਜਿਹੜਾ ਸਾਡਾ ਉਹ ਸਾਡੀ ਜਿਹੜੀ ਡੇਲੀ ਰੂਟੀਨ ਹੈ ਲਾਈਫ ਦੀ ਉਹਦੇ 'ਚ ਬਹੁਤ ਸਾਰੇ ਚੇਂਜਸ ਜਿਹੜੇ ਨੇ ਹੋ ਜਾਂਦੇ ਨੇ। ਠੰਡੀ ਤਸੀਰ ਵਾਲੇ ਜਿਹੜੇ ਫਰੂਟਸ ਨੇ, ਡਰਿੰਕਸ ਨੇ ਉਹ ਸਾਡੀ ਬੋਡੀ ਨੂੰ ਕਿਤੇ ਨਾ ਕਿਤੇ ਅੰਦਰੋਂ ਤਾਂ ਠੰਡੇ ਰੱਖਦੇ ਨੇ ਅਤੇ ਨਾਲ ਦੇ ਨਾਲ ਸਾਰਾ ਦਿਨ ਜਿਹੜਾ ਉਹ ਸਾਨੂੰ ਐਨਰਜੀ ਵੀ ਪ੍ਰੋਵਾਈਡ ਕਰਦੇ ਨੇ। ਪਰ ਪੁਆਇੰਟ ਦੋਸਤੋ ਇੱਥੇ ਇਹ ਹੈਗਾ ਹੈ ਕਿ 9 ਤਪੇ ਦੇ ਦੌਰਾਨ ਜਿਹੜੇ ਹੈਲਥ ਰਿਸਕ ਨੇ ਉਹਨਾਂ ਬਾਰੇ ਗੱਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਵੇਂ ਕਿ ਬੋਡੀ ਟੈਂਪਰੇਚਰ ਵੱਧ ਜਾਂਦਾ ਹੈ, ਇਲੈਕਟ੍ਰੋਲਾਈਟ ਜਿਹੜੇ ਨੇ ਉਹ ਇਮਬੈਲੈਂਸ ਹੋ ਜਾਂਦੇ ਨੇ, ਡੀਹਾਈਡਰੇਟ ਹੋ ਜਾਂਦੀ ਹੈ ਬੋਡੀ ਯਾਨੀ ਕਿ ਪਾਣੀ ਦੀ ਕਮੀ ਹੁੰਦੀ ਹੈ, ਚੱਕਰ, ਕਮਜ਼ੋਰੀ, ਸਕਿਨ ਬਰਨਿੰਗ, ਹੀਟ ਸਟ੍ਰੋਕ ਦਾ ਜਿਹੜਾ ਖਤਰਾ ਹੈ, BP ਜਿਹੜਾ ਬਲੱਡ ਪ੍ਰੈਸ਼ਰ ਦੇ ਜਿਹੜੇ ਮਰੀਜ਼ ਨੇ ਉਹਨਾਂ ਦੇ BP 'ਚ ਉਤਾਰ ਚੜਾਵ ਜਿਹੜਾ ਹੁੰਦਾ ਹੈ, ਜਾਂ ਫਿਰ ਜਿਹੜੇ ਡਾਈਜੈਸਟਿਵ ਸਿਸਟਮ ਦੇ ਰਿਲੇਟਿਡ ਜਿਹੜੇ ਪੇਟ ਦੀ ਸਮੱਸਿਆ ਜਿਹੜੀ ਹੈ ਉਹ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਪ੍ਰੋਬਲਮ ਲੋਕਾਂ ਨੂੰ ਫੇਸ ਕਰਦੇ ਨੇ ਲੋਕ। ਪਰ ਗਲਤੀ ਉੱਥੇ ਹੋ ਜਾਂਦੀ ਹੈ ਜਦੋਂ ਅਸੀਂ ਕੋਈ ਅਜਿਹੀਆਂ ਚੀਜ਼ਾਂ ਦਾ ਜਿਹੜਾ ਸੇਵਨ ਕਰਦੇ ਹਾਂ ਜਿਹਦੇ ਕਰਕੇ ਇਹਦੇ 'ਚ ਰਿਸਕ ਜਿਹੜਾ ਉਹ ਹੋਰ ਵੱਧ ਜਾਂਦਾ, ਜਿਵੇਂ ਕਿ ਸਪਾਈਸੀ ਫੂਡ ਕਈ ਵਾਰ ਅਸੀਂ ਖਾਂਦੇ ਹਾਂ, ਜੰਕ ਫੂਡ ਜਾਂ ਫਿਰ ਚਾਹ, ਕੌਫੀ ਦੀ ਬਹੁਤ ਜ਼ਿਆਦਾ ਜਿਹੜਾ ਉਹਦਾ ਅਸੀਂ ਸੇਵਨ ਕਰਦੇ ਹਾਂ। ਅਤੇ ਦੋਸਤੋ ਇੱਥੇ ਤੱਕ ਕਿ ਕੋਲਡ ਡਰਿੰਕਸ ਜਿਹੜੀਆਂ ਨੇ ਜੀ ਯਾਨੀ ਕਿ ਜਿਹੜੀ ਕਾਰਬੋਨੇਟਿਡ ਡਰਿੰਕਸ ਨੇ ਉਹ ਵੀ ਐਕਸਪਰਟਸ ਜਿਹੜੇ ਨੇ ਉਹ ਮਨ੍ਹਾ ਕਰਦੇ ਨੇ ਅਤੇ ਨਾਲ ਦੇ ਨਾਲ ਹਾਈਲੀ ਜਿਹੜੇ ਸੋਡੀਅਮ ਫੂਡ ਨੇ ਇਨਟੇਕ ਉਹਦੇ ਉਹ ਵੀ ਮਨ੍ਹਾ ਕੀਤੇ ਜਾਂਦੇ ਨੇ ਅਤੇ ਬਹੁਤ ਜ਼ਿਆਦਾ ਜਿਹੜਾ ਬਰਫ਼ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਮਨ੍ਹਾ ਕੀਤਾ ਜਾਂਦਾ। ਹੁਣ ਸਵਾਲ ਇੱਥੇ ਇਹ ਹੈਗਾ ਕਿ 9 ਤਪਾ ਜਿਹੜਾ ਉਹ ਚੱਲ ਰਿਹਾ ਅਤੇ ਇਸ ਦੌਰਾਨ ਕਿਹੜਾ ਚੀਜ਼ਾਂ ਦਾ ਸੇਵਨ ਜਿਹੜਾ ਉਹ ਕਰਨਾ ਚਾਹੀਦਾ। ਅਤੇ ਦੋਸਤੋ ਬੋਡੀ ਨੂੰ ਕੂਲ ਰੱਖਣ ਦੇ ਲਈ ਸਾਡੇ ਕੋਲ ਨੈਚੁਰਲੀ ਬਹੁਤ ਸਾਰੇ ਫਰੂਟਸ ਨੇ ਇਸ ਵੇਲੇ, ਤਰਬੂਜ ਹੈਗਾ ਜੀ, ਖਰਬੂਜਾ ਹੈ, ਸਾਡੇ ਕੋਲ ਖੀਰਾ ਹੈ ਉਹ ਖਾ ਸਕਦੇ ਹਾਂ ਅਸੀਂ, ਬਹੁਤ ਸਾਰੇ ਅਜਿਹੇ ਡਰਿੰਕਸ ਨੇ ਜਿਹੜੇ ਨਾਰੀਅਲ ਪਾਣੀ ਅਸੀਂ ਪੀ ਸਕਦੇ ਹਾਂ ਜਿਹਦੇ ਕਰਕੇ ਸਾਡੀ ਬੋਡੀ ਜਿਹੜੀ ਆ ਉਹ ਹਾਈਡਰੇਟ ਵੀ ਰਹੇਗੀ ਅਤੇ ਅਸੀਂ ਐਨਰਜੈਟਿਕ ਵੀ ਫੀਲ ਕਰਾਂਗੇ। ਗੰਨੇ ਦਾ ਰਸ ਹੈ, ਫਿਰ ਤੁਸੀਂ ਸੱਤੂ ਦਾ ਸ਼ਰਬਤ ਪੀ ਸਕਦੇ ਹੋ, ਬੇਲ ਦਾ ਸ਼ਰਬਤ ਪੀ ਸਕਦੇ ਹੋ, ਨਿੰਬੂ ਪਾਣੀ ਪੀ ਸਕਦੇ ਹੋ, ਵਿਚ ਇਜ਼ ਵੈਰੀ ਗੁੱਡ ਫੋਰ ਸਾਡੀ ਹੈਲਥ ਲਈ ਬਹੁਤ ਜ਼ਿਆਦਾ ਜਿਹੜਾ ਉਹ ਬੈਨੀਫਿਸ਼ੀਅਲ ਰਹਿੰਦਾ ਅਤੇ ਇਹਨਾਂ ਚੀਜ਼ਾਂ ਦਾ ਸੇਵਨ ਕਰਕੇ 9 ਤਪੇ ਤੋਂ ਬਚਿਆ ਜਾ ਸਕਦਾ। ਕਿਉਂਕਿ ਦੋਸਤੋ ਕੁਝ ਵੀ ਕਰ ਲਵੋ, ਹੈਲਥ ਇਜ਼ ਵੈਲਥ, ਇਸ ਗੱਲ ਨੂੰ ਅਸੀਂ ਨਹੀਂ ਭੁੱਲਣਾ। ਸਾਡੀ ਸਿਹਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਾਕੀ ਸਾਰੇ ਕੰਮ ਬਾਅਦ 'ਚੋਂ ਨੇ, ਪਹਿਲਾਂ ਸਿਹਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਤੇ ਕੁਝ ਅਜਿਹਾ ਜਿਹਾ ਮੈਸੇਜ ਜਿਹੜਾ ਉਹ ਗੁਰਦਾਸ ਮਾਨ ਜੀ ਵੀ ਦੇ ਰਹੇ ਨੇ, ਲਓ ਜੀ ਤੁਸੀਂ ਵੀ ਸੁਣੋ ਇਸ ਗੀਤ ਦੇ ਰਾਹੀਂ।

बिल्कुल जी, बाकी सारे काम बाद च, पहला हेल्थ जरूरी है, बहुत जरूरी है अपनी सेहत का ख्याल रखना। तो असी गल कर रहे सी नौ तपे दे दौरान केड़े केड़े ओ फूड ने या केड़ी केड़ी गल्लां दा ध्यान रखने की सानू जरूरत है, सो दैट साडी जिहड़ी सेहत है वो ठीक रहे। तो दोस्तों असी उन्हां विचों एक गल की सी कि बहुत सारे फ्रूट्स जिहड़े ने वो इस वेले मार्केट च उपलब्ध ने, तो उन्हां विचों एक है जी खरबूजा, जिन्हों हर कोई पसंद करता है। तो बहुत सारे लोग जिहड़े ने अपनी बॉडी नूं हाइड्रेट रखने के लिए इहदा सेवन भी करते ने, तो पर अक्सर असी की करते हाँ कि उस जिहड़े बीज होंदे ने, असी बहुत सारे लोग जिहड़े ने वो गलती करते हैं कि उन्हां नूं कूड़े च सट दिंदे आ, पर ਕੀ ਤੁਸੀਂ ਜਾਣਦੇ ਹੋ ਕਿ ਉਹ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੁੰਦੇ ਨੇ। ਅਤੇ ਜੇਕਰ ਤੁਸੀਂ ਵੀ ਉਹਨਾਂ 'ਚੋਂ ਇੱਕੋ ਜਿਹੜੇ ਕੂੜੇ 'ਚ ਸੁੱਟ ਦਿੰਦੇ ਨੇ ਉਹਨੂੰ, ਤਾਂ ਇਹ ਪੁਆਇੰਟ ਜਿਹੜਾ ਨਾ, ਅੱਜ ਜਿਹੜੀ ਹੈ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹਾਂ, ਇਹਨੂੰ ਤੁਸੀਂ ਜ਼ਰੂਰ ਨੋਟ ਕਰ ਲਿਓ, ਕਿਉਂਕਿ ਅੱਗੇ ਤੋਂ ਐਵੇਂ ਨਾ ਕਰਿਓ, ਕਿਉਂਕਿ ਖਰਬੂਜੇ ਦੇ ਜਿਹੜੇ ਬੀਜ ਨੇ ਨਾ ਦੋਸਤੋ, ਉਹਦੇ 'ਚ ਪ੍ਰੋਟੀਨ, ਫਾਈਬਰ, ਕਾਰਬੋਹਾਈਡਰੇਟ, ਜ਼ਿੰਕ, ਪੋਟਾਸ਼ੀਅਮ, ਹੁਣ ਤੁਸੀਂ ਨੋਟ ਕਰਦੇ ਜਾਓ ਅਤੇ ਮੈਂ ਬੋਲਦੀ ਜਾਵਾਂਗੀ, ਪ੍ਰੋਟੀਨ, ਫਾਈਬਰ, ਕਾਰਬੋਹਾਈਡਰੇਟ, ਜ਼ਿੰਕ ਹੈ, ਪੋਟਾਸ਼ੀਅਮ ਹੈ, ਮੈਗਨੀਜ਼ ਹੈ, ਸੋਡੀਅਮ ਹੈ, ਕੈਲਸ਼ੀਅਮ ਹੈ ਜੀ, ਆਇਰਨ ਹੈ। ਹੁਣ ਤੁਸੀਂ ਪੁਆਇੰਟ ਗਿਣ ਲਓ ਕਿੰਨੇ ਸਾਰੇ ਪੁਆਇੰਟਸ ਨੇ ਜੋ ਕਿ ਇਹਦਾ ਇੰਨਾ ਜ਼ਿਆਦਾ ਫਾਇਦਾ ਹੈ ਇਹਨਾਂ ਬੀਜਾਂ ਦਾ, ਅਤੇ ਬਹੁਤ ਹੀ ਪੌਸ਼ਟਿਕ ਤੱਤਵ ਇਹਦੇ 'ਚ ਮੌਜੂਦ ਹੁੰਦੇ ਨੇ ਇਹਨਾਂ ਬੀਜਾਂ 'ਚ, ਅਤੇ ਜਿਹੜੇ ਸਾਡੀ ਸਿਹਤ ਨੂੰ ਅਣਜਾਣੇ 'ਚ ਵੀ ਬਹੁਤ ਸਾਰੇ ਦੋਸਤੋ ਫਾਇਦੇ ਜਿਹੜੇ ਨੇ ਉਹ ਪਹੁੰਚਾ ਦਿੰਦੇ ਨੇ। ਇਹ ਜਿਹੜੇ ਖਰਬੂਜੇ ਦੇ ਜਿਹੜੇ ਬੀਜ ਹੁੰਦੇ ਨੇ ਇਹਨਾਂ ਦੇ ਜੇਕਰ ਫਾਇਦਿਆਂ ਦੀ ਆਪਾਂ ਗੱਲ ਕਰੀਏ, ਤਾਂ ਜਿਹੜੇ ਲੋਕ ਟਾਈਪ 2 ਡਾਇਬਟੀਜ਼ ਤੋਂ ਪੀੜਿਤ ਹੁੰਦੇ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਹੁੰਦੇ ਨੇ। ਇਸ ਦੇ ਨਾਲ ਹੀ ਮਾਈਗ੍ਰੇਨ, ਕਿਸੇ ਨੂੰ ਪ੍ਰੋਬਲਮ ਆ ਮਾਈਗ੍ਰੇਨ ਦੀ, ਨੀਂਦ ਨਾ ਆਉਣ ਦੀ ਸਮੱਸਿਆ, ਜਿਵੇਂ ਕਿ ਇਨਸੋਮਨੀਆ ਹੈ ਜਾਂ ਫਿਰ ਡਿਪਰੈਸਿਵ ਡਿਸਆਰਡਰ ਹੈ, ਉਹਦੇ 'ਚ ਬਹੁਤ ਜ਼ਿਆਦਾ ਹੈਲਪਫੁਲ ਰਹਿੰਦੇ ਨੇ। ਵੇਟ ਲੋਸ ਕਰਨ ਦੀ ਜਰਨੀ 'ਚ ਜੇਕਰ ਤੁਸੀਂ ਹੋ, ਅਤੇ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਨੇ ਜੀ ਖਰਬੂਜੇ ਦੇ ਬੀਜ। ਇਹਨੂੰ ਤੁਸੀਂ ਆਪਣੀ ਜਿਹੜੇ ਫੂਡ ਜੋ ਤੁਸੀਂ ਖਾ ਰਹੇ ਹੋ ਉਹ 'ਚ ਸ਼ਾਮਿਲ ਕਰ ਸਕਦੇ ਹੋ। ਸਟਰੋਂਗ ਇਮਿਊਨਿਟੀ ਦੇਖੋ ਕਿੰਨਾ ਇੰਪੋਰਟੈਂਟ ਹੈ, ਇਹਦੇ 'ਚ ਮੌਜੂਦ ਜਿਹੜੇ ਦੱਸਿਆ ਜਾਂਦਾ ਕਿ ਵਾਈਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਜਿਹੜੇ ਨੇ ਉਹ ਭਰਪੂਰ ਮਾਤਰਾ 'ਚ ਹੁੰਦਾ, ਜਿਹਦੇ ਕਰਕੇ ਕਿਸੇ ਵੀ ਰੋਗ ਨਾਲ ਲੜਨ ਦੀ ਬਹੁਤ ਜ਼ਿਆਦਾ ਤਾਕਤ ਜਿਹੜੇ ਉਹ ਸਾਨੂੰ ਦਿੰਦੇ ਨੇ। ਨਾਲ ਦੇ ਨਾਲ ਇੱਥੇ ਤੁਹਾਨੂੰ ਜੇਕਰ ਦੱਸੀਏ ਤਾਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦੇ ਨੇ ਇਹ ਜਿਹੜੇ ਖਰਬੂਜੇ ਦੇ ਬੀਜ ਨੇ, ਅਤੇ ਬਹੁਤ ਗੁਣਕਾਰੀ ਨੇ ਜੀ ਦੋਸਤੋ। ਅਤੇ ਨਾਲ ਦੇ ਨਾਲ ਸਕਿਨ ਦੇ ਲਈ ਵੀ ਬਹੁਤ ਜ਼ਿਆਦਾ ਦੇਖੋ ਹੈਲਪਫੁਲ ਨੇ ਖਰਬੂਜੇ ਦੇ ਬੀਜ 'ਚ ਦੱਸਿਆ ਜਾਂਦਾ ਕਿ ਵਾਈਟਾਮਿਨ ਏ, ਸੀ ਅਤੇ ਈ ਦੀ ਭਰਪੂਰ ਜਿਹੜੀ ਮਾਤਰਾ ਹੋਣ ਦੇ ਵਜ੍ਹਾ ਦੇ ਨਾਲ ਸਕਿਨ ਡੈਮੇਜ ਤੋਂ ਬਚਾਵ ਕਰਦੇ, ਜਿਹੜੇ ਜ਼ਿਆਦਾ ਜਿਹੜੀ ਉਮਰ ਵੱਧਦੀ ਹੈ ਜਦੋਂ ਉਹਦੇ 'ਚ ਜਿਹੜਾ ਸਕਿਨ ਹੈ ਉਹਦੇ 'ਚ ਜ਼ਰੂਰੀ ਕੋਲੇਜਨ ਜਿਹੜਾ ਹੁੰਦਾ ਉਹਦਾ ਨਿਰਮਾਣ ਕਰਦੇ ਨੇ। ਅਤੇ ਹੁਣ ਇਹਨਾਂ ਨੂੰ ਖਾਣ ਦਾ ਸਹੀ ਤਰੀਕਾ ਕੀ ਹੈ ਉਹ ਵੀ ਤੁਸੀਂ ਧਿਆਨ ਨਾਲ ਸੁਣ ਲਓ। ਇਹਨੂੰ ਤੁਸੀਂ ਰੋਸਟ ਕਰਕੇ ਨਾ ਦੋਸਤੋ ਸਲਾਦ 'ਚ ਪਾ ਕੇ ਖਾ ਸਕਦੇ ਹੋ, ਅਤੇ ਨਹੀਂ ਤਾਂ ਇਹਨਾਂ ਦੇ ਜਿਹੜੇ ਬੀਜ ਨੇ ਉਹਨੂੰ ਸੁਕਾ ਕੇ ਤੁਸੀਂ ਉਹਦਾ ਚੂਰਨ ਬਣਾ ਕੇ ਸਬਜ਼ੀ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਆਪਣੇ ਖਾਣੇ 'ਚ ਸ਼ਾਮਿਲ ਕਰ ਸਕਦੇ ਹੋ। ਅਤੇ ਦੇਖੋ ਕਿੰਨੇ ਸਾਰੇ ਬੈਨੀਫਿਸ਼ੀਅਲ ਨੇ ਇਹ ਖਰਬੂਜੇ ਦੇ ਬੀਜ, ਜਿਨ੍ਹਾਂ ਨੂੰ ਅਕਸਰ ਅਸੀਂ ਬਹੁਤ ਸਾਰੇ ਲੋਕ ਜਿਹੜੇ ਨੇ ਕਈ ਸਾਰੇ ਲੋਕ ਤਾਂ ਜਾਣਦੇ ਹੋਣਗੇ ਇਹਦੇ ਫਾਇਦੇ। ਸਾਡੇ ਬਜ਼ੁਰਗ ਇਹਨਾਂ ਚੀਜ਼ਾਂ ਵੱਲ ਬਹੁਤ ਜ਼ਿਆਦਾ ਇੰਫਸਾਈਜ਼ ਕਰਦੇ ਸੀ ਕਿ ਜਿਹੜੀ ਨੈਚੁਰਲੀ ਚੀਜ਼ਾਂ ਸਾਡੇ ਕੋਲ ਇਸ ਸਾਨੂੰ ਰੱਬ ਦੀ ਨਿਮਤ ਜਿਹੜੀ ਮਿਲੀ ਹੋਈ ਹੈ ਇਹਨਾਂ ਨੂੰ ਅਸੀਂ ਕਿਵੇਂ ਯੂਜ਼ ਕਰਨਾ, ਇਟ ਆਲ ਡਿਪੈਂਡਸ ਅਪੋਨ ਅਸ। ਅਤੇ ਜ਼ਰੂਰ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਉਪਯੋਗ ਕਰੋ, ਇਹਨਾਂ ਨੂੰ ਯੂਜ਼ ਕਰੋ ਅਤੇ ਬੈਨੀਫਿਟਸ ਲਵੋ। ਅਤੇ ਹੁਣ ਅਮਰਿੰਦਰ ਗਿੱਲ ਦੀ ਆਵਾਜ਼ 'ਚ ਤੁਸੀਂ ਪ੍ਰੋਗਰਾਮ ਸੋਹਣੀ ਸਵੇਰ 'ਚ ਸੁਣੋ, ਇੱਕ ਹੋਰ ਸੋਹਣਾ ਜਿਹਾ ਗੀਤ।

ਚਲੋ ਜੀ ਦੋਸਤੋ, ਹੁਣ ਵੇਲਾ ਹੋ ਗਿਆ ਜੀ ਤੁਹਾਡੇ ਤੋਂ ਇਸ ਪ੍ਰੋਗਰਾਮ ਸੋਹਣੀ ਸਵੇਰ 'ਚੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਅੱਜ ਦੀਆਂ ਜਿਹੜੀਆਂ ਗੱਲਾਂ, ਸੋਹਣੇ ਗੀਤ ਅਤੇ ਪਿਆਰੇ ਵਿਚਾਰ ਜਿਹੜੇ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ, ਉਹਨੇ ਤੁਹਾਡੇ ਦਿਲ ਨੂੰ ਛੂਹ ਲਿਆ ਹੋਵੇਗਾ। ਦੋਸਤੋ, ਜ਼ਿੰਦਗੀ 'ਚ ਹਮੇਸ਼ਾ ਇੱਕ ਗੱਲ ਯਾਦ ਰੱਖੋ, ਜੇ ਮਨ 'ਚ ਚੰਗਿਆਈਆਂ, ਰੱਬ 'ਤੇ ਵਿਸ਼ਵਾਸ ਅਤੇ ਦੂਜਿਆਂ ਲਈ ਪਿਆਰ ਬਣਿਆ ਰਹੇ ਨਾ, ਤਾਂ ਹਰ ਦਿਨ ਹੀ ਨਹੀਂ ਸਗੋਂ ਪੂਰਾ ਜੀਵਨ ਜਿਹੜਾ ਨਾ ਉਹ ਸਾਡਾ ਸੋਹਣਾ ਬਣ ਜਾਂਦਾ ਹੈ। ਮੁਸਕੁਰਾਉਂਦੇ ਰਹੋ ਜੀ, ਖੁਸ਼ ਰਹੋ, ਆਪਣਿਆਂ ਦਾ ਖਿਆਲ ਰੱਖੋ ਅਤੇ ਹਰ ਨਵੇਂ ਦਿਨ ਦਾ ਸਵਾਗਤ ਸ਼ੁਕਰਾਨੇ ਦੇ ਨਾਲ ਕਰੋ। ਇਸੇ ਦੁਆ ਦੇ ਨਾਲ ਮੈਂ ਤੁਹਾਡੀ ਦੋਸਤ ਸ਼ੁਭਤਾ ਲੈਂਦੀ ਹਾਂ ਜੀ ਤੁਹਾਡੇ ਤੋਂ ਇਸ ਪ੍ਰੋਗਰਾਮ ਸੋਹਣੀ ਸਵੇਰ 'ਚੋਂ ਇਜਾਜ਼ਤ। ਫਿਰ ਮਿਲਾਂਗੇ ਇੱਕ ਨਵੇਂ ਦਿਨ, ਨਵੀਆਂ ਗੱਲਾਂ ਅਤੇ ਨਵੀਆਂ ਮੁਸਕਰਾਹਟਾਂ ਦੇ ਨਾਲ। ਤੁਹਾਡਾ ਦਿਨ ਬਹੁਤ ਸੋਹਣਾ ਲੰਘੇ ਜੀ, ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਲਓ ਜੀ, ਇੰਜੋਏ ਕਰੋ ਜਾਂਦੇ ਜਾਂਦੇ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਸੋਹਣਾ ਜਿਹਾ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਤੁਸੀਂ ਸੁਣੋਗੇ ਮੋਰਨਿੰਗ ਨਿਊਜ਼, ਅਤੇ 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਾਡੀ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਤੁਸੀਂ ਸੁਣੋਗੇ ਮੋਰਨਿੰਗ ਨਿਊਜ਼, ਅਤੇ 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ।

ਬਾਰੇ ਜਾਣਕਾਰੀ ਦੇਣਗੇ। ਰਾਸ਼ਟਰਪਤੀ ਬਾਬਾ ਹਰਭਜਨ ਮੰਦਿਰ ਵਿੱਚ ਪ੍ਰਾਰਥਨਾ ਵੀ ਕਰਨਗੇ। ਰਾਸ਼ਟਰਪਤੀ ਮੁਰਮੂ ਗੰਗਟੋਕ 'ਚ ਮੰਨਣ ਕੇਂਦਰ ਵਿਖੇ ਸਿੱਕਮ ਯੂਨੀਵਰਸਿਟੀ ਦੇ ਕੋਨਵੋਕੇਸ਼ਨ ਵਿੱਚ ਡਿਗਰੀਆਂ ਅਤੇ ਤਮਗੇ ਵੀ ਪ੍ਰਦਾਨ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਕੈਨੇਡਾ ਆਰਥਿਕ ਭਾਈਵਾਲੀ ਦਾ ਅਗਲਾ ਅਧਿਆਇ ਵਿਸ਼ਵਾਸ 'ਤੇ ਆਧਾਰਿਤ ਹੋਏਗਾ ਜੋ ਦੋਹਾਂ ਦੇਸ਼ਾਂ ਲਈ ਸਾਂਝੀ ਖੁਸ਼ਹਾਲੀ ਨੂੰ ਯਕੀਨੀ ਬਣਾਏਗਾ। ਕੈਨੇਡਾ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵੱਧਦਾ ਵਿਸ਼ਵਾਸ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ, ਸੈਪਾ ਤਹਿਤ ਵਪਾਰ ਅਤੇ ਨਿਵੇਸ਼ 'ਤੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸੈਪਾ ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਵਿਭਿੰਨਤਾ ਭਾਰਤ ਕੈਨੇਡਾ ਸੰਬੰਧਾਂ ਦੀ ਇੱਕ ਵਿਸ਼ੇਸ਼ਤਾ ਹੈ। ਭਾਰਤੀ ਅਰਥ ਵਿਵਸਥਾ ਦੀ ਗਤੀਸ਼ੀਲਤਾ ਬਾਰੇ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਅਗਲੇ 3 ਦਹਾਕਿਆਂ ਤੱਕ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਬਣਿਆ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਸਪਸ਼ਟ ਕੀਤਾ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਣ ਵਾਲੇ ਇਸ 'ਤੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਇਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਕੁੰਮਰਿਆ URL ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਣ ਵਾਲੇ ਪੋਰਟਲ ਤੋਂ ਵੱਖਰਾ ਹੈ। ਬੋਰਡ ਨੇ ਅੱਗੇ ਕਿਹਾ ਹੈ ਕਿ ਇਹ ਸਿਸਟਮ ਮਜ਼ਬੂਤ ਸ਼ਿਕਾਇਤ ਨਿਵਾਰਨ ਵਿਧੀਆਂ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਵਧਾਉਣ ਲਈ ਲਾਗੂ ਕੀਤਾ ਗਿਆ ਹੈ। CBSE ਨੇ ਭਰੋਸਾ ਦਵਾਇਆ ਕਿ ਮੁਲਾਂਕਣ ਪਲੇਟਫਾਰਮ ਦੀ ਸੁਰੱਖਿਆ ਅਤੇ ਗੰਭੀਰਤਾ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਅ ਮੌਜੂਦ ਨੇ। ਪੰਜਾਬ 'ਚ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ। ਇਸ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਸਮੇਤ 102 ਸ਼ਹਿਰੀ ਸਥਾਨਕ ਸੰਸਥਾਵਾਂ 'ਚ ਨੁਮਾਇੰਦਿਆਂ ਦੀ ਚੋਣ ਲਈ ਵੋਟਾਂ ਪਈਆਂ। ਕੁਝ ਥਾਵਾਂ 'ਤੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਕੁਝ ਝੜਪਾਂ ਹੋਣ ਦੀ ਖਬਰ ਹੈ, ਪਰ ਰਾਜ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਵੱਡੇ ਪੱਧਰ 'ਤੇ ਚੋਣ ਅਮਲ ਸ਼ਾਂਤੀਪੂਰਨ ਰਿਹਾ। ਕੁੱਲ 35 ਲੱਖ ਤੋਂ ਵੱਧ ਵੋਟਾਂ ਵਿੱਚੋਂ 22,38,241 ਵੋਟਰਾਂ ਨੇ ਰਾਜ ਭਰ ਦੇ 1,897 ਵਾਰਡਾਂ ਵਿੱਚ 7,554 ਉਮੀਦਵਾਰਾਂ ਨੂੰ ਚੁਣਨ ਲਈ ਆਪਣੀਆਂ ਵੋਟਾਂ ਪਾਈਆਂ। ਰਾਜ ਚੋਣ ਕਮਿਸ਼ਨ ਨੇ ਸਥਾਨਕ ਸਵੈ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਜਨਕ ਭਾਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਇਸ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ 84 ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਬਾਰੇ ਬੇਲੋੜੇ ਹਵਾਲਿਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਦਾ ਰੁੱਖ ਇੱਕ ਸਾਰ ਰਿਹਾ ਹੈ ਅਤੇ ਸੰਬੰਧਿਤ ਧਿਰਾਂ ਨੂੰ ਇਸ ਬਾਰੇ ਪਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਟੁੱਟ ਅਤੇ ਅਨਿੱਖੜਵੇਂ ਅੰਗ ਸਨ, ਨੇ ਅਤੇ ਹਮੇਸ਼ਾ ਰਹਿਣਗੇ। ਬੁਲਾਰੇ ਨੇ ਅੱਗੇ ਕਿਹਾ ਕਿ ਕਿਸੇ ਹੋਰ ਦੇਸ਼ ਨੂੰ ਇਸ ਮਾਮਲੇ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਚੀਨ ਪਾਕਿਸਤਾਨ ਆਰਥਿਕ ਗਲਿਆਰਾ CPEC ਪ੍ਰੋਜੈਕਟ, ਜਿਨ੍ਹਾਂ ਵਿੱਚੋਂ ਕੁਝ ਭਾਰਤ ਦੇ ਪ੍ਰਭੂਸੱਤਾ ਸੰਪੰਨ ਇਲਾਕੇ ਵਿੱਚ ਸਥਿਤ ਨੇ, ਦੇ ਸੰਬੰਧ ਵਿੱਚ ਭਾਰਤ ਨੇ ਇਹਨਾਂ ਇਲਾਕਿਆਂ 'ਤੇ ਪਾਕਿਸਤਾਨ ਦੇ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ੇ ਨੂੰ ਜਾਇਜ਼ ਹਟਾਉਣ ਲਈ ਦੂਜੇ ਦੇਸ਼ਾਂ ਵੱਲੋਂ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਰੱਦ ਕੀਤਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਗੱਲ ਕਈ ਵਾਰ ਪਾਕਿਸਤਾਨੀ ਅਤੇ ਚੀਨੀ ਅਧਿਕਾਰੀ ਨੂੰ ਸਪਸ਼ਟ ਤੌਰ 'ਤੇ ਦੱਸ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਚੀਨ ਅਤੇ ਪਾਕਿਸਤਾਨ ਵਿਚਕਾਰ ਅਖੌਤੀ ਸਰਹੱਦ ਪਾਰ ਜਲ ਸਰੋਤ ਸਹਿਯੋਗ ਦਾ ਵੀ ਹਵਾਲਾ ਦਿੱਤਾ ਹੈ। ਉਹਨਾਂ ਕਿਹਾ ਕਿ ਕਿਉਂਕਿ ਦੋਵਾਂ ਦੇਸ਼ ਵਿਚਕਾਰ ਸਾਂਝੀ ਸਰਹੱਦ ਨਹੀਂ ਹੈ, ਇਸ ਲਈ ਅਖੌਤੀ ਸਰਹੱਦ ਪਾਰ ਜਲ ਸਰੋਤ ਸਹਿਯੋਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। IPL ਕ੍ਰਿਕਟ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਕੱਲ੍ਹ ਪਹਿਲੇ ਕੁਆਲੀਫਾਇਰ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਸ ਦੀ ਟੀਮ 162 ਦੌੜਾਂ 'ਤੇ ਹੀ ਆਊਟ ਹੋ ਗਈ। ਰਜਤ ਪਾਟੀਦਾਰ ਨੂੰ 93 ਦੌੜਾਂ ਦੀ ਨਾਬਾਦ ਪਾਰੀ ਲਈ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। ਅੱਜ ਐਲੀਮੀਨੇਟਰ ਮੈਚ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਵਿਚਕਾਰ ਖੇਡਿਆ ਜਾਏਗਾ। ਇਹ ਮੈਚ ਸ਼ਾਮੀ 7:30 ਹੋਏਗਾ। ਜੇਤੂ ਟੀਮ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਕਰੇਗੀ। ਫਾਈਨਲ ਮੈਚ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਏਗਾ। ਮੌਸਮ ਵਿਭਾਗ IMD ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਦੀ ਭਿਆਨਕ ਸਥਿਤੀ ਦੀ ਭਵਿੱਖਬਾਣੀ ਕਰਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਏਜੰਸੀ ਨੇ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੱਟਵਰਤੀ ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਝਾਰਖੰਡ, ਉੜੀਸਾ, ਤੇਲੰਗਾਨਾ ਅਤੇ ਉੱਤਰਾਖੰਡ ਵਿੱਚ ਹੀ ਲੂ ਅਤੇ ਗਰਮੀ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਹੈ। ਰਾਜ ਵਿੱਚ ਕੱਲ੍ਹ ਵੱਧ ਤੋਂ ਵੱਧ ਤਾਪਮਾਨ ਬਠਿੰਡਾ 'ਚ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

0: ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗੀ। CBSE ਨੇ ਸਪਸ਼ਟ ਕੀਤਾ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ ਵਿੱਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੈਂਜਰਸ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬ ਦੀ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਮੀਡੀਅਮ ਵੇਵ 343.6 meters ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ।

ਵਰਡਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨ ਸਿੱਖਿਆ ਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪਸ਼ਟ ਕੀਤਾ ਹੈ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸਦੇ ਔਨ ਸਕ੍ਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਮ ਦੌਰੇ ਦੇ ਦੂਜੇ ਦਿਨ ਅੱਜ ਨਾਥੂਲਾ ਦਰੇ ਦਾ ਦੌਰਾ ਕਰਨਗੇ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਨਹਿਰੂ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸੰਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜ਼ੋਰਦਾਰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਦੀ ਪੇਸ਼ਨਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਕਰਨ ਜਾ ਰਹੇ ਹਾਂ ਜੀ ਪ੍ਰੋਗਰਾਮ, ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ 'ਚ ਅੱਜ ਤੁਸੀਂ ਕਲਾਕਾਰ ਡਾਕਟਰ ਵਨੀਤਾ ਸੇਨ ਵੱਲੋਂ ਸਿਤਾਰ ਵਾਦਨ ਰਾਗ ਲਲਿਤ ਸੁਣੋਗੇ।

0: की टीम के साथ कल तक के लिए आज्ञा दीजिए।
1: नमस्कार।
2: ਹੁਣੇ ਤੁਸੀਂ ਸੁਣ ਰਹੇ ਸੀ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖ਼ਬਰਾਂ।

ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨ ਸਿੱਖਿਆਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲਿਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪਸ਼ਟ

ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨ ਸਿੱਖਿਆਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲਿਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪਸ਼ਟ ਕੀਤਾ ਹੈ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਮ ਦੌਰੇ ਦੇ ਦੂਜੇ ਦਿਨ ਅੱਜ ਨਾਥੂਲਾ ਦਰੇ ਦਾ ਦੌਰਾ ਕਰਨਗੇ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਨਹਿਰੂ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸੰਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜ਼ੋਰਦਾਰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਦੀ ਪੇਸ਼ਣਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੰਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 866 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 10:03 ਹੋ ਰਹੇ ਨੇ ਅਤੇ ਘੜੀ ਦੀ ਜਿਹੜੀ ਸੂਈਆਂ ਨੇ ਉਹ ਇਸ਼ਾਰਾ ਕਰ ਰਹੀਆਂ ਨੇ ਪ੍ਰੋਗਰਾਮ ਤੁਹਾਡੀ ਫਰਮਾਇਸ਼ ਜਿਹੜੀ ਹੈ ਜਿਹਦੇ 'ਚ ਪੂਰੀ ਹੁੰਦੀ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਨੂੰ ਸ਼ੁਰੂ ਕਰਨ ਦਾ। ਅਤੇ ਲਾਈਵ ਫੋਨ ਇਨ ਇਸ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕਰ ਸਕਦੇ ਹੋ, ਆਪਣੀ ਮਨਪਸੰਦੀਦਾ ਗੀਤ ਸੁਣ ਸਕਦੇ ਹੋ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ ਜੀ। ਨੰਬਰ ਹੈ ਜੀ 01812342173। ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਕਰੋ ਸ਼ਿਰਕਤ ਅਤੇ ਸੁਣੋ ਆਪਣੀ ਮਨਪਸੰਦੀਦਾ ਗੀਤ। ਫਿਲਹਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਗੀਤ ਸੋਨੂ ਨਿਗਮ ਸਾਧਨਾ ਸਰਗਮ ਦੀ ਆਵਾਜ਼ 'ਚ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਫਿਲਮ ਹਮ ਤੁਮ ਜੋ ਸੰਨ 2004 'ਚ ਫਿਲਮ ਆਈ ਅਤੇ ਤੁਸੀਂ ਵੀ ਸੁਣੋ ਇਸ ਫਿਲਮ ਦਾ ਇਹ ਗੀਤ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਤੇ ਰੱਖੋ, ਠੀਕ ਹੈ ਜੀ।
1: ਹਾਂਜੀ
0: ਪਾਣੀ ਜੇ ਕਿਤੇ ਜਾਣਾ ਵੀ ਤਾਂ ਨਾਲ ਪਾਣੀ ਲੈ ਕੇ ਜਾਓ, ਖੇਤ ਬੰਨੇ ਜਾਣਾ ਤਾਂ ਵੀ ਪਾਣੀ ਲੈ ਕੇ ਜਾਓ, ਠੀਕ ਹੈ ਜੀ। ਦੂਸਰਾ ਜੀ, ਪਸ਼ੂ ਪੰਛੀਆਂ ਵਾਸਤੇ ਪਾਣੀ ਰੱਖੋ, ਦਾਣਾ ਪਾਓ, ਇਹਨਾਂ ਦਾ ਬਹੁਤ ਵੱਡਾ ਪੁੰਨ ਹੈ ਜੀ।
1: ਬਿਲਕੁਲ ਜੀ, ਬਹੁਤ ਸੋਹਣੇ ਤੁਸੀਂ ਜੋ ਆਪ ਅਮਲ ਕਰ ਰਹੇ ਹੋ ਇਹਨਾਂ ਗੱਲਾਂ 'ਤੇ, ਅਤੇ ਦੂਜਿਆਂ ਨੂੰ ਵੀ ਜਿਹੜਾ ਹੈ ਉਹ ਪ੍ਰੇਰਿਤ ਕੀਤਾ ਤੁਸੀਂ। ਅਤੇ ਫਿਰ ਅੱਜ ਕਿਹੜਾ ਗੀਤ ਸੁਣੋਗੇ ਤੁਸੀਂ?
0: ਮੈਮ, ਆਵਾਜ਼ ਬਹੁਤ ਘੱਟ ਆ ਰਹੀ ਹੈ।
1: ਹਾਂਜੀ, ਕਿਹੜਾ ਗੀਤ ਸੁਣੋਗੇ ਜੀ ਤੁਸੀਂ?
0: ਮੈਮ, ਅੱਜ ਜੀ ਉਹ ਫਿਲਮ ਸੀਗੀ ਕਰਮਾ ਜੀ, ਤੇ ਗੀਤ ਜੀ ਦਿਲ ਦੀਆ ਹੈ ਜਾਨ ਵੀ ਦੇਂਗੇ ਹੈ ਵਤਨ ਤੇਰੇ ਲਈ।
1: ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
0: ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ। ਲਓ ਜੀ, ਫਿਲਮ ਕਰਮਾ ਚੋ ਕਵਿਤਾ ਅਤੇ ਚੌਰਸ ਦਾ ਗਾਇਆ ਗੀਤ ਤੁਸੀਂ ਵੀ ਸੁਣੋ। ਦੇਸ਼ ਭਗਤੀ ਦਾ ਗੀਤ ਹੈ ਅਤੇ ਦੇਸ਼ ਭਗਤੀ ਦੇ ਰੰਗ 'ਚ ਰੰਗ ਜਾ।

0: ਦੇਸ਼ਭਗਤੀ ਦਾ ਗੀਤ ਬਹੁਤ ਸੋਹਣਾ ਤੁਸੀਂ ਇੰਜੋਏ ਕਰ ਰਹੇ ਸੀ ਕਵਿਤਾ ਅਤੇ ਚੌਰਸ ਦੀ ਆਵਾਜ਼ 'ਚੋਂ ਫਿਲਮ ਕਰਮਾ 'ਚੋਂ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਡਮ
0: ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਨੇ ਜੀ
1: ਬੋਲਦਾ ਜੀ ਚੰਡੀਗੜ੍ਹ ਤੋਂ
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ
1: ਮੈਡਮ ਜੀ ਮੈਂ ਰਾਜੂ ਬੋਲਦਾ ਜੀ ਚੰਡੀਗੜ੍ਹ

0: हाँ जी, बहुत बहुत स्वागत है जी तुहाडा।
1: ਧੰਨਵਾਦ ਜੀ। ਮੈਨੂੰ ਵੀ ਮੇਲਾ ਫਿਲਮ ਦਾ ਗੀਤ ਸੁਣਨਾ ਹੈ ਜੀ।
0: ਠੀਕ ਹੈ ਜੀ, ਮੇਲਾ ਫਿਲਮ ਦਾ ਗੀਤ ਕਿਹੜਾ ਗੀਤ ਹੈ ਜੀ?
1: ਰੁੱਤ ਹੈ ਮਿਲਣ ਕੇ ਸਾਥੀ ਮੇਰੇ ਹਰ।
0: ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ।
0: ਲੋ ਜੀ, ਮੇਲਾ ਫਿਲਮ 'ਚੋਂ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦਾ ਗਾਇਆ ਗੀਤ। ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਹਾਂ। ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਹੋ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ 0181-2342-173। ਫਿਲਹਾਲ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਸੁਣੋ ਇਹ ਗੀਤ।

0: ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਸੁਣ ਰਹੇ ਸੀ ਤੁਸੀਂ ਮੇਲਾ ਫਿਲਮ 'ਚੋਂ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਅਤੇ ਆਓ ਜਾਣਦੇ ਹਾਂ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਪਿੰਡ ਵਜੀਦਪੁਰ ਭੂਮਾ ਤੋਂ ਬਲਜੀਤ ਸਿੰਘ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ। ਕਿਹੜਾ ਗੀਤ ਸੁਣੋਗੇ ਜੀ ਅੱਜ? ਫਿਰ
1: ਤੁਹਾਡਾ ਵੀ ਬਹੁਤ ਗੀਤ ਹੈ ਜੀ, ਮੈਂ ਤੁਹਾਨੂੰ ਦੱਸ ਦਿੰਦਾ ਜੀ, ਜਿਹੜਾ ਪ੍ਰੋਗਰਾਮ ਆਪਣਾ ਚਿੱਠੀਆਂ ਮਿੱਠੀਆਂ ਦਾ ਜੀ।
0: ਹਾਂਜੀ,
1: ਉਹ ਜਿਹੜੀਆਂ ਚਿੱਠੀਆਂ ਪੜ੍ਹ ਲੈਂਦੇ ਤੇ ਜਿਹੜੀਆਂ ਰਹਿ ਜਾਂਦੀਆਂ ਤੇ ਉਹ ਉਹਨਾਂ ਨੂੰ ਦੂਜੇ ਦਿਨ ਪੜ੍ਹਦੇ ਆ?
0: ਦੇਖੋ ਜੀ, ਪ੍ਰੋਗਰਾਮ 'ਚ ਬਹੁਤ ਸਾਰੀਆਂ ਜਿਹੜੀਆਂ ਚਿੱਠੀਆਂ ਤੁਹਾਡੇ ਸੁਨੇਹੇ ਜਿਹੜੇ ਨੇ ਉਹ ਸਾਡੇ ਤੱਕ ਪਹੁੰਚਦੇ ਨੇ, ਲੇਕਿਨ ਜਿਹੜੀਆਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਅਗਲੀ ਵਾਰੀ ਅਸੀਂ ਜ਼ਰੂਰ ਜਿਹੜਾ ਹੈ ਉਹ ਲੈ ਲੈਂਦੇ ਹਾਂ ਪ੍ਰੋਗਰਾਮ 'ਚ।
1: ਭੈਣ ਜੀ, ਮੈਨੂੰ ਚਿੱਠੀਆਂ ਪਾਈਆਂ ਨੂੰ ਇੱਕ ਇੱਕ ਖੜ ਪਾਏ ਨੂੰ ਮੈਂ ਪਹਿਲੇ ਪਹਿਲੀ ਵਾਰ ਖੜ ਪਾਇਆ ਜੀ। ਇੱਕ ਖੜ
0: ਅੱਛਾ
1: ਪਾਇਆ ਨੂੰ ਤਾਂ ਹੋ ਗਈ 12-13 ਦਿਨ,
0: ਠੀਕ ਹੈ ਜੀ,
1: ਇੱਕ ਨੂੰ ਹੋ ਗਏ 7-8 ਦਿਨ, ਤੇ ਮੈਂ ਤਾਂ ਰੋਜ਼ ਸੁਣਦਾ ਜੀ, ਉਹੀ ਚਿੱਠੀਆਂ ਪੜ੍ਹੀ ਜਾਂਦੇ, ਸਾਗੀ ਨਾ ਹੀ ਆਈ ਜਾਂਦੇ, ਤੇ ਮੇਰੀ ਚਿੱਠੀ ਦਾ ਤਾਂ ਅਜੇ ਕੋਈ ਜਵਾਬ ਨਹੀਂ।
0: ਚਲੋ ਜੀ, ਅੱਜ ਅਸੀਂ ਨੋਟ ਕਰ ਲਿਆ ਤੁਹਾਡੀ ਚਿੱਠੀ ਜਿਹੜੀ ਹੈ, ਜਿਹੜਾ ਤੁਹਾਡਾ ਸੁਨੇਹਾ ਉਹ ਜ਼ਰੂਰ ਰੀਡ ਕੀਤਾ ਜਾਵੇਗਾ, ਡੈਫੀਨੇਟਲੀ ਪੜ੍ਹਿਆ ਜਾਵੇਗਾ, ਤੁਸੀਂ ਚਿੰਤਾ ਨਹੀਂ ਕਰਨੀ ਜੀ।

0: हाँ जी, फिर तुसे गीत दसो केड़ा सुनोगे प्रोग्राम च?
1: ਦਾ ਗੀਤ ਹੈ ਜੀ ਕਜਰਾ ਮੁਹੱਬਤ ਵਾਲਾ।
0: ਠੀਕ ਹੈ ਜੀ, ਕਜਰਾ ਮੁਹੱਬਤ ਵਾਲਾ। ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ, ਧੰਨਵਾਦ।
0: ਧੰਨਵਾਦ ਜੀ। ਕਿਸਮਤ ਫਿਲਮ 'ਚੋਂ ਆਸ਼ਾ ਭੋਸਲੇ ਅਤੇ ਸ਼ਮਸਾਦ ਬੇਗਮ ਦਾ ਗਾਇਆ ਹੈ ਗੀਤ। ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰ ਰਹੇ ਹਾਂ, ਔਰ ਤੁਹਾਡੀ ਵੀ ਫਰਮਾਇਸ਼ ਅਸੀਂ ਪੂਰੀ ਕਰਨੀ ਹੈ, ਪਰ ਉਹਦੇ ਲਈ ਤੁਹਾਨੂੰ ਪ੍ਰੋਗਰਾਮ 'ਚ ਸ਼ਿਰਕਤ ਤਾਂ ਕਰਨੀ ਪਏਗੀ ਨਾ। ਹੁਣ ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ, ਬਸ ਨੰਬਰ ਹੈ ਜੀ 0181 2342 173। ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨ ਪਸੰਦੀਦਾ ਗੀਤ ਸੁਣੋ। ਫਿਲਹਾਲ ਇੰਜੋਏ ਕਰੋ, ਕਿਸਮਤ ਫਿਲਮ 'ਚ ਹੋਏਗੀ।

0: ਪ੍ਰੋਗਰਾਮ ਤੁਸੀਂ ਹੈਲੋ ਫਰਮਾਇਸ਼ ਸੁਣ ਰਹੇ ਹੋ ਔਰ ਇਸ ਪ੍ਰੋਗਰਾਮ 'ਚ ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਜੀ। ਹਜੇ ਸਾਡੇ ਕੋਲ ਬਹੁਤ ਸਾਰਾ ਟਾਈਮ ਹੈ ਅਤੇ ਤੁਸੀਂ ਉਹਦੇ ਲਈ ਪ੍ਰੋਗਰਾਮ 'ਚ ਸ਼ਿਰਕਤ ਕਰਨੀ ਹੈ। ਨੰਬਰ 0181-23-42-173 ਇਸ ਨੰਬਰ ਨੂੰ ਡਾਇਲ ਕਰਕੇ ਪ੍ਰੋਗਰਾਮ 'ਚ ਸ਼ਿਰਕਤ ਕਰਨੀ ਹੈ ਅਤੇ ਸੁਣਨੇ ਨੇ ਆਪਣੇ ਮਨਪਸੰਦੀਦਾ ਗੀਤ। ਔਰ ਇਸ ਪ੍ਰੋਗਰਾਮ 'ਚ ਤੁਹਾਡੇ ਮਨਪਸੰਦੀਦਾ ਗੀਤ ਅਸੀਂ ਜ਼ਰੂਰ ਸੁਣਾਵਾਂਗੇ। ਲੇਕਿਨ ਫਿਲਹਾਲ ਹੁਣ ਵੀ ਲੈ ਇੱਕ ਛੋਟੇ ਜਿਹੇ ਅੰਤਰਾਲ ਦਾ ਮਿਲਦੇ ਹਾਂ ਜੀ, ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ

0: ਯੂਨੀਅਨ ਸਟਰੀਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼। ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ? ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਬਹੁਤ ਸ਼ੁਕਰੀਆ ਜੀ। ਕਿਵੇਂ ਫਿਰ ਬਚਾਵ ਕਰ ਰਹੇ ਹੋ ਗਰਮੀ ਤੋਂ ਆਪਣਾ?
3: ਸਵੇਰੇ ਸ਼ਾਮ ਖੇਤਾਂ 'ਚ ਜਾਈਦਾ ਜੀ।
2: ਅੱਛਾ ਜੀ,
3: ਹਾਂਜੀ।
2: ਤੇ ਫਿਰ ਧੁੱਪ ਬਹੁਤ ਹੁੰਦੀ ਹੈ, ਉਹਦੇ ਲਈ ਤੁਹਾਨੂੰ ਬਚਾਵ ਕਰਨਾ ਪੈਣਾ ਹੈ। ਕਿ ਕਿਵੇਂ ਤੁਸੀਂ ਆਪਣਾ ਬਚਾਵ ਕਰਦੇ ਹੋ? ਪਾਣੀ ਭਰਪੂਰ ਮਾਤਰਾ 'ਚ ਪੀਣਾ ਹੈ, ਸਿਰ ਨੂੰ ਢੱਕ ਕੇ।
3: ਮੈਂ ਰੇਡੀਓ ਆਪਣਾ ਸੁਣਦਾ ਹੁੰਦਾ, ਉਹਦਾ ਰੇਡੀਓ ਹੁੰਦਾ ਸੀ ਪਲਾਸਟਿਕ ਦੇ।
2: ਹਾਂਜੀ,
3: ਮੈਂ ਖੇਤੀਬਾੜੀ ਕਰਦਾ ਨਾ, ਪਲਾਸਟਿਕ ਦਾ ਰੇਡੀਓ ਧੁੱਪੇ ਰੱਖ ਬੈਠਾ ਜੀ।
2: ਅੱਛਾ ਜੀ,
3: ਉਹ ਪਹਿਲ ਗਿਆ ਨਾ।
2: ਓਹੋ, ਇੰਨੀ ਗਰਮੀ ਸੀ।
3: ਨੌਜਵਾਨ ਸੀਗੇ ਅਸੀਂ ਤਾਂ ਪਾਣੀ ਪਾਉਣੀ ਲਾਈਦਾ ਸੀ ਜੀ ਖੇਤਾਂ 'ਚ।
2: ਹਾਂਜੀ,
3: ਤੇ ਉਹ ਪਿਘਲ ਗਿਆ ਜੀ, ਬਾਅਦ 'ਚ ਮੈਨੂੰ ਰੇਡੀਓ ਨਵਾਂ ਲੈਣਾ ਪਿਆ ਵਾ।
2: ਚਲੋ, ਰੇਡੀਓ ਦੇ ਨਾਲ ਤੁਸੀਂ ਇੱਕ ਅੱਜ ਯਾਦ ਸਾਂਝੀ ਕਰ ਲਈ ਆਪਣੀ।
3: ਤੁਹਾਨੂੰ
2: ਵੀ ਬਹੁਤ ਬਹੁਤ ਵਧਾਈਆਂ। ਸਾਡੇ ਸਰੋਤੇ ਜਿਹੜੇ ਨੇ ਉਹ ਸੁਣਦੇ ਨੇ, ਇਸ ਦੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਰਹੇ ਨੇ ਦਿਨ ਬਦਿਨ। ਬਿਲਕੁਲ ਜੀ, ਬਿਲਕੁਲ। ਹਾਂਜੀ, ਫਿਰ ਅੱਜ ਪ੍ਰੋਗਰਾਮ 'ਚ ਕਿਹੜਾ ਗੀਤ ਤੁਸੀਂ ਸੁਣਨਾ? ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
3: ਧੰਨਵਾਦ ਜੀ।
2: ਧੰਨਵਾਦ ਜੀ। ਜਾਨੀ ਦੁਸ਼ਮਣ ਫਿਲਮ 'ਚੋਂ ਮੁਹੰਮਦ ਰਫੀ, ਆਸ਼ਾ ਭੋਸਲੇ ਅਤੇ ਚੌਰਸ ਤੱਕ ਆਇਆ ਗੀਤ ਇਹਨਾਂ ਦੀ ਫਰਮਾਇਸ਼ ਹੈ, ਅਸੀਂ ਜ਼ਰੂਰ ਪੂਰੀ ਕਰਾਂਗੇ ਅਤੇ ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰੋ ਜੀ 0181-3242-173। ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨ ਪਸੰਦੀਦਾ ਗੀਤ ਸੁਣੋ। ਫਿਲਹਾਲ ਇਹ ਗੀਤ ਜਾਨੀ ਦੁਸ਼ਮਣ ਫਿਲਮ ਦਾ, ਇੰਜੋਏ ਕਰੋ।

0: ਨਹੀਂ ਇਹ ਹੈ ਜੇਕਾ ਮਤਲਬ ਅੱਜ ਹੀ ਮਿਲਾ ਲਿਓ, ਕੱਲ ਹੀ ਮਿਲਾ ਲਿਓ, ਚਾਹੇਗਾ ਮਾਂ 5 ਦਿਨ 6 ਦਿਨ ਤੋ ਥੇ ਇੱਕ ਕੰਮ ਕਰੋ, ਨੋਟ ਕਰਿਆ ਕਰੋ ਵੀ ਤੇਰਾ ਜੇ ਪਰਸੋਂ ਫੋਨ ਲੱਗਿਆ ਸੀ ਤਾਂ ਅੱਜ ਤੇਰਾ ਫੋਨ ਅਸੀਂ ਨਹੀਂ ਲੈਣਾ, ਬਸ ਇੰਨਾ ਕਹਿ ਕੇ ਤੇ ਕੱਟ ਦਿਆ ਕਰੋ।
1: ਠੀਕ ਹੈ ਜੀ, ਡਨ ਜੀ, ਡਨ ਡਨ, ਤੁਹਾਡਾ ਸੁਜੈਸ਼ਨ, ਤੁਹਾਡੀ ਫੀਡਬੈਕ ਅਸੀਂ ਨੋਟ ਕਰ ਲਈ, ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੀ ਜ਼ਿਆਦਾ ਟਰਨ ਆ ਰਹੀ ਉਹਨਾਂ ਨੂੰ ਦੁਬਾਰਾ ਨਾ ਲਈਏ।
0: ਬਿਲਕੁਲ ਜੀ,
1: ਡਨ ਡਨ,
0: ਚਾਹੀਏ ਜੀ।
1: ਠੀਕ ਹੈ ਜੀ, ਹਾਂਜੀ,
0: ਸੋਹਣੀ ਸਵੇਰ ਪ੍ਰੋਗਰਾਮ ਦਿਓ ਵੀ ਮਾ ਖਰਬੂਜਾ ਉੱਪਰ ਤੇ ਬੜੀ ਵਧੀਆ ਜਾਣਕਾਰੀ ਦਿੰਦੀ।
1: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਫਿਰ ਤੁਸੀਂ ਕਿਹੜਾ ਗੀਤ ਸੁਣੋਗੇ ਜੀ ਹੁਣ ਪ੍ਰੋਗਰਾਮ 'ਚ?
0: ਲੋਕਾਂ ਨੂੰ ਪਤਾ ਨਹੀਂ ਸੀਗਾ, ਉਹ ਬਹੁਤ ਮਤਲਬ ਕੀਮਤੀ ਜਾਣਕਾਰੀ ਦਿੱਤੀ।
1: ਧੰਨਵਾਦ ਜੀ।
0: ਹਾਂਜੀ
1: ਹਾਂਜੀ, ਕਿਹੜਾ ਗੀਤ ਸੁਣੋਗੇ?
0: ਗਾਣਾ ਮੈਡਮ ਜੀ ਅੱਲਾ ਰੱਖਾ ਫਿਲਮ ਕੋ ਸੁਣਾ ਦਿਓ, ਮੁਹੰਮਦ ਅਜੀਜ਼ ਦੀ ਆਵਾਜ਼ ਮੈਂ।
1: ਡਨ, ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਧੰਨਵਾਦ। ਲਓ ਜੀ, ਅੱਲਾ ਰਾਖਾ ਫਿਲਮ 'ਚੋਂ ਮੁਹੰਮਦ ਰਫੀ, ਮਾਫ ਕਰਨਾ, ਮੁਹੰਮਦ ਅਜ਼ੀਜ਼ ਅਤੇ ਚੌਰਸ ਦਾ ਗਾਇਆ ਗੀਤ। ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ ਅਤੇ ਤੁਸੀਂ ਵੀ ਆਪਣੀ ਫਰਮਾਇਸ਼ ਫਟਾਫਟ ਦੱਸ ਦਿਉ। ਹੁਣ ਥੋੜ੍ਹਾ ਸਮਾਂ ਬਾਕੀ ਹੈ ਪ੍ਰੋਗਰਾਮ 'ਚ, ਉਹਦੇ ਲਈ 0181 23 142 173 ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਔਰ ਆਪਣਾ ਮਨਪਸੰਦੀਦਾ ਗੀਤ ਸੁਣੋ। ਫਿਲਹਾਲ ਇਹਨਾਂ ਦਾ ਇਹ ਗੀਤ ਮਨਪਸੰਦ ਆ, ਮੁਹੰਮਦ ਅਜ਼ੀਜ਼ ਅਤੇ ਚੌਰਸ ਦੀ ਆਵਾਜ਼ 'ਚ।

0: crime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਹਲੋ ਫਰਮਾਇਸ਼ ਚੱਲ ਰਿਹਾ ਤੇ ਆਓ ਜਾਣਦੇ ਆ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ ਹੈਲੋ, ਅਸੀਂ ਹੈਲੋ ਕਰ ਰਹੇ ਹਾਂ, ਅੱਗੋਂ ਜਵਾਬ ਹੀ ਨਹੀਂ ਦੇ ਰਹੇ। ਹੈਲੋ, ਸ਼ਾਇਦ ਕਿਸੇ ਟੈਕਨੀਕਲ ਐਰਰ ਕਰਕੇ ਜਿਹੜੀ ਕਾਲ ਹੈ ਉਹ ਡਿਸਕਨੈਕਟ ਹੋ ਗਈ ਹੈ, ਜਾਂ ਫਿਰ ਸਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ। ਹੈਲੋ ਹੈਲੋ ਹੈਲੋ, ਚਲੋ ਸ਼ਾਇਦ ਕਾਲ ਨਹੀਂ ਲੱਗੀ ਹੈ ਜਾਂ ਆਵਾਜ਼ ਸਾਡੀ ਉਹਨਾਂ ਤੱਕ ਨਹੀਂ ਪਹੁੰਚ ਰਹੀ ਹੈ। ਇੱਕ ਲਾਸਟ ਟ੍ਰਾਈ। ਹੈਲੋ ਹੈਲੋ ਹੈਲੋ, ਓਕੇ, ਸ਼ਾਇਦ ਕਿਸੇ ਟੈਕਨੀਕਲ ਐਰਰ ਕਰਕੇ ਕਾਲ ਜਿਹੜੀ ਉਹ ਨਹੀਂ ਲੱਗ ਪਾ ਰਹੀ ਹੈ, ਲੇਕਿਨ ਪ੍ਰੋਗਰਾਮ ਤਾਂ ਜਾਰੀ ਰਹੇਗਾ। ਔਰ ਇਸ ਪ੍ਰੋਗਰਾਮ 'ਚ ਅਗਲਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਰਾਮ ਤੇਰੀ ਗੰਗਾ ਮੈਲੀ 'ਚੋਂ। ਲਤਾ ਮੰਗੇਸ਼ਕਰ ਦਾ ਗਾਇਆ ਜੀ ਗੀਤ, ਅਤੇ ਆਓ ਫਿਰ ਤੁਹਾਨੂੰ ਵੀ ਸੁਣਾਈਏ ਇਹ ਗੀਤ।

0: ਜੀ ਮੈਂ ਪਤਾ ਨਹੀਂ ਜੀ ਪ੍ਰੋਗਰਾਮ ਦਾ।
1: ਅੱਛਾ ਜੀ,
0: ਹਾਂ
1: ਚਲੋ ਜੀ, ਫਿਰ ਅੱਜ ਤੁਹਾਡੀ ਕਾਲ ਲੱਗ ਗਈ ਹੈ ਫਿਰ ਤੁਹਾਡੇ ਲਈ ਅੱਜ, ਕਿਉਂਕਿ ਦੇਖੋ ਜੀ ਇਸ ਪ੍ਰੋਗਰਾਮ 'ਚ ਜਿਹੜੀ ਕਾਲ ਲੱਗਣਾ ਨਾ, ਉਹ ਕਈਆਂ ਦੀ ਤਾਂ ਕਾਲ ਲੱਗਦੀ ਨਹੀਂ ਹੈ, ਜਦੋਂ ਲੱਗ ਜਾਂਦੀ ਤਾਂ ਉਹਨਾਂ ਦਾ ਲੱਕੀ ਡੇ ਬਣ ਜਾਂਦਾ।
0: ਬਿਲਕੁਲ, ਮੈਡਮ ਤੁਹਾਡੇ ਤੱਕ ਪਹੁੰਚਣਾ ਅਤੇ ਪਰਮਾਤਮਾ ਕੋਲ ਪਹੁੰਚਣਾ ਇੱਕ ਬਰਾਬਰ ਹੈ ਜੀ।
1: ਅਰੇ ਹਾਂਜੀ, ਫਿਰ
0: ਬੜੀ ਮਿਹਨਤ ਕਰਨੀ ਪੈਂਦੀ ਜੀ। ਕਹਿੰਦੇ ਲਹਿਰੋਂ ਸੇ ਡਰ ਕਰ ਕਭੀ ਨੌਕਾ ਪਾਰ ਨਹੀਂ ਹੋਤੀ, ਹਿੰਮਤ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ, ਜੋ ਸੱਚੇ ਦਿਲ ਸੇ ਮਿਲਾਤੇ ਹੈ 0-181-23-42 ਨੰਬਰ, ਉਨਕੀ ਮਿਹਨਤ ਮੈਡਮ ਜੀ ਕਭੀ ਬੇਕਾਰ ਨਹੀਂ ਹੋਤੀ।
1: ਵਾਹ ਜੀ ਵਾਹ, ਵਾਹ ਜੀ ਵਾਹ, ਠੀਕ ਹੈ ਜੀ। ਹਾਂਜੀ, ਫਿਰ ਕਿਹੜਾ ਗੀਤ ਸੁਣੋਗੇ ਜੀ ਪ੍ਰੋਗਰਾਮ 'ਚ?
0: ਪਰਮਾਤਮਾ ਕੇ ਹੀ ਦੁਆ ਕਰਦਾ ਜੀ ਸਾਰੇ ਸਾਡੇ ਦੋਸਤ ਖੁਸ਼ ਰਹਿਣ।
1: ਬਿਲਕੁਲ ਜੀ,
0: ਆਪਣੇ ਮਾਂ ਬਾਪ ਦੀ ਸੇਵਾ ਕਰੋ ਜੀ, ਗਰਮੀ ਆਪਣੇ ਕੋਠਿਆਂ ਦੇ ਦੋ ਦੋ ਪਾਣੀ ਵਾਲੇ ਕੁਝ ਜ਼ਰੂਰ ਰੱਖੋ, ਕਿਉਂਕਿ ਜਾਨਵਰ ਵੀ ਵਿਚਾਰੇ ਪਿਆਸੇ ਆ ਜੀ, ਉਹਨਾਂ ਦੀ ਆਸ ਕੋਈ ਨਹੀਂ, ਸਾਡੀ ਆਸ ਹੀ ਹੁੰਦੀ ਉਹਨਾਂ।
1: ਬਿਲਕੁਲ ਜੀ, ਸਰਬੱਤ ਦੇ ਭਲੇ ਦੀ ਕਾਮਨਾ ਬਹੁਤ ਜ਼ਰੂਰੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ, ਤੇ ਗਾਣਾ ਲਾ ਦੇ ਮੈਡਮ ਜੀ, ਫਿਲਮ ਹੈ ਮੇਰਾ ਸਾਇਆ,
1: ਠੀਕ ਹੈ ਜੀ,
0: ਖੂਬਸੂਰਤ ਗੀਤ ਹੈ ਜੀ, ਆਪਕੇ ਪਹਿਲੂ ਮੈਂ ਆ ਕਰ ਰੋ ਦੀਏ।
1: ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ,
0: ਸ਼ੁਕਰੀਆ ਮੈਡਮ,
1: ਧੰਨਵਾਦ। ਫਿਲਮ ਮੇਰਾ ਸਾਇਆ, ਔਰ ਇਹਦੇ 'ਚ ਮੁਹੰਮਦ ਰਫੀ ਦਾ ਗਾਇਆ ਗੀਤ, ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ। ਔਰ ਥੋੜ੍ਹਾ ਟਾਈਮ ਬਾਕੀ ਹੈ ਜੀ ਪ੍ਰੋਗਰਾਮ 'ਚ, ਫਟਾਫਟ ਕਾਲ ਕਰੋ 0181-23-42-173, ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰ ਲਓ ਔਰ ਆਪਣਾ ਮਨ ਪਸੰਦੀਦਾ ਗੀਤ ਸੁਣ ਲਓ। ਫਿਲਹਾਲ ਮੁਹੰਮਦ ਰਫੀ ਦਾ ਗੀਤ ਗਾਇਆ, ਇੰਜੋਏ ਕਰੋ।

0: ਫਿਲਮ ਸਨ 1990 'ਚ ਫਿਲਮ ਆਈ ਅਤੇ ਗੀਤ ਅਸੀਂ
1: ਗਾਣੇ
0: ਤੁਹਾਨੂੰ
1: ਬਾਹਲੇ ਵਧੀਆ ਜੀ ਇਹਦੇ।
0: ਡਨ ਜੀ, ਠੀਕ ਹੈ ਜੀ,
1: ਹਾਂਜੀ
0: ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ
1: ਹਾਂਜੀ,
0: ਕਾਲ ਕਰਨ ਲਈ।
1: ਧੰਨਵਾਦ, ਬਹੁਤ ਚਾਹ ਫੋਨ ਲੱਗਿਆ ਜੀ ਤੁਹਾਡਾ, ਕਾਫੀ
0: ਚਲੋ
1: ਟਾਈਮ
0: ਜੀ,
1: ਹੋ ਗਿਆ ਫੋਨ ਲੱਗ।
0: ਫਿਰ ਅੱਜ ਤੁਹਾਡਾ ਵੀ ਲੱਕੀ ਡੇ ਹੋ ਗਿਆ ਯਾਨੀ ਕਿ।
1: ਹਾਂਜੀ
0: ਠੀਕ ਹੈ ਜੀ, ਸ਼ੁਕਰੀਆ ਜੀ।
1: ਥੈਂਕ ਯੂ।
0: ਆਸ਼ ਕੀ ਫਿਲਮ ਸਨ 1990 'ਚ ਫਿਲਮ ਆਈ, ਅਨੁਰਾਧਾ ਅਤੇ ਕੁਮਾਰ ਸਾਨੂ ਦੀ ਆਵਾਜ਼। ਲਓ ਜੀ, ਤੁਸੀਂ ਵੀ ਇੰਜੋਏ ਕਰੋ ਇਸ ਪ੍ਰੋਗਰਾਮ ਦਾ ਇਹ ਆਖਰੀ ਗੀਤ, ਅਤੇ ਤੁਸੀਂ ਬਣੇ ਰਹਿਣਾ ਆਕਾਸ਼ਵਾਣੀ ਰੇਡੀਓ ਦੇ, ਕਿਉਂਕਿ ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਨੇ ਉਹ ਇੱਥੇ ਤੁਹਾਨੂੰ ਸੁਣਨ ਨੂੰ ਮਿਲਦੇ ਰਹਿਣਗੇ। ਅਤੇ ਫਿਲਹਾਲ ਇਹ ਗੀਤ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ। केंद्र सरकार ने घुसपैठ और अन्य कारणों से होने वाले

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ। ਮੈਂ ਹਾਂ ਨਿਧੀ ਜੋਗ। ਸਾਡੇ ਪ੍ਰੋਗਰਾਮ ਵਿੱਚ ਬਹੁਤ ਸਾਰੇ ਸਰੋਤਿਆਂ ਨੇ ਕਾਲ ਕੀਤੀ ਹੈ, ਸਾਡੇ ਮੈਸੇਜ ਕੀਤਾ, ਸਾਡੇ ਨੰਬਰ 'ਤੇ ਵਟਸਐਪ ਮੈਸੇਜ ਆਏ ਨੇ ਜੀ ਬਹੁਤ ਸਾਰੇ। ਨੰਬਰ ਹੈ 9495536077, ਅਤੇ ਤੁਸੀਂ ਵੀ ਇਸ ਨੰਬਰ 'ਤੇ ਵਟਸਐਪ ਮੈਸੇਜ ਕਰਕੇ ਆਪਣੇ ਪਸੰਦ ਦੇ ਗੀਤ ਦੀ ਫਰਮਾਇਸ਼ ਕਰ ਸਕਦੇ ਹੋ। ਵੇਖਦੇ ਹਾਂ ਕਿ ਸਾਨੂੰ ਕਿਹਦੇ ਕਿਹਦੇ ਮੈਸੇਜ ਆਏ ਨੇ ਜੀ। ਪਹਿਲਾ ਮੈਸੇਜ ਆਇਆ ਹੈ ਪਟਿਆਲਾ ਤੋਂ, ਮੁਕੇਸ਼ ਬੱਟਾ, ਨੀਲਮ ਬੱਟਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਟਾ ਦਾ। ਅਗਲਾ ਮੈਸੇਜ ਲਿਖਦੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਮੋਹਾਲੀ ਚੰਡੀਗੜ੍ਹ ਤੋਂ ਰਿਤਿਕ ਮਲਹੋਤਰਾ, ਟੀ ਡੀ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਸਾਵੰਤਖੇੜਾ ਪਿੰਡ ਤੋਂ

ਸ਼ੀਰੀਂ ਤੇ ਫਰਿਹਾਦਾਂ ਦੀ ਡਾਢੇ ਔਖੇ ਪਰਬਤ ਪਾੜ ਕੇ ਨੀਰ ਵਗਾਣੇ ਕਰਕੇ ਅੱਖ ਮਟਕੇ ਇਸ਼ਕ ਲੜਾਉਣੇ ਸੌਖੇ ਨੇ ਹੁੰਦੀ ਮੁਸ਼ਕਿਲ ਇਹ ਜਦ ਪੈਂਦੇ ਤੋੜ ਨਿਭਾਣੇ ਜਦ ਪੈਂਦੇ ਤੋੜ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣ

0: ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਸਾਡੇ ਬਹੁਤ ਸਾਰੇ ਸਰੋਤਿਆਂ ਨੇ ਸਾਨੂੰ ਵਟਸਐਪ ਮੈਸੇਜ ਕੀਤੇ ਨੇ ਸਾਡੇ ਨੰਬਰ 'ਤੇ। ਨੰਬਰ ਹੈ ਜੀ 9496536077। ਤੁਸੀਂ ਵੀ ਇਸ 'ਤੇ ਮੈਸੇਜ ਕਰ ਸਕਦੇ ਹੋ ਅਤੇ ਆਪਣੀ ਪਸੰਦ ਦੇ ਗੀਤ ਦੀ ਫਰਮਾਇਸ਼ ਕਰ ਸਕਦੇ ਹੋ। ਵੇਖਦੇ ਹਾਂ ਜੀ ਅਗਲਾ ਮੈਸੇਜ ਕਿੱਦਾਂ ਆਇਆ ਹੈ। ਅਗਲਾ ਮੈਸੇਜ ਆਇਆ ਹੈ ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ, ਬਹਾਦੁਰਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ ਅਤੇ ਅਬਦੁੱਲਾ ਆਜ਼ਾਦ ਦਾ। ਅਗਲਾ ਮੈਸੇਜ ਲਿਖਦੇ ਨੇ ਬਲਕਾਰ ਸਿੰਘ ਬੱਦਨ, ਅਰਸ਼ਦੀਪ ਸਿੰਘ ਬੱਦਨ, ਵਿਜੇ ਕੁਮਾਰ ਕੌਂਡਲ, ਸੋਨੂ, ਪ੍ਰੀਤਮ ਸਿੰਘ, ਨੇੜੇ ਘੁਮਿਆਰ ਦੇਵੀ ਮਾਤਾ ਮੰਦਰ ਹਾਜੀਪੁਰ ਤੋਂ। ਅਤੇ ਅਗਲਾ ਮੈਸੇਜ ਆਇਆ ਜੀ ਪਿੰਡ ਜਮਕਾ ਤੋਂ ਯੋਗੀ ਟੇਲਰ, ਦਵਿੰਦਰ ਸਿੰਘ ਰਾਣਾ, ਰਾਜਾ ਸ਼ੁਕਲਾ, ਜੋਗੀ, ਅਮਨ, ਪਲਕ ਸੋਨੀ, ਰੈਂਪੀ ਅਤੇ ਰਾਜਵੀਰ ਦਾ। ਅਗਲਾ ਮੈਸੇਜ ਲਿਖਦੇ ਨੇ ਪਿੰਡ ਅਰਾਯਨ ਤੋਂ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਡਾਕਟਰ ਬਨਵਾਰੀ ਲਾਲ ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ, ਜੈਪਾਲ, ਦਾਦਾ ਬਾਬੂ ਰੋਡ, ਗਿਰੀਹੀੜ, ਝਾਰਖੰਡ ਤੋਂ ਮੁਹੰਮਦ ਯਾਸਿਨ ਅੰਜਾਨ, ਸਾਈਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਦ, ਮਿਰਫਾ ਨਾਜ਼ ਅਤੇ ਚਾਹਤ, ਸਹਾਰਨਪੁਰ ਤੋਂ ਆਸ਼ਾ ਨਾਰੰਗ, ਸੋਨਾਲੀ, ਸੁਰੇਸ਼ ਨਾਰੰਗ, ਗ੍ਰਾਮ ਰਜੌਨੀ ਜ਼ਿਲ੍ਹਾ ਮਹੋਬਾ ਬੁਦੇਲਖੰਡ ਉੱਤਰ ਪ੍ਰਦੇਸ਼ ਤੋਂ ਉਦੇਭਾਨ ਪਾਲ, ਜੈਹਿੰਦ ਪਾਲ, ਦੀਕਸ਼ਾ ਪਾਲ, ਪ੍ਰਤੀਕਸ਼ਾ ਪਾਲ, ਵਿਮਲੇਸ਼ ਪਾਲ, ਦਿਵਿਆਂਸ਼ ਬਘੇਲ, ਮੋਹਾਲੀ ਤੋਂ ਅਮਨਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨ ਜੋਤ ਕੌਰ ਸ਼ੈਵੀ ਅਤੇ ਨੈਦਿਸ ਸੈਣੀ ਕੈਨੇਡਾ ਤੋਂ। ਬੀੜ ਸ਼ਹਿਰ ਮਹਾਰਾਸ਼ਟਰ ਤੋਂ ਲਿਖਦੇ ਨੇ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਜੈਸ਼੍ਰੀ ਮਹੇਤਰੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਰਾਮ ਨਿਵਾਸ ਅਗਰਵਾਲ, ਧਨੰਜੇ ਟਵੂਲ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਲਿਖਦੇ ਨੇ ਸੁਖਵਿੰਦਰ ਸਿੰਘ ਜੌੜਾ, ਸੀ ਟੀ ਦੀਵਾਨਾ, ਜਨਕਪੁਰੀ ਤੋਂ ਲਿਖਦੇ ਨੇ ਪਿੰਟੂ ਦੀਵਾਨਾ ਅਤੇ ਰਜਿੰਦਰ ਸਿੰਘ ਓਬਰਾਏ, ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਾਰਦਾ, ਵਿਵਾਨ, ਗੋਪਾਲ ਲਿਖਦੇ ਨੇ ਪਿੰਡ ਮੱਖਣਪੁਰੀ, ਬਿਸ਼ਨਾ, ਜੰਮੂ ਐਂਡ ਕਸ਼ਮੀਰ ਤੋਂ। ਮਨੀਲਾ ਫਿਲੀਪੀਨ ਤੋਂ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ ਲਹਿਰ, ਅਜੇ ਲਹਿਰ, ਏਂਜਲ ਲਹਿਰ ਅਤੇ ਅਰਨਵ ਲਹਿਰ, ਰਿੰਪੀ ਸਿੰਘ, ਪਾਲ ਸਿੰਘ, ਸਲੀਮ ਖਾਨ, ਤਨਵੀਰ ਕੌਰ, ਪਿੰਡ ਪਹੇੜੀ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਤੇਲੰਗਾਨਾ ਨਿਜ਼ਾਮਾਬਾਦ ਤੋਂ ਸ਼ੇਖ ਅੱਲਾ ਬਖਸ਼, ਬੇਗਮ ਰਾਬੀਆ ਸ਼ੇਖ, ਸ਼ੇਖ ਰਹੀਮ ਮੁੰਨਾ, ਦਾਨਿਸ਼ ਆਸਿਫ ਸ਼ੇਖ, ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ, ਮੰਨੀ, ਕਾਕਾ, ਬਿੱਟੂ, ਲਾਡੀ, ਮੋਹਨ, ਮਸਤਰ, ਜਨਕਨਗਰ, ਜਲੰਧਰ ਤੋਂ, ਛੋਟੀਆਂ ਬਲੀਆਂ ਮੁੰਬਈ, ਕਜਰਤ ਤੋਂ ਅਹਿਮਦ ਭਾਈ ਫੂਲਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ, ਆਮਨਾ ਨਸਰੀਨ ਬਾਗਵਾਨ, ਆਸਮਾ ਪਰੀ, ਰਾਬੀਆ ਅਤੇ ਆਸ਼ੂ ਅਹਿਮਦ। ਅਗਲਾ ਮੈਸੇਜ ਆਇਆ ਜੀ ਗਾਓਂ ਗੱਡੀ ਕੁਟਾਹਾ, ਜ਼ਿਲ੍ਹਾ ਪੰਚਕੁਲਾ, ਹਰਿਆਣਾ ਤੋਂ, ਸਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਸ਼ਾਨੀਆ ਅੰਸਾਰੀ, ਮੁਹੰਮਦ ਇਲਿਆਸ, ਮੁਸ਼ਾਹਿਦ ਹੁਸੈਨ, ਰੌਣਕੀ ਖਾਨ, ਅਕਸਾ ਅੰਸਾਰੀ, ਆਇਸ਼ਾ ਅੰਸਾਰੀ, ਉਮਰ ਅੰਸਾਰੀ ਅਤੇ ਸਮੀਨਾ ਅੰਸਾਰੀ ਦਾ। ਅਗਲਾ ਮੈਸੇਜ ਲਿਖਦੇ ਨੇ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਤੋਂ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਤੇ ਅਗਲਾ ਮੈਸੇਜ ਹੈ ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ ਸੰਜੇ ਸ਼ਰਮਾ ਅਤੇ ਪ੍ਰਿਯੰਕਾ ਸ਼ਰਮਾ ਦਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਦਿਲਜੀਤ ਦੋਸਾਂਝ ਦੀ ਆਵਾਜ਼ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਇਸ ਵਿੱਚ ਸਾਡੇ ਕਈ ਸਰੋਤਿਆਂ ਨੇ ਸਾਨੂੰ ਬਹੁਤ ਸਾਰੇ ਮੈਸੇਜ ਕੀਤੇ ਨੇ, ਉਹ ਮੈਸੇਜ ਅਸੀਂ ਜ਼ਰੂਰ ਤੁਹਾਡੇ ਤੱਕ ਲੈ ਕੇ ਆਵਾਂਗੇ, ਬਸ ਹੁਣੇ ਗਏ ਅਤੇ ਹੁਣੇ ਆਏ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।

ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਗਾਓ ਕੈਰਾ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ੰਮੀ ਰਜਨੀ ਆਕਾਸ਼ਦੀਪ ਅਨਹਤ ਅਤੇ ਗੁਰਸ਼ਬਦ ਦਾ ਅਗਲਾ ਮੈਸੇਜ ਲਿਖਦੇ ਨੇ ਰੇਲਵੇ ਰੋਡ ਮੋੜ ਮੰਡੀ ਤੋਂ ਬਲਜਿੰਦਰ ਕੈਂਥ ਰੌਸ਼ਨ ਕੈਂਥ ਸਿਮਰਨ ਹਨੀ ਅਤੇ ਰਬਾਬ ਕੈਂਥ ਕਰਨ ਆਸਟ੍ਰੇਲੀਆ ਤੋਂ ਗਾਓ ਕਲਾਨਾ ਤਹਿਸੀਲ ਭਾਦਰਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਲਿਖਦੇ ਨੇ ਵਿਕਰਮ ਕਡਵਾਸਰਾ ਸਚਿਨ ਕਡਵਾਸਰਾ ਸਤੀਸ਼ ਕਡਵਾਸਰਾ ਯੋਗੇਸ਼ ਅਤੇ ਯੁਧਵ ਕਡਵਾਸਰਾ ਅਗਲਾ ਮੈਸੇਜ ਆਇਆ ਜੀ ਸੰਦੀਪ ਕੁਮਾਰ ਸਿਰੋਇਆ ਗੋਬਿੰਦ ਸਿੰਘ ਕੁਮਕੁਮ ਸੰਜਨਾ ਸਿਰੋਇਆ ਦਾ ਫਾਜ਼ਿਲਕਾ ਤੋਂ ਮੋਡਲ ਟਾਊਨ ਕਰਨਾਲ ਤੋਂ ਲਿਖਦੇ ਨੇ ਸੁਧੀਰ ਨੂਤਨ ਸੰਦੀਪ ਗੁਗਲਾਨੀ ਜਗਮੋਹਨ ਪ੍ਰਜਾਪਤੀ ਪ੍ਰਤਿਭਾ ਸ਼ਰਮਾ ਅਤੇ ਭਮਸਲ ਅਗਲਾ ਮੈਸੇਜ ਹੈ ਧਨੌਰੀ ਤੇਲੀਵਾਲ ਤੋਂ ਨਿਸਾਰ ਸਲਮਾਨੀ ਨੌਸ਼ਾਦ ਸਲਮਾਨੀ ਆਲੀਆ ਅਤੇ ਆਯਾਨ ਬਾਬੂ ਦਾ ਅਰਸ਼ਦੀਪ ਸੁਰਜੀਤ ਸਿੰਘ ਅਮਰਕੋਟ ਤੋਂ ਲਿਖਦੇ ਨੇ ਬਕਸਰ ਬਿਹਾਰ ਤੋਂ ਸ਼ਰਾਫੁਦੀਨ ਅੰਸਾਰੀ ਫਾਤਿਮਾ ਖਾਤੂਨ ਅੰਸਾਰੀ ਅਤੇ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ, ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼ ਸੰਧੂ, ਆਕਾਂਕਸ਼ਾ ਸੰਧੂ, ਭਰਤ ਭੂਸ਼ਣ ਸੰਧੂ ਦਾ ਜਾਡਲਾ ਟਾਊਨ SBS ਨਗਰ ਤੋਂ। ਅਗਲਾ ਮੈਸੇਜ ਲਿਖਦੇ ਨੇ, ਪਿੰਡ ਖਯੋਵਾਲੀ ਡਾਬ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਮਦਨ ਲਾਲ ਬਾਟੂ, ਯੋਗੇਸ਼ ਕੁਮਾਰ ਬਾਟੂ, ਜੋਤੀ ਬਾਟੂ, ਭਾਗਵਤੀ ਬਾਟੂ, ਸਾਗਰ ਬਾਟੂ, ਸਾਕਸ਼ੀ, ਕਾਰਵੀ, ਯੋਗਨਿਆ ਅਤੇ ਸੰਗੀਤਾ। ਅਗਲਾ ਮੈਸੇਜ ਆਇਆ ਜੀ, ਦੀਵਾਨਰ ਜਮਾਨੀਆ ਗਾਜ਼ੀਪੁਰ ਯੂਪੀ ਤੋਂ ਸੁਰੇਸ਼ ਜੈਸਵਾਲ, ਸੁਰੇਸ਼ ਜੈਸਵਾਲ, ਉਰਮਿਲਾ, ਦੀਪਕ, ਸਵਾਤੀ ਜੈਸਵਾਲ, ਗਮਰੀਆ ਜਮਸ਼ੇਦਪੁਰ ਤੋਂ ਬਿਪਿਨ ਜੈਸਵਾਲ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ ਜੈਸਵਾਲ। ਅਗਲਾ ਮੈਸੇਜ ਲਿਖਦੇ ਨੇ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦ ਪੁਰੀ, VP ਰੰਜੂ, ਅਸ਼ੋਕ ਪੁਰੀ, ਸੁਸ਼ੀਲ ਪੁਰੀ, BK ਪੁਰੀ, ਕੈਲਾਸ਼ ਪੁਰੀ, ਨੀਲਮ ਪੁਰੀ, ਰਮਾ ਪੁਰੀ, ਪਾਲੀ, ਸੁਨੀਲ ਪਾਠਕ, VK ਪੁਰੀ ਅਤੇ ਵਿਨੋਦ ਪੁਰੀ। ਅਗਲੇ ਸਾਥੀ ਨੇ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ, ਨਰਗਿਸ ਖਾਤੂਨ, ਗ੍ਰਾਮ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ, ਗਮੀਆ ਜਮਸ਼ੇਦਪੁਰ ਤੋਂ ਲਿਖਦੇ ਨੇ, ਰੋਹਨ ਜੈਸਵਾਲ, ਆਰਿਆ ਜੈਸਵਾਲ, ਬਬੂਰੀ ਬਾਜ਼ਾਰ ਚੰਦੋਲੀ ਤੋਂ ਵਿਜੇ ਜੈਸਵਾਲ, ਸਰੋਜ ਜੈਸਵਾਲ, ਰਾਮਨਗਰ ਕਦਮਾ ਜਮਸ਼ੇਦਪੁਰ ਤੋਂ ਮੁਰਾਹੂ ਜੈਸਵਾਲ, ਦੇਵੰਤੀ ਜੈਸਵਾਲ ਅਤੇ ਚੱਕੀਆ ਬਾਜ਼ਾਰ ਚੰਦੋਲੀ ਤੋਂ ਸੁੰਦਰ ਜੈਸਵਾਲ ਅਤੇ ਸੁਮਨ ਜੈਸਵਾਲ। ਪਿੰਡ ਜਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ, ਮੁਜ਼ੱਫਰਪੁਰ ਬਿਹਾਰ ਤੋਂ ਆਰਿਅਨ ਰਾਜ, ਰੋਹਿਤ ਰਾਜ ਅਤੇ ਪਿਯੂਸ਼ ਕੁਮਾਰ। ਪਿੰਡ ਕਕਰਾਲੀ, ਜ਼ਿਲ੍ਹਾ ਪੰਚਕੁਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਯ, ਏਂਜਲ, ਨੇਹਾ, ਅੰਜਲੀ, ਗੁਰਮਿਤ ਕੌਰ, ਸ਼ੁਭਮ, ਲਵਲੀ ਅਤੇ ਲਵਲੀ ਪ੍ਰਜਾਪਤੀ। ਗਾਓ ਹਾਂਡੀਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧੇ ਸ਼ਿਆਮ।

0: ਨਮਸਕਾਰ।
1: ਪ੍ਰੋਗਰਾਮ ਅੱਜ ਦੇ ਵੇਲੇ ਲੈ ਕੇ ਹਰਪ੍ਰੀਤ ਹਾਜ਼ਰ ਹੈ ਜੀ,
2: ਤੇ ਹਰਪ੍ਰੀਤ ਦੇ ਨਾਲ ਅਲਕਾ ਵੀ ਹਾਜ਼ਰ ਹੈ।
1: ਕੀ ਹਾਲ ਚਾਲ ਹੈ ਅਲਕਾ ਜੀ?
2: ਬਹੁਤ ਵਧੀਆ ਹਾਲ ਹੈ, ਜਿਹੜੇ ਇੰਨੀ ਧੁੱਪ 'ਚ ਇੰਨੀ ਗਰਮੀ 'ਚ ਹੋ ਸਕਦੇ ਆ।
1: ਬਿਲਕੁਲ ਸਹੀ ਕਿਹਾ ਕਿ ਇੰਨੀ ਧੁੱਪ ਇੰਨੀ ਗਰਮੀ ਦੇ ਵਿੱਚ ਜੇ ਅਸੀਂ ਕਹੀਏ ਕਿ ਹਾਲ ਵਧੀਆ ਹੈ, ਉਹਦਾ ਮਤਲਬ ਇਹ ਹੈਗਾ ਕਿ ਜਿਹੜਾ ਹਰ ਪਾਸੇ ਨਿਊਜ਼ ਦੇ ਵਿੱਚ ਵੀ ਆ ਰਿਹਾ ਆ, ਪ੍ਰਧਾਨ ਮੰਤਰੀ ਮੋਦੀ ਜੀ ਵੀ ਅਵੇਅਰ ਕਰ ਰਹੇ ਨੇ ਕਿ ਗਰਮੀ ਤੋਂ ਬਚੋ, ਔਰ ਰੈੱਡ ਅਲਰਟ ਜਾਰੀ ਕੀਤਾ ਗਿਆ ਕਿ ਲੂ ਚੱਲ ਰਹੀ ਹੈ, ਚੱਲ ਸਕਦੀ ਹੈ ਹੋਰ ਜ਼ਿਆਦਾ। ਅਤੇ ਜੇ ਇਸ ਪੂਰੇ ਵਾਤਾਵਰਣ ਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਕਿ ਹਾਲ ਵਧੀਆ, ਤਾਂ ਮਤਲਬ ਅਸੀਂ ਹਾਈਡਰੇਟਡ ਰਹਿ ਰਹੇ ਹਾਂ, ਮਤਲਬ ਅਸੀਂ ਪਾਣੀ ਪੀ ਰਹੇ ਹਾਂ, ਮਤਲਬ ਅਸੀਂ ਪੂਰਾ ਕੋਟਨ ਦੇ ਕੱਪੜੇ ਪਾ ਰਹੇ ਹਾਂ, ਮਤਲਬ ਅਸੀਂ ਬਹੁਤ ਹੀ ਜ਼ਿਆਦਾ ਹਲਕੇ ਰੰਗ ਦੇ ਕੱਪੜੇ ਪਾ ਰਹੇ ਹਾਂ, ਮਤਲਬ ਅਸੀਂ ਪੁਦੀਨੇ ਦਾ ਸੇਵਨ ਕਰ ਰਹੇ ਹਾਂ।
2: ਬਿਲਕੁਲ ਬਿਲਕੁਲ ਹਰਪ੍ਰੀਤ, ਗੱਲ ਇਹ ਹੈ ਨਾ ਕਿ ਜੇ ਅਸੀਂ ਤੰਦਰੁਸਤ ਰਵਾਂਗੇ
1: ਜੀ,
2: ਅਸੀਂ ਬਿਲਕੁਲ ਫਿਟ ਫੈਟ ਰਵਾਂਗੇ, ਤਾਂ ਹੀ ਤਾਂ ਅਸੀਂ ਆਪਣੀਆਂ ਸਹੇਲੀਆਂ ਨੂੰ, ਆਪਣੀਆਂ ਭੈਣਾਂ ਨੂੰ ਦੱਸ ਸਕਾਂਗੇ ਨਾ ਕਿ ਤੁਸੀਂ ਇਸ ਗਰਮੀ ਤੋਂ ਕਿੱਦਾਂ ਬਚਣਾ ਹੈ।
1: ਬਿਲਕੁਲ, ਵੈਸੇ ਤਾਂ ਹਰ ਕੋਈ ਆਪਣੇ

0: ਪੂਰੀ ਘਰ ਦੇ ਵਿੱਚ ਕੋਸ਼ਿਸ਼ ਕਰ ਰਿਹਾ,
1: ਜੀ
0: ਇਹਤਿਆਤ ਵਰਤ ਰਿਹਾ ਹੈ ਕਿ ਅਸੀਂ ਇਸ ਗਰਮੀ ਤੋਂ ਬਚੀਏ। ਔਰ ਉਹਦਾ ਸਭ ਤੋਂ ਇੱਕ ਬੇਸਿਕ ਜਿਹਾ ਤਾਂ ਹੈਗਾ ਕਿ ਪਾਣੀ ਬਹੁਤ ਜ਼ਿਆਦਾ ਪੀਓ, ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਹੈਗਾ ਕਿ ਜੇ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਤਾਂ ਕਾਇੰਡਲੀ ਬਾਹਰ ਨਾ ਨਿਕਲੋ, ਐਟਲੀਸਟ 12 ਵਜੇ ਤੋਂ ਲੈ ਕੇ, ਰਾਦਰ 11:30 ਤੋਂ ਲੈ ਕੇ ਤਾਂ ਤੁਸੀਂ 3:30 ਵਜੇ ਤੱਕ ਤੁਸੀਂ ਅਗਰ ਆਪਣੇ ਘਰ ਦੇ ਅੰਦਰ ਹੋ ਤਾਂ ਉਹ ਜ਼ਿਆਦਾ ਬੈਟਰ ਹੈ।
1: ਕਿਉਂਕਿ ਤਕਰੀਬਨ ਆਪਾਂ ਦੇਖ ਰਹੇ ਹਾਂ ਕਿ ਹਰ ਰੋਜ਼ ਹੀ ਇਸ ਟਾਈਮ ਦੇ ਉੱਤੇ ਜਿਹੜਾ ਟੈਂਪਰੇਚਰ ਹੈ ਉਹ 40 ਤੋਂ 44 ਤੱਕ ਚਲਾ ਜਾਂਦਾ ਹੈ,
0: ਜੀ
1: ਹੈ ਨਾ। ਅਤੇ ਫਿਰ ਇਹੋ ਜਿਹੀ ਗਰਮੀ ਦੇ ਵਿੱਚ ਤਾਂ ਹੀ ਬਾਹਰ ਨਿਕਲਣਾ ਚਾਹੀਦਾ ਕਿ ਜੇ ਬਹੁਤ ਐਮਰਜੈਂਸੀ ਹੈ।
0: ਜੀ
1: ਅਤੇ ਬਾਕੀ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਘਰੋਂ ਬਾਹਰ ਅਗਰ ਜ਼ਰੂਰੀ ਨਿਕਲਣਾ ਹੀ ਪਵੇ ਤਾਂ ਸਿਰ ਆਪਣਾ ਕਵਰ ਕਰਕੇ ਜਾਂ ਕੈਪ ਲੈ ਲਓ, ਗੋਗਲਸ ਲਗਾ ਲਓ ਜਾਂ ਛੱਤਰੀ ਲੈ ਲਓ, ਜਿੱਦਾਂ ਵੀ ਹੋ ਸਕੇ। ਜੇ ਬਹੁਤੀ ਸ਼ਰਮ ਆਉਂਦੀ, ਕਈ ਜਨਾਨੀਆਂ ਕਹਿੰਦੀਆਂ ਕਿ ਜੀ ਮੈਨੂੰ ਸ਼ਰਮ ਆਉਂਦੀ ਹੈ ਐਨਕ ਲਾਉਂਦੇ ਹੋ ਛੱਤਰੀ, ਅਤੇ ਉਹ ਚੁੰਨੀ ਨੂੰ ਦੋਰੀ ਚੋਰੀ ਕਰਕੇ ਆਪਣੇ ਸਿਰ ਦੇ ਉੱਤੇ ਲੈ ਲੈਂਦੀਆਂ। ਆਪਣਾ ਬਚਾਵ ਕਰਨਾ ਆਪਣੇ ਹੱਥ ਹੈ,
0: ਅੱਜ ਕੱਲ੍ਹ
1: ਹੈ ਨਾ।
0: ਵੈਸੇ ਏਦਾਂ ਸ਼ਰਮ ਵਾਲੀ ਕੋਈ ਗੱਲ
1: ਨਹੀਂ
0: ਅਲਕਾ
1: ਹੈਗੀਆਂ
0: ਜੀ,
1: ਕਈ। ਹਾਂ
0: ਅੱਜ ਕੱਲ੍ਹ ਤੇ ਟ੍ਰੈਂਡ ਬੜਾ ਆ ਗਿਆ ਜੀ, ਮਾਸਕ ਬੜੇ ਵਧੀਆ ਤਰੀਕੇ ਤੇ ਚੱਲ ਗਏ ਨੇ, ਜਿਹੜੇ ਤੁਹਾਡਾ ਮੂੰਹ
1: ਮੂੰਹ
0: ਔਰ
1: ਕਵਰ
0: ਨੱਕ
1: ਕਰਕੇ।
0: ਔਰ ਬੁੱਲ ਪ੍ਰੋਪਰ ਕਵਰ ਹੋ ਜਾਂਦੇ ਉਹਦੇ ਨਾਲ, ਸਿਰਫ ਤੁਹਾਡੀਆਂ ਅੱਖਾਂ ਰਹਿੰਦੀਆਂ ਨੇ ਉਹ, ਤੇ ਤੁਸੀਂ ਚਸ਼ਮਾ ਲਗਾਇਆ ਹੁੰਦਾ ਆਪਣਾ ਜਿਹੜਾ ਸਨ ਗਲਾਸਿਸ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਜਿੰਨਾ ਇਹਤਿਆਤ ਵਰਤ ਸਕਦੇ ਹਾਂ ਵਰਤੀਏ, ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਅੱਜ ਕੱਲ੍ਹ ਜੇ ਕੋਈ ਹੈਪੀ ਹੈ ਨਾ ਤਾਂ ਉਹ ਪੱਖਾ ਹੈਪੀ ਹੈ, ਜਿਹੜਾ ਪੱਖਾ ਹੈ ਨਾ ਉਹ ਬਹੁਤ ਹੈਪੀ ਹੈ। ਪਤਾ ਕਿਉਂ? ਉਹ ਕਹਿੰਦਾ ਹੈ ਕਿ ਗਰਮੀ ਆਈ ਗਰਮੀ ਆਈ, ਘਰ ਘਰ ਮੇਂ ਇਹ ਪੰਖਾ ਲਾਈ, ਹੈ ਨਾ, ਸਭਕੋ ਪਾਸ ਬੁਲਾਤਾ ਪੰਖਾ, ਮੀਠੀ ਨੀਂਦ ਸੁਲਾਤਾ ਪੰਖਾ, ਠੰਡੀ ਹਵਾ ਖਿਲਾਤਾ ਪੰਖਾ, ਬਹੁਤ ਆਰਾਮ ਹੈ ਦੇਤਾ ਪੰਖਾ। ਤਾਂ ਉਹ ਖੁਸ਼ ਹੈ ਕਿ ਵੀ ਮੇਰੀ ਇਸ ਵੇਲੇ ਬੜੀ ਜੈ ਜੈਕਾਰ ਹੈ, ਪੱਖਾ ਹੀ ਪੱਖਾ ਹੈਗਾ ਹਰ ਪਾਸੇ, ਹੈ ਨਾ।
1: ਅਤੇ ਪੱਖੇ ਦੇ ਨਾਲ ਨਾਲ ਹੋਰ ਵੀ ਇੱਕ ਬੰਦੇ ਬਹੁਤ ਖੁਸ਼ ਨੇ।
0: ਕੌਣ?
1: ਉਹ ਹੈ ਜੀ ਛੋਟੇ ਛੋਟੇ ਮਾਸੂਮ ਬੱਚੇ ਜਿਨ੍ਹਾਂ ਨੂੰ ਸਕੂਲੋਂ ਛੁੱਟੀਆਂ ਪੈਣ ਵਾਲੀਆਂ।
0: ਬਿਲਕੁਲ, ਕਈ ਸਕੂਲਾਂ ਦੇ ਵਿੱਚ ਸਮਰ ਵੀਕੇਸ਼ਨ ਡਿਕਲੇਅਰ ਕਰ
1: ਹੋ
0: ਦਿੱਤੀਆਂ
1: ਜੀ,
0: ਔਰ ਕਈਆਂ ਦੇ ਵਿੱਚ ਹੋਣ ਵਾਲੀਆਂ ਨੇ।
1: ਹਾਂਜੀ,
0: ਤਾਂ ਜਿਹੜੀਆਂ ਸਾਡੀਆਂ ਭੈਣਾਂ ਨੇ ਟੈਨਸ਼ਨ ਦਾ ਮਾਹੌਲ ਤੇ ਉਹਨਾਂ ਲਈ ਹੈ।
1: ਨਹੀਂ ਦੇਖੋ, ਇੱਦਾਂ ਨਾ ਕਿ ਟੈਨਸ਼ਨ ਦਾ ਮਾਹੌਲ ਵੀ ਕਹਿ ਲਓ, ਪਰ ਇਹ ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਸਭ ਨੂੰ ਹੁੰਦਾ
0: ਜੀ।
1: ਬੇਸ਼ੱਕ ਇੰਨੀ ਗਰਮੀ ਹੈ, ਬੇਸ਼ੱਕ ਸਾਡਾ ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ, ਪਰ ਫਿਰ ਵੀ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ, ਉਹਨੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਕਿਤੇ ਨਾ ਕਿਤੇ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਨਾ। ਚਾਹੇ ਕੋਈ ਹਿਲ ਸਟੇਸ਼ਨ 'ਤੇ ਜਾਂਦਾ, ਚਾਹੇ ਕੋਈ ਚੰਗੀ ਜਗ੍ਹਾ ਦੇਖਣ ਜਾਂਦਾ ਜਿੱਥੇ ਕਦੀ ਨਹੀਂ ਹਿਸਟੋਰੀਕਲ ਪਲੇਸ 'ਤੇ ਗਏ,
0: ਅਤੇ ਚਾਹੇ ਕੋਈ ਨਾਨੀ ਘਰ ਜਾਂਦਾ
1: ਜਾਂ ਕੋਈ ਨਾਨਕੇ ਦਾਦਕੇ ਵੀ ਜਾਂਦਾ, ਜਿੱਥੇ ਉਹਨਾਂ ਦੀਆਂ ਛੋਟੀ ਬਚਪਨ ਦੀਆਂ ਜਿਹੜੀਆਂ ਯਾਦਾਂ ਜੁੜੀਆਂ ਹੁੰਦੀਆਂ
0: ਜੀ,
1: ਹੈ ਨਾ। ਅਤੇ ਦੇਖੋ, ਜਾਣਾ ਵੀ ਚਾਹੀਦਾ, ਸਾਨੂੰ ਸਾਲ ਬਾਅਦ ਛੁੱਟੀਆਂ ਮਿਲਦੀਆਂ ਅਤੇ ਇਹਨਾਂ ਛੁੱਟੀਆਂ ਦੇ ਵਿੱਚ ਹੀ ਸਾਨੂੰ ਘੁੰਮਣਾ ਫਿਰਨਾ ਚਾਹੀਦਾ, ਪਰ ਜਦੋਂ ਵੀ ਘਰੋਂ ਬਾਹਰ ਜਾਈਏ ਉੱਥੇ ਜਾਂਦੇ ਹੋਏ ਰਸਤੇ ਦੇ ਵਿੱਚ ਇਹਤਿਆਤ ਜ਼ਰੂਰ ਵਰਤਣੀ ਹੈ। ਬਾਹਰਲਾ ਕੋਈ ਖਾਣਾ ਵੀ ਖਾਣਾ ਤਾਂ ਬੜਾ ਸੋਚ ਸਮਝ ਕੇ ਕਿ ਸਾਫ਼ ਸੁਥਰਾ ਖਾਣਾ ਹੋਏ, ਹਲਕਾ ਫੁਲਕਾ ਹੋਏ, ਅਤੇ ਆਪਣੇ ਨਾਲ ਪਾਣੀ ਠੰਡਾ ਤਾਂ ਵੈਸੇ ਸਾਰੇ ਰੱਖਦੇ ਹੀ ਨੇ, ਫਿਰ ਵੀ ਜ਼ਰੂਰ ਰੱਖ ਲੈਣਾ
0: ਬਿਲਕੁਲ
1: ਚਾਹੀਦਾ।
0: ਜੀ, ਔਰ ਇਹਦੇ ਵਿੱਚ ਬੜੀਆਂ ਹੋਰ ਗੱਲਾਂ ਵੀ ਜੁੜਦੀਆਂ ਨੇ, ਵਿਸ਼ਾ ਬੜਾ ਵਾਸਟ ਹੈ ਵਾਕਈ। ਤੁਹਾਡੀ ਗੱਲ ਤਾਂ ਸਹੀ ਹੈ ਕਿ ਜਿਹੜੇ ਸਮਰ ਵੀਕੇਸ਼ਨਸ ਹੈ ਉਹ ਇੱਕ ਪੇਰੈਂਟਸ ਦੇ ਲਈ, ਸਾਡੀਆਂ ਬੀਬੀਆਂ ਲਈ, ਭੈਣਾਂ ਲਈ ਵੀ ਇੱਕ ਚੈਲੰਜਿੰਗ ਜਿਹਾ ਹੋ ਜਾਂਦਾ ਕਿ ਬੱਚਿਆਂ ਨੂੰ ਸਾਵੇਂ ਉਹਨਾਂ ਨੇ ਭੇਜ ਕੇ ਆਪਣੇ ਉਹ ਕੰਮਾਂ ਕਾਰਾਂ 'ਚ ਲੱਗ ਜਾਂਦੀਆਂ ਨੇ ਅਤੇ ਹੁਣ ਬੇਬੀਜ਼ ਘਰ ਨੇ, ਬੇਬੀਜ਼ ਨੂੰ ਘਰ ਬਿਠਾਉਣਾ ਇਹ ਇੱਕ ਆਪਣੇ ਆਪ 'ਚ ਚੈਲੰਜ ਹੈ, ਹੈ ਨਾ। ਕਿਉਂਕਿ ਬੱਚੇ ਜਿਹੜੇ ਛੋਟੇ ਬੱਚਿਆਂ ਦੀ ਅਗਰ ਅਸੀਂ ਖਾਸ ਗੱਲ ਕਰੀਏ, ਜਦੋਂ ਬੱਚਾ 5-6 ਸਾਲ ਦਾ ਹੋ ਜਾਂਦਾ ਉਹਨੂੰ ਸਮਝ ਆ ਜਾਂਦੀ ਹੈ, ਪਰ 4-5 ਸਾਲ ਦਾ ਬੱਚਾ, 3-4 ਸਾਲ ਦਾ ਬੱਚਾ ਜਿਹੜਾ ਹੈ, ਜਿਹੜਾ ਪਲੇ ਵੇ ਜਾਂਦਾ, ਉਹਨੂੰ ਨਹੀਂ ਪਤਾ ਗਰਮੀ ਕੀ ਹੈ
1: ਜੀ।
0: ਉਹਨੂੰ ਬਸ ਸਨ ਅਤੇ ਮੂਨ ਇੰਨਾ ਹੀ ਪਤਾ ਹੈ, ਹੈ ਨਾ, ਸਨ ਆ ਗਿਆ ਅਤੇ ਸਨ ਚਲਾ ਗਿਆ, ਮੂਨ ਆ ਗਿਆ ਅਤੇ, ਹੈ ਨਾ।
1: ਬਹੁਤ ਹੀ ਵਧੀਆ ਹਰਪ੍ਰੀਤ ਤੁਸੀਂ ਗੱਲ ਕੀਤੀ ਹੈ, ਅਤੇ ਮੈਂ ਤੁਹਾਨੂੰ ਇਸ ਬਾਰੇ ਇੱਕ ਸਲਿਊਸ਼ਨ ਦਿੰਦੀ ਹਾਂ
0: ਜੀ
1: ਕਿ ਜਿਨ੍ਹਾਂ ਦੇ ਬੱਚੇ ਛੋਟੇ ਆ ਨਾ, ਉਹ ਆਪਣੇ ਬੱਚਿਆਂ ਨੂੰ ਡਰਾਇੰਗ ਬੁੱਕਸ ਲੈ ਕੇ ਦਿਓ, ਉਹਨਾਂ ਨੂੰ ਦੱਸੋ ਕਿ ਤੁਸੀਂ ਇੱਥੇ ਬੈਠ ਕੇ ਅਤੇ ਡਰਾਇੰਗ ਕਰੋ, ਜਿੱਦਾਂ ਮਰਜ਼ੀ ਟੇਢੀਆਂ ਸਿੱਧੀਆਂ ਲਾਈਨਾਂ ਲਗਾਉਣ, ਉਹਨਾਂ ਦੇ ਉੱਤੇ ਕਲਰ ਕਰਨ, ਉਹਨਾਂ ਦੇ ਨਾਲ ਉਹਨਾਂ ਦੀ ਕ੍ਰੀਏਟੀਵਿਟੀ ਵੱਧਦੀ ਹੈ, ਠੀਕ ਹੈ। ਉਹਨਾਂ ਨੂੰ ਰੰਗ ਬਿਰੰਗੀਆਂ ਪਿਕਚਰਸ ਵਾਲੀਆਂ ਬੁੱਕਸ ਲੈ ਕੇ ਦਿਓ
0: ਜੀ, ਹੈ ਨਾ। ਔਰ ਸਭ ਤੋਂ ਵੱਡੀ ਗੱਲ ਹੈ ਉਹਨਾਂ ਦੇ ਨਾਲ ਆਪ ਨੱਚੋ ਟੱਪੋ ਗਾਓ, ਘਰ ਖੁਸ਼ੀ ਮਨਾਓ, ਪੱਖਾ ਚਲਾਓ, ਕੂਲਰ ਚਲਾਓ, ਏਸੀ ਚਲਾਓ, ਔਰ ਬੰਦ ਕਰਕੇ ਠੰਡਾ ਠੰਡਾ ਵਾਤਾਵਰਣ ਕਰਕੇ, ਔਰ ਬੱਚਿਆਂ ਨੂੰ ਅੱਜ ਕੱਲ੍ਹ ਪੇਰੈਂਟਸ ਕਹਿੰਦੇ ਨੇ ਠੰਡਾ ਠੰਡਾ ਕੂਲ ਕੂਲ ਕਰਕੇ ਅੰਦਰ ਬੈਠੋ ਅਤੇ ਸਾਡਾ ਪ੍ਰੋਗਰਾਮ ਸੁਣੋ, ਸਾਡੇ ਨਾਲ ਰਾਬਤਾ ਕਾਇਮ ਰੱਖੋ,
1: ਬਿਲਕੁਲ,
0: ਔਰ ਸਾਡੇ ਜ਼ਰੀਏ ਨੱਚੋ ਟੱਪੋ ਗਾਓ। ਅਤੇ ਆਪਾਂ ਹੁਣ ਲਾਨਾਨੇ ਹਾਂ ਵਿਰਾਮ ਅਤੇ ਨੱਚਦੇ ਟੱਪਦੇ ਹਾਂ ਥੋੜ੍ਹਾ ਜਿਹਾ।

0: ਵਾਹ ਜੀ ਵਾਹ, ਤਾਂ ਹੀ
1: ਹਾਂਜੀ
0: ਕਿਹਾ ਸੀ ਨੱਚਣ ਟੱਪਣ ਵਾਲਾ ਗੀਤ
1: ਬਿਲਕੁਲ
0: ਲਗਾਉਂਦੇ
1: ਜੀ,
0: ਹਾਂ।
1: ਨੱਚਣਾ ਟੱਪਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ, ਇਹ ਵੀ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੈ।
0: ਹਾਂ
1: ਜਿਹੜਾ ਬੰਦਾ ਕੋਈ ਵੀ ਐਕਸਰਸਾਈਜ਼ ਨਹੀਂ ਕਰਦਾ ਨਾ, ਉਹ 10 ਮਿੰਟ ਗਾਣੇ ਲਗਾ ਕੇ ਉਹਦੇ ਨਾਲ ਡਾਂਸ ਕਰ ਲਏ, ਪੂਰੇ ਸਰੀਰ ਦੇ ਜਿਹੜੀ ਉਹ ਐਨਰਜੀ ਜਿਹੜੀ ਹੈ ਉਹ ਬੂਸ਼ਅਪ ਹੋ ਜਾਂਦੀ ਹੈ,
0: ਠੀਕ ਹੈ
1: ਹੈ
0: ਜੀ।
1: ਨਾ, ਇੱਦਾਂ
0: ਤੇ
1: ਹੁੰਦੇ ਨੇ।
0: ਅਲਕਾ ਜੀ, ਅੱਜ ਬੁੱਧਵਾਰ ਦਾ ਦਿਨ ਹੈ
1: ਬਿਲਕੁਲ ਜੀ,
0: ਔਰ ਸਾਂਝ ਪਾਉਣ ਦਾ ਦਿਨ ਹੈ,
1: ਬਿਲਕੁਲ ਜੀ। ਜਿਹੜਾ ਸਾਂਝ ਪ੍ਰੋਗਰਾਮ ਹੁੰਦਾ ਹੈ ਨਾ, ਇਹਦੇ ਤਹਿਤ ਅਸੀਂ ਕਿਸੇ ਨਾ ਕਿਸੇ ਖਾਸ ਵਿਸ਼ੇ 'ਤੇ ਜਾਣਕਾਰੀ ਹਾਸਿਲ ਕਰਦੇ ਹਾਂ। ਅਤੇ ਹਰਪ੍ਰੀਤ ਜੀ, ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਅਨਕਲੇਮ ਡਿਪੋਜ਼ਿਟ,
0: ਜੀ,
1: ਜਿਹੜਾ ਕਿ ਬੈਂਕਾਂ ਦੇ ਵਿੱਚ ਪਈ ਉਹ ਰਕਮ ਜਿਸ ਦਾ ਕਈ ਸਾਲਾਂ ਤੋਂ ਕੋਈ ਲੈਣ ਦੇਣ ਨਹੀਂ ਹੋਇਆ, ਜਿਸ ਨੂੰ ਉਸਦੇ ਹੱਕਦਾਰਾਂ ਵੱਲੋਂ ਕਲੇਮ ਨਹੀਂ ਕੀਤਾ ਗਿਆ
0: ਜੀ। ਆਪਾਂ ਔਰ ਇਸ ਵਿਸ਼ੇ 'ਤੇ ਆਪਾਂ ਗੱਲਬਾਤ ਕੀਤੀ ਸੀ ਮੋਹਨ ਸਿੰਘ ਮੋਤੀ ਜੀ ਦੇ ਨਾਲ, ਪੂਨਮ ਹੋਰਾਂ ਨੇ ਕੀਤੀ ਸੀ, ਅਤੇ ਉਹਨਾਂ ਦੀ ਕੀਤੀ ਗੱਲਬਾਤ ਅਸੀਂ ਸੁਣਦੇ ਹਾਂ। ਤੁਹਾਡਾ ਪੈਸਾ ਤੁਹਾਡਾ ਅਧਿਕਾਰ, ਅਨਕਲੇਮ ਡਿਪੋਜ਼ਿਟਸ।
2: ਸਾਂਝ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਵਾਰ ਫੇਰ ਹਾਜ਼ਰ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ, ਅਤੇ ਹਰ ਵਾਰ ਅਸੀਂ ਕਿਸੇ ਨਾ ਕਿਸੇ ਵਿਸ਼ੇ ਪ੍ਰਤੀ ਤੁਹਾਡੇ ਨਾਲ ਜਾਣਕਾਰੀ ਕੋਈ ਸਾਂਝੀ ਕਰਦੇ ਹਾਂ। ਅੱਜ ਜੋ ਜਾਣਕਾਰੀ ਅਸੀਂ ਸਾਂਝੀ ਕਰਨੀ ਹੈ ਉਹ ਅਨਕਲੇਮ ਡਿਪੋਜ਼ਿਟਸ ਦੇ ਬਾਰੇ ਹੈ, ਅਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਪ੍ਰੋਗਰਾਮ 'ਚ ਮੌਜੂਦ ਨੇ ਲੀਡ ਡਿਸਟ੍ਰਿਕਟ ਮੈਨੇਜਰ ਮੋਹਨ ਸਿੰਘ ਮੋਤੀ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਬਹੁਤ ਸ਼ੁਕਰੀਆ ਜੀ। ਇਹ ਅਨਕਲੇਮਡ ਡਿਪੋਜ਼ਿਟ ਜਿਹੜਾ ਇੱਕ ਬਹੁਤ ਅਹਿਮ
2: ਜੀ
3: ਆਪਾਂ ਕਹੀਏ ਵਿਸ਼ਾ ਹੈ
2: ਜੀ ਜੀ,
3: ਔਰ ਜਿਹਦੇ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ,
2: ਬਿਲਕੁਲ।
3: ਅਤੇ ਇਹ ਜਿਹੜਾ ਅਨਕਲੇਮਡ ਡਿਪੋਜ਼ਿਟ ਹੈ ਇਹਦੇ ਬਾਰੇ ਲੋਕਾਂ ਤੱਕ ਜਾਣਕਾਰੀ ਇਸ ਲਈ ਪਹੁੰਚਣੀ ਚਾਹੀਦੀ ਹੈ ਕਿ ਇਹ RBI ਰਿਜ਼ਰਵ ਬੈਂਕ ਆਫ ਇੰਡੀਆ
2: ਜੀ
3: ਉਹਦੇ ਇੱਕ ਮੁਹਿੰਮ ਵੀ ਚਲਾਈ ਹੋਈ ਹੈ ਜਿਹੜੀ ਕਿ 3 ਮਹੀਨੇ ਪਹਿਲਾਂ ਅਸੀਂ ਲਗਾਤਾਰ ਚਲਾਈ ਸੀ,
2: ਠੀਕ ਹੈ,
3: ਅਕਤੂਬਰ ਤੋਂ ਲੈ ਕੇ ਦਸੰਬਰ ਤੱਕ
2: ਜੀ।
3: ਹੁਣ ਇਹ ਲਗਾਤਾਰ ਇਹ ਚੱਲ ਰਹੀ ਹੈਗੀ ਹੈ ਲੋਕਾਂ ਵਿੱਚ ਅਵੇਅਰਨੈਸ ਲਿਆਉਣ ਵਾਸਤੇ, ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਪਹੁੰਚ ਸਕੇ ਕਿ ਜਿਹੜਾ ਅਨਕਲੇਮਡ ਡਿਪੋਜ਼ਿਟ ਹੈ ਜਿਹੜਾ ਅਸੀਂ ਰੱਖ ਕੇ ਭੁੱਲ ਗਏ ਪਤਾ ਨਹੀਂ ਉਹਨੂੰ ਅਸੀਂ ਕਿਵੇਂ ਉਹਦੇ ਤੱਕ ਪਹੁੰਚ ਕਰ ਸਕਦੇ
2: ਜੀ। ਇਹ ਬਹੁਤ ਵਧੀਆ ਮੁਹਿੰਮ ਤੁਸੀਂ ਦੱਸਿਆ ਕਿ RBI ਵੱਲੋਂ ਹੈ, ਅਤੇ ਸਭ ਤੋਂ ਪਹਿਲਾਂ ਤਾਂ ਸਾਡੇ ਸੁਣਨ ਵਾਲਿਆਂ ਨੂੰ ਇਹੀ ਦੱਸੋ, ਕਈਆਂ ਦੇ ਲਈ ਨਵਾਂ ਵਿਸ਼ਾ ਵੀ ਹੋਏਗਾ, ਕਿ ਅਨਕਲੇਮ ਡਿਪੋਜ਼ਿਟ ਆਖਿਰ ਕਿਸ ਨੂੰ ਕਹਿੰਦੇ ਨੇ?
3: ਅਨਕਲੇਮਡ ਡਿਪੋਜ਼ਿਟ ਆਪਾਂ ਉਹਨੂੰ ਕਹਾਂਗੇ ਜਿਹਨੂੰ ਆਪਾਂ ਅਣ ਦਾਵਾ ਕੀਤੀਆਂ ਜਮ੍ਹਾਂ ਰਕਮਾਂ ਵੀ ਕਹਿ ਸਕਦੇ ਹਾਂ। ਅਨਕਲੇਮਡ

0: ਉਹ ਡਿਪੋਜ਼ਿਟ ਹੈ ਜਿਵੇਂ ਕਿਸੇ ਨੇ ਬੈਂਕ ਦੇ ਵਿੱਚ ਖਾਤਾ ਖੋਲਿਆ
1: ਜੀ।
0: ਖਾਤੇ ਕਈ ਤਰ੍ਹਾਂ ਦੇ ਹੋ ਸਕਦੇ,
1: ਬਿਲਕੁਲ,
0: ਸੇਵਿੰਗ ਦਾ ਜਿਹਨੂੰ ਆਪਾਂ ਬੱਚਤ ਬੈਂਕ ਖਾਤਾ ਕਹਿੰਦੇ ਹਾਂ, ਚਾਲੂ ਖਾਤਾ ਕਹਿੰਦੇ ਹਾਂ
1: ਜੀ,
0: ਅਤੇ ਜਾਂ ਫਿਕਸ ਡਿਪੋਜ਼ਿਟ
1: ਜੀ
0: ਜਿਹੜਾ ਅਸੀਂ ਇੱਕ ਫਿਕਸ ਮਿਆਦ ਵਾਸਤੇ ਲੰਮੇ ਸਮੇਂ ਵਾਸਤੇ ਬੈਂਕ ਦੇ ਵਿੱਚ ਜਮ੍ਹਾਂ ਕੀਤਾ ਹੋਇਆ, ਜੇਕਰ ਉਹਦੇ ਵਿੱਚ 10 ਸਾਲਾਂ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰਾਂਜੈਕਸ਼ਨ ਨਹੀਂ ਹੁੰਦੀ, ਮੈਂ ਇਹ ਸੇਵਿੰਗ ਖਾਤੇ ਜਿਹਨਾਂ ਨੂੰ ਆਪਾਂ ਬੱਚਤ ਖਾਤੇ ਕਹਿੰਦੇ ਹਾਂ, ਬੱਚਤ ਖਾਤੇ ਅਤੇ ਚਾਲੂ ਖਾਤਿਆਂ ਦੀ ਗੱਲ ਕਰ ਰਹੇ ਹਾਂ, 10 ਸਾਲਾਂ ਤੱਕ ਜੇਕਰ ਉਹਦੇ ਵਿੱਚ ਕੋਈ ਟ੍ਰਾਂਜੈਕਸ਼ਨ ਨਹੀਂ ਹੁੰਦਾ, ਆਪਾਂ ਕੋਈ ਲੈਣ ਦੇਣ ਨਹੀਂ ਕਰਦੇ, ਤਾਂ ਇਹ ਖਾਤਾ ਜਿਹੜਾ ਹੈ ਇਹਨੂੰ ਅਨਕਲੇਮਡ ਡਿਕਲੇਅਰ ਕਰ ਦਿੱਤਾ ਜਾਂਦਾ ਹੈ।
1: ਠੀਕ ਹੈ।
0: 10 ਸਾਲਾਂ ਦੇ ਬਾਅਦ ਇਸ ਖਾਤੇ ਦੇ ਵਿੱਚ ਪਿਆ ਹੋਇਆ ਜਿਹੜਾ ਰਾਸ਼ੀ ਹੈ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਇੱਕ ਖਾਤਾ ਹੈ ਜਿਹਨੂੰ DEA ਫੰਡ ਕਹਿੰਦੇ ਹਾਂ। ਇਹ DEA ਫੰਡ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਇਹ ਹੈਗਾ ਡਿਪੋਜ਼ਿਟਰਸ ਐਜੂਕੇਸ਼ਨ ਅਵੇਅਰਨੈਸ ਫੰਡ।
1: ਠੀਕ ਹੈ।
0: ਉਹ ਖਾਤਾ ਉਹਦੇ ਵਿੱਚ ਟ੍ਰਾਂਸਫਰ ਹੋ ਜਾਂਦਾ ਹੈ
1: ਜੀ। ਤੁਸੀਂ ਅਨਕਲੇਮ ਡਿਪੋਜ਼ਿਟ ਕੀ ਹੁੰਦਾ ਹੈ ਇਸ ਨੂੰ ਤਾਂ ਸਮਝਾ ਦਿੱਤਾ, ਹੁਣ ਇੱਕ ਜਨਰਲ ਕਰੋਸਿਟੀ ਦਾ ਸਵਾਲ ਹੈ ਕਿ ਕਿਉਂ ਹੁੰਦਾ ਹੈ ਅਨਕਲੇਮ ਡਿਪੋਜ਼ਿਟ? ਇਹ ਅਨਕਲੇਮ ਜੋ ਰਕਮ ਹੈ ਇਹ ਕਿਉਂ ਰਹਿ ਜਾਂਦੀ ਹੈ ਖਾਤਿਆਂ ਦੇ ਵਿੱਚ, ਕਿਹੜੇ ਕਿਹੜੇ ਰੀਜ਼ਨ ਤੁਸੀਂ ਸਮਝਦੇ ਹੋ?
0: ਇਹਦੇ ਕਈ ਰੀਜ਼ਨ ਹੈ ਜੀ ਕਿ ਇੱਕ ਤਾਂ ਜਿਵੇਂ ਆਪਾਂ ਆਪਣੇ ਇਸ ਦੁਆਬਾ ਬੈਲਟ ਦੀ ਗੱਲ ਕਰੀਏ, ਜਲੰਧਰ ਡਿਸਟ੍ਰਿਕਟ ਦੀ ਗੱਲ ਕਰੀਏ ਜਾਂ ਦੁਆਬਾ ਬੈਲਟ ਦੀ ਗੱਲ ਕਰੀਏ, ਜਿਹਦੇ ਵਿੱਚ ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਆਉਂਦੇ ਆ
1: ਜੀ,
0: ਇਹਨੂੰ ਅਕਸਰ ਅਸੀਂ NRI ਬੈਲਟ ਕਹਿੰਦੇ ਹਾਂ।
1: ਬਿਲਕੁਲ।
0: ਬਹੁਤੇ ਲੋਕ ਪ੍ਰਵਾਸ ਕਰ ਗਏ, ਸ਼ੁਰੂ ਤੋਂ ਹੀ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਜਾ ਕੇ
1: ਜੀ,
0: ਉਹਨਾਂ ਨੇ ਆਪਣੇ ਖਾਤਿਆਂ ਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ ਅਤੇ ਹੋਇਆ ਕਿ ਬਹੁਤ ਲੰਬਾ ਸਮਾਂ ਉਹ ਵਾਪਸ ਨਹੀਂ ਆਏ
1: ਜੀ।
0: ਜੇ ਉਹ ਵਾਪਸ ਆਏ ਵੀ ਤਾਂ ਉਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਉਹ ਬੈਂਕ ਦੇ ਨਾਲ ਸੰਪਰਕ ਨਹੀਂ ਕਰ ਸਕੇ ਜਾਂ ਉਹਨਾਂ ਨੂੰ ਜ਼ਰੂਰਤ ਨਹੀਂ ਪਈ ਜਾਂ ਸਮੇਂ ਦੀ ਘਾਟ ਜਾਂ ਕਿਸੇ ਕਾਰਨ ਵੀ। ਅਤੇ ਇਸ ਤਰੀਕੇ ਦੇ ਨਾਲ ਜਦੋਂ 10 ਸਾਲਾਂ ਤੱਕ ਉਹਨਾਂ ਖਾਤਿਆਂ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ ਤਾਂ ਉਹ ਆਟੋਮੈਟਿਕਲੀ ਆਪਣੇ ਆਪ ਹੀ ਉਹ ਖਾਤਾ ਜਿਹੜਾ ਉਸ ਅਨਕਲੇਮ ਡਿਪੋਜ਼ਿਟ ਵਿੱਚ ਚਲਾ ਜਾਂਦਾ ਹੈ।
1: ਤੁਸੀਂ ਦੱਸਿਆ ਕਿ 10 ਸਾਲ ਤੱਕ ਦਾ ਸਮਾਂ ਹੁੰਦਾ ਹੈ ਜਦੋਂ ਕਿ ਕੋਈ ਟ੍ਰਾਂਜੈਕਸ਼ਨ ਨਹੀਂ ਹੁੰਦੀ ਤਾਂ ਫਿਰ ਅਸੀਂ ਉਸਨੂੰ ਅਨਕਲੇਮ ਡਿਪੋਜ਼ਿਟ ਕਹਿ ਦਿੰਦੇ ਹਾਂ
0: ਜੀ।
1: ਕੀ ਬੈਂਕ ਦੇ ਵੱਲੋਂ ਕੋਈ ਇਹੋ ਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਖਾਤਾ ਧਾਰਕ ਨੂੰ ਉਸਦੇ ਬਾਰੇ ਦੱਸਿਆ ਜਾਵੇ ਕਿ ਤੁਹਾਡੀ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ ਹੈ, ਅਨਕਲੇਮਡ ਹੋਣ ਵਾਲਾ ਹੈ?
0: ਇਹ ਬਿਲਕੁਲ, ਕਿਉਂਕਿ ਇਹ ਇੱਕਦਮ ਅਨਕਲੇਮਡ ਵਿੱਚ ਨਹੀਂ ਪਹੁੰਚਦਾ
1: ਜੀ,
0: ਉਹਦੀਆਂ ਸਟੇਜਾਂ ਨੇ, ਉਹਦੀਆਂ ਹੈ ਕਿ ਜੇ ਉਹਦੇ ਵਿੱਚ ਸਾਲ ਤੱਕ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ, 2 ਸਾਲ ਤੱਕ ਨਹੀਂ ਟ੍ਰਾਂਜੈਕਸ਼ਨ ਹੋਈ, ਅਤੇ ਪਹਿਲਾਂ ਉਹ ਇਨਓਪਰੇਟਿਵ ਖਾਤੇ ਦੇ ਤੌਰ ਦੇ ਉੱਤੇ ਉਹਨੂੰ ਐਲਾਨਿਆ ਜਾਂਦਾ ਕਿ ਇਹਦੇ ਵਿੱਚ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ।
1: ਠੀਕ ਹੈ।
0: ਉਹਦਾ ਕਾਰਨ ਇਹ ਹੁੰਦਾ ਕਿ ਇਨਓਪਰੇਟਿਵ ਦਾ ਮਤਲਬ ਇਹ ਹੈ ਕਿ ਇਸ ਤਰੀਕੇ ਦੇ ਨਾਲ ਨਾ ਹੋਵੇ ਕਿ ਕੋਈ ਗਲਤ ਬੰਦਾ ਉਹਦੇ ਵਿੱਚ ਓਪਰੇਸ਼ਨ ਕਰਕੇ ਖਾਤੇ ਦੇ ਵਿੱਚ ਟ੍ਰਾਂਜੈਕਸ਼ਨ ਕਰਕੇ ਪੈਸਾ ਲੈ ਜਾਵੇ, ਉਹਦੇ ਸਹੀ ਹੱਕਦਾਰ ਬੰਦੇ ਤੱਕ ਪੈਸਾ ਪਹੁੰਚੇ। ਇਸ ਕਰਕੇ ਇਹ ਜਿਹੜੀ ਇਨਓਪਰੇਟਿਵ ਡਿਕਲੇਅਰ ਕਰ ਦਿੱਤਾ ਜਾਂਦਾ, ਸਿਸਟਮ ਆਪਣੇ ਆਪ ਹੀ ਉਹਨੂੰ, ਅੱਜ ਕੱਲ੍ਹ ਕਿਉਂਕਿ ਕੰਪਿਊਟਰਾਈਜ਼ਡ ਹੈ ਸਾਰਾ ਕੁਝ, ਅਤੇ ਸਿਸਟਮ ਆਪਣੇ ਆਪ ਹੀ ਉਹਨੂੰ ਇਨਓਪਰੇਟਿਵ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੰਦਾ ਹੈ, ਉਹਨੂੰ ਡੋਰਮੈਂਟ ਅਕਾਊਂਟ ਵੀ ਕਹਿੰਦੇ ਹਾਂ।
1: ਠੀਕ ਹੈ।
0: ਉਸ ਤੋਂ ਬਾਅਦ ਵਿੱਚ ਜਦੋਂ ਉਹਦੇ ਵਿੱਚ ਇਹ 2 ਸਾਲ ਤੋਂ ਬਾਅਦ ਫਿਰ ਇਹ ਸਮਾਂ ਨੋਨ ਟ੍ਰਾਂਜੈਕਸ਼ਨ ਦਾ ਜਿਹੜਾ ਸਮਾਂ ਹੈ 10 ਸਾਲ ਤੋਂ ਵੱਧ ਜਾਂਦਾ ਹੈ ਅਤੇ ਉਹ ਫਿਰ ਅਨਕਲੇਮ ਡਿਪੋਜ਼ਿਟ ਵਿੱਚ ਚਲਾ ਜਾਊਗਾ। ਪਰ ਇੰਨੇ ਸਮੇਂ ਦੇ ਦੌਰਾਨ ਬੈਂਕਾਂ ਜਿਹੜੀਆਂ ਹੈਗੀਆਂ ਉਹ ਇੱਕ ਤਾਂ ਅੱਜ ਕੱਲ੍ਹ ਅਲਰਟ ਵੀ ਜਾਂਦੇ ਆ, ਮੈਸੇਜ ਵੀ ਜਾਂਦੇ ਆ ਜੇਕਰ ਉਹਨਾਂ ਦਾ ਮੋਬਾਈਲ ਨੰਬਰ ਉਹਦੇ ਵਿੱਚ ਰਜਿਸਟਰਡ ਕਰਵਾਇਆ ਹੋਇਆ। ਇਸ ਤੋਂ ਬਿਨਾਂ ਸਮੇਂ ਸਮੇਂ ਦੇ ਉੱਤੇ ਜਿਹੜੇ ਬੈਂਕ ਹੈ ਉਹਨਾਂ ਨੂੰ ਗਾਹਕਾਂ ਨੂੰ ਲੱਭਣ ਦਾ, ਉਹਨਾਂ ਦੇ ਨਾਲ ਸੰਪਰਕ ਕਰਨ ਦਾ ਇਹ ਫੋਨ ਰਾਹੀਂ
1: ਰਿਮਾਈਂਡਰ
0: ਜਾਂ ਰਿਮਾਈਂਡਰ ਦਿੰਦੇ ਰਹਿੰਦੇ ਆ।
1: ਠੀਕ ਹੈ ਜੀ। ਦੇਖੋ ਤੁਸੀਂ ਗੱਲ ਕੀਤੀ ਕਿ ਬਹੁਤ ਲੋਕ ਵਿਦੇਸ਼ਾਂ 'ਚ ਚਲੇ ਜਾਂਦੇ ਨੇ ਅਤੇ ਸਮੇਂ ਸਮੇਂ 'ਤੇ ਬੈਂਕਿੰਗ ਸਿਸਟਮ ਦੇ ਵਿੱਚ ਵੀ ਨਵੇਂ ਨਵੇਂ ਅਪਡੇਟਸ ਹੁੰਦੇ ਰਹਿੰਦੇ ਨੇ। ਹੁਣ ਆਧਾਰ ਕਾਰਡ ਨੂੰ ਲਿੰਕ ਕਰਨਾ, ਮੋਬਾਈਲ ਲਿੰਕ ਕਰਨਾ ਵੀ ਜ਼ਰੂਰੀ ਹੈ। ਜਿਨ੍ਹਾਂ ਖਾਤਾ ਧਾਰਕਾਂ ਨੇ ਇਸ ਤਰ੍ਹਾਂ ਲਿੰਕ ਨਹੀਂ ਕੀਤਾ ਹੁੰਦਾ, ਕਿ ਉਹਨਾਂ ਨੂੰ ਵੀ ਇਹ ਨਤੀਜਾ ਭੁਗਤਣਾ ਪੈਂਦਾ ਹੈ?
0: ਬਿਲਕੁਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨਿਯਮਾਂ ਦੇ ਅੰਦਰ ਹੀ ਆਉਂਦੀਆਂ। ਇਹਦੇ ਵਿੱਚ ਵੀ ਜੇ ਆਪਾਂ ਇਸ ਡਿਪੋਜ਼ਿਟ ਦੀ ਗੱਲ ਕਰੀਏ, ਜਿਹੜਾ ਡੋਰਮੈਂਟ, ਇਨਓਪਰੇਟਿਵ ਜਾਂ ਅਨਕਲੇਮ ਦੇ ਤੌਰ ਦੇ ਉੱਤੇ ਚਲਾ ਜਾਂਦਾ, ਉਹਦੇ ਵਿੱਚ ਵੀ ਇਹ ਜਿਹੜੇ KYC ਡਾਕੂਮੈਂਟਸ, ਦਸਤਾਵੇਜ਼ ਆਪਾਂ ਕਹਿੰਦੇ ਹਾਂ, ਜਿਹਦੇ ਵਿੱਚ ਆਧਾਰ ਕਾਰਡ ਹੈ, ਪੈਨ ਕਾਰਡ ਹੈ, ਵੋਟਰ ਕਾਰਡ ਹੈ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਇਹ ਜਿਹੜੇ ਦਸਤਾਵੇਜ਼ ਹੈ ਇਹ ਜ਼ਰੂਰੀ ਦਸਤਾਵੇਜ਼ ਹੈ, ਇਹ ਉਹਨਾਂ ਨੂੰ ਦੇ ਕੇ ਹੀ ਉਸ ਖਾਤੇ ਨੇ ਦੁਬਾਰਾ ਚਾਲੂ ਹੋਣਾ ਹੈ, ਭਾਵੇਂ ਉਹ ਡੋਰਮੈਂਟ ਸਟੇਟ 'ਤੇ ਹੈ, ਇਨਓਪਰੇਟਿਵ ਸਟੇਟ 'ਤੇ ਹੈ, ਅਤੇ ਜਾਂ ਫਿਰ ਉਹ ਅਨਕਲੇਮਡ ਡਿਪੋਜ਼ਿਟ ਦੇ ਤੌਰ 'ਤੇ ਡਿਕਲੇਅਰ ਹੋ ਗਿਆ।
1: ਜੇ ਤੁਸੀਂ ਵੈਸੇ ਤਾਂ ਦੱਸਿਆ ਕਿ 10 ਸਾਲ ਦਾ ਸਮਾਂ ਹੁੰਦਾ ਹੈ, ਪਰ ਜੇਕਰ 10 ਸਾਲ ਤੋਂ ਕੁਝ ਦੇਰ ਪਹਿਲਾਂ ਵੀ ਖਾਤਾ ਧਾਰਕ ਪਹੁੰਚ ਕਰਦਾ ਹੈ ਬੈਂਕ ਦੇ ਵਿੱਚ, ਕੀ ਉਸਨੂੰ ਕੋਈ ਪੈਨਲਟੀ ਵੀ ਦੇਣੀ ਪੈਂਦੀ ਹੈ ਉਸ ਲਈ?
0: ਨਹੀਂ,

0: ਇਹਦੇ ਲਈ ਕੋਈ ਇਸ ਤਰ੍ਹਾਂ ਦਾ ਕੋਈ ਜੁਰਮਾਨਾ ਕੋਈ ਪੈਨਲਿਟੀ ਨਹੀਂ ਹੈ, ਕਿਉਂਕਿ 10 ਸਾਲ ਤੋਂ ਪਹਿਲਾਂ ਤਾਂ ਉਹ ਬੈਂਕ ਦੇ ਕੋਲ ਹੀ ਅਕਾਊਂਟ ਪਿਆ ਰਹਿਣਾ ਹੈ
1: ਜੀ।
0: 10 ਸਾਲ ਦਾ ਸਮਾਂ ਹੋਣ ਤੋਂ ਬਾਅਦ ਵਿੱਚ ਉੱਥੇ ਟ੍ਰਾਂਸਫਰ ਹੋਣਾ। ਉਸ ਤੋਂ ਪਹਿਲਾਂ ਜਦੋਂ ਵੀ ਇੱਕ ਜਿਹੜਾ ਖਾਤਾ ਧਾਰਕ ਬੈਂਕ ਦੇ ਵਿੱਚ ਜਾਏਗਾ ਅਤੇ ਜੋ ਉਹਦੀ ਸਟੇਟਸ ਹੈ, ਜੋ ਉਹਦੀ ਸਿਚੁਏਸ਼ਨ ਹੈ, ਉਹ ਡੋਰਮੈਂਟ ਹੈ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਡਾਕੂਮੈਂਟ ਚਾਹੀਦਾ ਹੈ, ਉਹਨੂੰ ਅਪਡੇਸ਼ਨ ਕਰਨ ਤੋਂ ਬਾਅਦ, ਉਹ ਡਾਕੂਮੈਂਟ ਸਬਮਿਟ ਕਰਨ ਤੋਂ ਬਾਅਦ ਜਿਹੜਾ ਉਹ ਖਾਤਾ ਉਹ ਚਾਲੂ ਹੋ ਸਕਦਾ, ਕੋਈ ਉਹਦੇ ਵਿੱਚ ਦਿੱਕਤ ਨਹੀਂ।
1: ਜੀ ਮੋਹਨ ਜੀ, ਤੁਸੀਂ ਵੈਸੇ ਦੱਸ ਰਹੇ ਸੀ ਕਿ ਕਿਹੜੀ ਬੈਲਟ ਦੇ ਵਿੱਚ ਜ਼ਿਆਦਾ ਇਹੋ ਜਿਹੇ ਮਾਮਲੇ ਹੁੰਦੇ ਨੇ, ਪਰ ਫਿਰ ਵੀ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਕੀ ਕੁਝ ਇਹੋ ਜਿਹਾ ਤੁਹਾਡੇ ਕੋਲ ਅੰਕੜੇ ਨੇ ਜੋ ਦੱਸਦੇ ਨੇ ਕਿ ਕਿਹੜੇ ਇਲਾਕੇ ਦੇ ਵਿੱਚ ਇਹ ਜ਼ਿਆਦਾ ਜਾਂ ਕਿੰਨੀ ਕੁ ਰੇਸ਼ੋ ਦੇ ਵਿੱਚ ਇਹੋ ਜਿਹੇ ਅਕਾਊਂਟਸ ਹੁੰਦੇ ਨੇ?
0: ਇਹ ਸਵਾਲ ਤੁਸੀਂ ਬਹੁਤ ਵਧੀਆ ਕੀਤਾ, ਕਿਉਂਕਿ ਗੱਲ ਜੇ ਮੈਂ ਪੂਰੇ ਪੰਜਾਬ ਦੀ ਗੱਲ ਕਰਾਂ ਤੇ ਸਾਡੇ ਕੋਲ 31 ਅਗਸਤ 2025 ਦੇ ਅੰਕੜੇ ਹੈਗੇ ਆ, ਜਿਸ ਵੇਲੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹ ਜਿਹੜੀ ਕੰਪੇਨ ਹੈ, ਇਹ ਜਿਹੜੀ ਮੁਹਿੰਮ ਹੈ ਚਲਾਈ ਸੀ ਸਾਰੇ ਬੈਂਕਾਂ ਦੇ ਨਾਲ ਰਲ ਕੇ, ਮੁਹਿੰਮ ਚੱਲੀ ਸੀਗੀ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ, 3 ਮਹੀਨੇ ਤੱਕ ਲਗਾਤਾਰ ਬੈਂਕਾਂ ਨੇ ਲੋਕਾਂ ਦੇ ਨਾਲ ਸੰਪਰਕ ਕਰਕੇ ਪਿੰਡਾਂ ਦੇ ਵਿੱਚ ਜਾਂ ਕੁਝ ਖਾਸ ਥਾਵਾਂ ਦੇ ਉੱਤੇ ਕੰਪੇਨ ਕਰਕੇ, ਕੈਂਪਿੰਗ ਕਰਕੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ। ਉਹਦੇ ਵਿੱਚ ਜਿਹੜੇ ਅੰਕੜੇ ਸਾਹਮਣੇ ਆਏ ਸੀ ਉਹ ਹੈ ਕਿ ਪੰਜਾਬ ਦੇ ਵਿੱਚ 83,32,041 ਅਕਾਊਂਟ ਸੀ ਐਸੇ ਪੂਰੇ ਪੰਜਾਬ ਦੇ ਵਿੱਚ, ਜਿਹਦੇ ਵਿੱਚ ਜਿਹੜੀ ਰਕਮ ਸੀ ਅਨਕਲੇਮਡ ਖਾਤਿਆਂ ਦੇ ਵਿੱਚ ਪਈ ਇਸ ਅਕਾਊਂਟ ਵਿੱਚ ਜਿਹੜੀ ਟ੍ਰਾਂਸਫਰ ਹੋਈ ਬੈਂਕ ਦੇ ਕੋਲ RBI ਦੇ ਕੋਲ, ਉਹ ਸੀ 3,197.81 ਕਰੋੜ। ਹੁਣ ਆਪਾਂ ਆਈਏ, ਕਿਉਂਕਿ ਸਾਡੀ ਜਿਹੜੀ ਬੈਲਟ ਹੈ ਇਹ ਚਾਰ ਜ਼ਿਲ੍ਹਿਆਂ ਦੀ, ਜਿਹਦੀ ਮੈਂ ਗੱਲ ਕੀਤੀ ਹੈ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਜਿਹਦਾ ਪਹਿਲਾ ਨਾਮ ਨਵਾਂ ਸ਼ਹਿਰ ਹੁੰਦਾ ਸੀ। ਸੋ ਇਹ ਜਿਹੜੇ ਇਹਨਾਂ ਦੇ ਵਿੱਚ ਜੇਕਰ ਆਪਾਂ ਇਹਨਾਂ ਦੇ ਉੱਤੇ ਨਿਗਾਹ ਮਾਰੀਏ ਤਾਂ 1,75,328 ਖਾਤੇ ਨੇ ਇਸ ਖਿੱਤੇ ਦੇ ਵਿੱਚ ਜਿਹੜੇ ਟ੍ਰਾਂਸਫਰ ਹੋਏ ਨੇ, ਔਰ ਜੇ ਆਪਾਂ ਨਿਗਾਹ ਮਾਰੀਏ ਉਸ ਰਕਮ ਦੀ ਜਿਹੜੀ ਅਨਕਲੇਮਡ ਖਾਤਿਆਂ ਦੇ ਵਿੱਚ ਟ੍ਰਾਂਸਫਰ ਹੋਈ ਉਹ ਹੈ 1,028.66 ਕਰੋੜ। ਪੰਜਾਬ ਦੇ ਕੁੱਲ ਜਿਹੜੇ ਖਾਤੇ ਨੇ ਉਹਨਾਂ ਦੇ ਵਿੱਚ 32.16% ਸਿਰਫ ਇਸ ਦੁਆਬਾ ਖੇਤਰ ਦੇ ਖਾਤੇ ਹੈ। ਇਸੇ ਤਰ੍ਹਾਂ ਹੀ ਜਿਹੜੇ ਆਪਾਂ ਜਮ੍ਹਾਂ ਰਕਮਾਂ ਦੀ ਗੱਲ ਕਰੀਏ ਕਿ ਜਿਹੜਾ ਫੰਡ ਉਹਦੇ ਵਿੱਚ ਟ੍ਰਾਂਸਫਰ ਹੋਇਆ ਸਿਰਫ ਇਸ ਏਰੀਏ ਦਾ, ਪੰਜਾਬ ਦੇ ਕੁੱਲ ਜਿਹੜਾ ਡਿਪੋਜ਼ਿਟ ਹੈ ਉਹਦਾ 32.16% ਹੈ ਅਤੇ ਜਿਹੜੇ ਖਾਤੇ ਨੇ ਉਹ 23.71% ਖਾਤੇ
1: ਜੀ
0: ਸਿਰਫ ਇਸ ਖੇਤਰ ਦੇ ਹੈ ਜਿਹਨੂੰ ਆਪਾਂ ਦੁਆਬਾ ਬੈਲਟ ਕਹਿੰਦੇ ਹਾਂ, ਦੁਆਬਾ ਰੀਜ਼ਨ ਕਹਿੰਦੇ ਹਾਂ।
1: ਬਹੁਤ ਹੀ ਹੈਰਾਨੀਜਨਕ ਜਿਹੜੇ ਤੱਥ ਅੰਕੜੇ ਤੁਸੀਂ ਸਾਡੇ ਸਾਹਮਣੇ ਰੱਖੇ ਨੇ, ਸੁਣ ਕੇ ਹੈਰਾਨੀ ਵੀ ਹੁੰਦੀ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਅਨਕਲੇਮ ਡਿਪੋਜ਼ਿਟ ਰਹਿ ਜਾਂਦੇ ਨੇ।
0: ਹਾਂ, ਆਪਾਂ ਇਕੱਲੇ ਜਲੰਧਰ ਦੇ ਉੱਤੇ ਜੇ ਫੋਕਸ ਕਰੀਏ ਨਾ, ਆਪਾਂ ਦੁਆਬਾ ਰੀਜ਼ਨ ਦੀ ਗੱਲ ਕਰ ਲਈ, ਇਕੱਲੇ ਜਲੰਧਰ ਦੇ ਵਿੱਚ ਕਿਉਂਕਿ ਇੱਥੋਂ ਜ਼ਿਆਦਾ ਸਾਡੇ ਲੋਕ ਬਾਹਰ ਗਏ ਨੇ, ਇਹ ਅਸੀਂ ਇੱਕ ਇਹਦਾ ਕਾਰਨ ਸਮਝਦੇ ਹਾਂ, ਜ਼ਰੂਰੀ ਨਹੀਂ ਕਿ 100% ਇਹੀ ਕਾਰਨ ਹੈ, ਪਰ ਇਹ ਇੱਕ ਮੇਜਰ ਕਾਰਨ ਹੈ, ਇਹਦਾ ਵੱਡਾ ਰੀਜ਼ਨ ਹੈ। ਇਕੱਲੇ ਜਲੰਧਰ ਦੇ 10,20,092 ਖਾਤੇ ਅਤੇ 593.11 ਕਰੋੜ ਜਿਹੜੀ ਰਾਸ਼ੀ ਉਹ ਅਨਕਲੇਮਡ ਦੇ ਤੌਰ ਦੇ ਉੱਤੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਵਿੱਚ 31 ਅਗਸਤ 2025 ਨੂੰ ਰਿਕਾਰਡ ਕੀਤੀ ਗਈ ਸੀ।
1: ਇਹ ਅੰਕੜੇ ਜਿਹੜੇ ਨੇ ਸਮੇਂ-ਸਮੇਂ ਤੇ RBI ਵੱਲੋਂ ਇਕੱਠੇ ਕੀਤੇ ਜਾਂਦੇ ਨੇ ਤਾਂ ਕਿ ਖਾਤਾ ਧਾਰਕ ਨੂੰ ਇਸ ਦੇ ਬਾਰੇ ਜਾਣਕਾਰੀ ਹੋ ਸਕੇ ਅਤੇ ਉਸਦਾ ਕੋਈ ਨੁਕਸਾਨ ਨਾ ਹੋ ਸਕੇ। ਤੁਸੀਂ ਗੱਲ ਕੀਤੀ ਸੀ ਕਿ ਅਲੱਗ ਅਲੱਗ ਜੋ ਅਕਾਊਂਟਸ ਹੁੰਦੇ ਨੇ, ਸੇਵਿੰਗ ਅਕਾਊਂਟ ਜਾਂ ਅਲੱਗ ਅਕਾਊਂਟਸ, ਉਸਦੇ ਵਿੱਚ ਵੀ ਅਨਕਲੇਮਡ ਰਹਿ ਜਾਂਦੇ ਨੇ। ਸਾਡੇ ਸੁਣਨ ਵਾਲੇ ਨੂੰ ਇਹ ਵੀ ਦੱਸੋ ਕਿ ਫਿਕਸ ਡਿਪੋਜ਼ਿਟ, ਲੋਕਰ ਜਾਂ ਇੰਸ਼ੋਰੈਂਸ ਨਾਲ ਜੁੜੀ ਰਕਮ ਵੀ ਇਸ ਦੇ ਵਿੱਚ ਹੋ ਸਕਦੀ ਹੈ?
0: ਬਿਲਕੁਲ, ਇਸੇ ਕੈਟਾਗਰੀ ਦੇ ਵਿੱਚ, ਇਸੇ ਸ਼੍ਰੇਣੀ ਦੇ ਵਿੱਚ ਉਹ ਵੀ ਡਿਕਲੇਅਰ ਹੁੰਦੇ ਨੇ। ਤੁਸੀਂ ਜ਼ਿਕਰ ਕੀਤਾ ਫਿਕਸ ਡਿਪੋਜ਼ਿਟ ਦਾ, ਜਿਹਨੂੰ ਆਪਾਂ FDR ਕਹਿੰਦੇ ਹਾਂ, ਫਿਕਸ ਡਿਪੋਜ਼ਿਟ ਵੀ ਇਸ ਸ਼੍ਰੇਣੀ ਦੇ ਵਿੱਚ ਕੈਟਾਗਰਾਈਜ਼ ਕੀਤਾ ਜਾਂਦਾ।
1: ਠੀਕ ਹੈ,
0: ਪਰ ਉਹਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ। ਜਿੱਥੇ ਆਪਾਂ ਸੇਵਿੰਗ ਜਾਂ ਚਾਲੂ ਖਾਤੇ ਦੀ ਗੱਲ ਕੀਤੀ ਹੈ ਕਿ ਜੇ ਉਹਦੇ ਵਿੱਚ ਟ੍ਰਾਂਜੈਕਸ਼ਨ 10 ਸਾਲਾਂ ਤੱਕ ਨਹੀਂ ਹੋਈ ਅਤੇ ਫਿਰ ਉਹ DE ਫੰਡ ਅਨਕਲੇਮਡ ਖਾਤੇ ਦੇ ਵਿੱਚ ਜਾਊਗਾ, ਉਸੇ ਤਰੀਕੇ ਉਹਦੇ ਤੋਂ ਵੱਖਰਾ ਜਿਹੜਾ FDR ਹੈ, FDR ਕਿਉਂਕਿ ਇੱਕ ਫਿਕਸ ਸਮੇਂ ਵਾਸਤੇ ਹੁੰਦਾ, ਉਹਦੀ ਇੱਕ ਮੈਚਿਓਰਟੀ ਡੇਟ ਹੁੰਦੀ, ਉਸ ਮੈਚਿਓਰਟੀ ਡੇਟ ਤੋਂ ਲੈ ਕੇ 10 ਸਾਲਾਂ ਤੱਕ ਜੇਕਰ ਕੋਈ ਉਹਨੂੰ ਲੈਣ ਵਾਸਤੇ ਨਹੀਂ ਆਇਆ ਤਾਂ ਫਿਰ ਉਹ ਉਸ ਖਾਤੇ ਵਿੱਚ ਜਾਊਗਾ। ਇੱਦਾਂ ਸਮਝੋ ਕਿ ਜੇ ਤੁਸੀਂ ਖਾਤਾ ਜਿਹੜਾ ਹੈ ਇੱਕ FDR ਹੈ 5 ਸਾਲ ਵਾਸਤੇ ਕੀਤੀ, 5 ਸਾਲ ਤੱਕ ਤਾਂ ਉਹਨੂੰ ਕੁਛ ਨਹੀਂ ਹੋਣਾ ਹੈ ਨਾ, ਉਸ ਤੋਂ ਬਾਅਦ ਵਿੱਚ 5 ਸਾਲ ਤੋਂ ਬਾਅਦ ਜਿੱਦਣ ਤੁਹਾਡੀ ਮੈਚਿਓਰਟੀ ਡੇਟ ਹੈ, ਮੈਚਿਓਰਟੀ ਡੇਟ ਤੋਂ ਲੈ ਕੇ ਅਗਲੇ 10 ਸਾਲਾਂ ਤੱਕ, ਯਾਨੀ ਕਿ ਉਹ

0: ਰਕਮ ਜਿਹੜੀ ਹੈ 15 ਸਾਲ ਬਾਅਦ ਉਸ ਤਰੀਕੇ ਦੇ ਨਾਲ ਅਨਕਲੇਮਡ ਡਿਪੋਜ਼ਿਟ ਵਿੱਚ ਜਾਊਗੀ।
1: ਅਮੋਹਨ ਸਿੰਘ ਜੀ, ਹੁਣ ਸਾਡਾ ਸੁਣਨ ਵਾਲੇ ਨੂੰ ਇਹ ਵੀ ਦੱਸੋ, ਨੋਮੀਨੇਸ਼ਨਸ ਇਸਦੇ ਵਿੱਚ ਕੀ ਭੂਮਿਕਾ ਅਦਾ ਕਰਦੀ ਹੈ?
0: ਹਾਂ ਬਿਲਕੁਲ, ਬਹੁਤ ਅੱਛਾ ਸਵਾਲ। ਬਲਕਿ ਨੋਮੀਨੇਸ਼ਨ ਦੇ ਬਾਰੇ ਮੈਂ ਕਹੂੰਗਾ ਕਿ ਅੱਜ ਕੱਲ੍ਹ ਬੈਂਕ ਦੇ ਵਿੱਚ RBI ਦੀਆਂ ਗਾਈਡਲਾਈਨਸ ਆ ਚੁੱਕੀਆਂ
1: ਜੀ
0: ਕਿ ਕੋਈ ਸਿੰਗਲ ਖਾਤਾ ਖੋਲ੍ਹਣਾ ਨਹੀਂ, ਉਹ ਜਾਂ ਤਾਂ ਜੁਆਇੰਟ ਹਾਲਤ ਵਿੱਚ ਹੋਵੇ, ਦੋ ਜਣਿਆਂ ਦੇ ਨਾਂ 'ਤੇ ਹੋਵੇ,
1: ਜਾਂ ਨੋਮੀਨੀ,
0: ਅਤੇ ਜਾਂ ਫਿਰ ਉਹਦੇ ਵਿੱਚ ਨੋਮੀਨੀ ਬਹੁਤ ਜ਼ਰੂਰੀ ਹੈ
1: ਜੀ।
0: ਇਹ ਜਿਹੜਾ ਨੋਮੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕੀ ਹੈਗਾ, ਨਾਮਕਰਨ ਆਪਾਂ ਕਰ ਦਿੱਤਾ ਕਿਸੇ ਦਾ
1: ਜੀ।
0: ਨਾਮਕਰਨ ਜਿਹਦਾ ਕੀਤਾ ਹੈ, ਜਿਹਨੂੰ ਆਪਾਂ ਨੋਮੀਨੀ ਕਹੀਏ, ਉਹ ਵਿਅਕਤੀ ਸਿਰਫ ਉਦੋਂ ਹੀ ਪਿਕਚਰ ਦੇ ਵਿੱਚ ਆਉਂਦਾ ਹੈ ਜਦੋਂ ਜਿਹੜਾ ਖਾਤਾ ਧਾਰਕ ਹੈ ਉਹ ਨਹੀਂ ਰਹਿੰਦਾ।
1: ਜੀ ਜੀ,
0: ਉਹਦਾ ਜਿਹੜਾ ਇਹਦੇ ਵਿੱਚ ਰੋਲ ਹੈ, ਹੁਣ ਅਨਕਲੇਮਡ ਹੋ ਗਿਆ, ਨੋਮੀਨੇਸ਼ਨ ਵੀ ਹੋ ਗਈ
1: ਜੀ,
0: ਨੋਮੀਨੇਸ਼ਨ ਹੈਗੀ ਹੈ ਉਹਦੇ ਵਿੱਚ, ਉਹ ਜਿਹੜਾ ਨੋਮੀਨੀ ਹੈ ਉਹ ਵੀ ਜਾ ਕੇ ਬੈਂਕ ਦੇ ਨਾਲ ਸੰਪਰਕ ਕਰਕੇ ਉਹ ਉਸ ਅਨਕਲੇਮਡ ਰਾਸ਼ੀ ਨੂੰ ਕਲੇਮ ਕਰ ਸਕਦਾ ਹੈ, ਉਹਦਾ ਪੂਰਾ ਰਾਈਟ ਹੈ।
1: ਠੀਕ ਹੈ ਜੀ। ਹੁਣ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਗਲਤੀਆਂ ਕਰਦੇ ਨੇ ਬੈਂਕਿੰਗ ਅਕਾਊਂਟ ਖੋਲ੍ਹਣ ਤੋਂ ਬਾਅਦ, ਜਾਂ ਫਿਰ ਕੁਝ ਡਾਕੂਮੈਂਟਸ ਨਹੀਂ ਸੰਭਾਲ ਕੇ ਰੱਖਦੇ, ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਿਹੜੀਆਂ ਭੁੱਲਾਂ ਅਸੀਂ ਕਰਦੇ ਹਾਂ ਜਿਸ ਦੇ ਨਾਲ ਕਿ ਇਹੋ ਜਿਹੇ ਸਾਨੂੰ ਨੁਕਸਾਨ ਹੋ ਸਕਦੇ ਨੇ, ਜਾਂ ਫਿਰ ਕਿਹੜੇ ਡਾਕੂਮੈਂਟਸ ਨੇ ਜਿਹੜੇ ਸਾਨੂੰ ਜ਼ਰੂਰ ਸੰਭਾਲ ਕੇ ਰੱਖਣੇ ਚਾਹੀਦੇ ਨੇ?
0: ਇੱਕ ਤਾਂ ਜਦੋਂ ਤੁਸੀਂ ਖਾਤਾ ਖੋਲ੍ਹਦੇ ਹੋ ਕਿਸੇ ਬੈਂਕ ਦੇ ਨਾਲ
1: ਜੀ,
0: ਉਹ ਪਾਸਬੁੱਕ ਦਿੰਦੇ ਨੇ, ਅਤੇ ਸਮੇਂ ਸਮੇਂ ਦੇ ਉੱਤੇ ਉਹਦੀ ਜਾਂਚ ਵੀ ਕਰਦੇ ਰਹਿਣਾ ਚਾਹੀਦਾ, ਬੈਂਕ ਵਿੱਚ ਜਾਂਦੇ ਆਉਂਦੇ ਰਹਿਣਾ ਚਾਹੀਦਾ, ਔਰ ਨਾਲ ਲੱਗਵਾਂ ਅੱਜ ਕੱਲ੍ਹ ਤਾਂ ਸਾਰਾ ਕੁਛ ਔਨਲਾਈਨ ਹੈ,
1: ਬਿਲਕੁਲ
0: ਆਪਣੇ ਮੋਬਾਈਲ ਦੇ ਉੱਤੇ ਤੁਸੀਂ ਉਹਨੂੰ ਚੈੱਕ ਕਰ ਸਕ, ਉਹਦੇ ਵਿੱਚ ਕੋਈ ਟ੍ਰਾਂਜੈਕਸ਼ਨ ਕਰਨੀ ਔਨਲਾਈਨ ਟ੍ਰਾਂਜੈਕਸ਼ਨ ਕਰ ਸਕਦੇ ਹਾਂ
1: ਜੀ।
0: ਇੱਕ ਤਾਂ ਇਹ ਹੈ, ਦੂਸਰਾ ਇਹ ਕਿ ਜਿਹੜਾ ਉੱਥੋਂ ਕੋਈ ਡਾਕੂਮੈਂਟ ਮਿਲੇ, ਭਾਵੇਂ ਉਹ FDR ਹੈ, ਉਹਦੀ ਇੱਕ ਰਸੀਦ ਮਿਲਦੀ ਹੈ, ਜਾਂ ਤੁਸੀਂ ਕੋਈ ਜਮ੍ਹਾਂ ਕਰਵਾਇਆ ਸੇਵਿੰਗ ਦਾ ਖਾਤਾ, ਉਹਦੀ ਪਾਸਬੁੱਕ ਮਿਲਦੀ ਹੈ
1: ਜੀ।
0: ਸਿਮੀਲਰਲੀ ਜੇ ਆਪਾਂ ਉਹਦੀ ਗੱਲ ਕਰੀਏ ਕਰੰਟ ਅਕਾਊਂਟ, ਉਹਦੀ ਸਾਡੇ ਕੋਲ ਇੱਕ ਸਟੇਟਮੈਂਟ ਆਉਂਦੀ ਹੈ ਮਹੀਨੇ ਬਾਅਦ
1: ਜੀ,
0: ਉਹ ਲੈਂਦੇ ਰਹਿਣਾ ਚਾਹੀਦਾ, ਉਹ ਰੱਖਣੀ ਚਾਹੀਦੀ ਹੈ। ਅਤੇ ਫਿਰ ਵੀ ਜੇਕਰ ਕੋਈ ਇਹੋ ਜਿਹੀ ਸਥਿਤੀ ਆ ਜਾਵੇ, ਤਾਂ ਸਭ ਤੋਂ ਪਹਿਲਾਂ ਜਾ ਕੇ ਆਪਣੇ ਬੈਂਕ ਦੇ ਨਾਲ ਸੰਪਰਕ ਕਰੋ, ਅਤੇ ਉਹ ਤੁਹਾਨੂੰ ਉਹਦੇ ਬਾਰੇ ਦੱਸ ਦੇਗਾ। ਫਿਰ ਵੀ ਜੇ ਨਹੀਂ ਪਤਾ, ਤਾਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਪੋਰਟਲ ਚਾਲੂ ਕਰ ਦਿੱਤਾ ਹੈ
1: ਜੀ,
0: ਉਸ ਪੋਰਟਲ ਦਾ ਨਾਮ ਹੈ ਉਦਗਮ। ਉਸ ਪੋਰਟਲ ਦੇ ਉੱਤੇ ਕੁਛ ਸਟੈਪ ਨੇ, ਕੁਛ ਇੰਸਟਰਕਸ਼ਨ ਨੇ ਜਿਹੜੀਆਂ ਆਪਾਂ ਕਰਨੀਆਂ ਹੈ। ਉਦਗਮ ਦੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਜਾਣਾ ਹੈ, ਉਹਦੇ ਉੱਤੇ ਜਾ ਕੇ ਆਪਣਾ ਮੋਬਾਈਲ ਨੰਬਰ ਅਤੇ ਆਪਣਾ ਨਾਮ ਦਰਜ ਕਰੋ, ਅਤੇ ਰਜਿਸਟ੍ਰੇਸ਼ਨ ਹੋ ਜਾਣੀ
1: ਜੀ।
0: ਉਸ ਤੋਂ ਬਾਅਦ ਵਿੱਚ ਜਦੋਂ ਤੁਸੀਂ ਲੌਗਇਨ ਕਰੋਗੇ, ਤਾਂ ਤੁਹਾਡੇ ਮੋਬਾਈਲ ਨੰਬਰ ਦੇ ਉੱਤੇ ਇੱਕ OTP ਆ ਜਾਣਾ, ਉਹਦੇ ਨਾਲ ਫਿਰ ਤੁਸੀਂ ਆਪਣੇ ਖਾਤਾ ਧਾਰਕ ਦਾ ਨਾਮ ਲਿਖੋ, ਬੈਂਕ ਦਾ ਨਾਮ ਲਿਖੋ, ਉਹ ਬੈਂਕਾਂ ਦੀ ਥੱਲੇ ਲਿਸਟ ਆਉਣੀ ਹੈ, ਉਹਦੇ ਵਿੱਚ ਤੁਸੀਂ ਬੈਂਕ ਦੀ ਚੋਣ ਕਰੋ ਵੀ ਕਿਹੜੇ ਬੈਂਕ ਵਿੱਚ ਖਾਤਾ ਸੀ, ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਆ ਜਾਣੀ, ਕਿਹੜੇ ਬੈਂਕ ਵਿੱਚ ਅਨਕਲੇਮਡ ਡਿਪੋਜ਼ਿਟ ਪਿਆ, ਕਿਹਦੇ ਨਾਮ 'ਤੇ ਪਿਆ।
1: ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਕਿ ਅੱਜ ਕੱਲ੍ਹ ਡਿਜੀਟਲ ਬੈਂਕਿੰਗ ਹੈ, ਔਨਲਾਈਨ ਐਪਸ ਨੇ, ਤੁਸੀਂ ਘਰ ਬੈਠੇ ਵੀ ਇਹ ਜ਼ਰੂਰੀ ਕੰਮ ਕਰ ਸਕਦੇ ਹੋ। ਅਤੇ ਤੁਸੀਂ ਇਹ ਵੀ ਕਿਹਾ ਕਿ ਕੋਈ ਵੀ ਸਮੱਸਿਆ ਹੋਵੇ, ਕੋਈ ਜਾਣਕਾਰੀ ਲੈਣੀ ਹੋਵੇ, ਤਾਂ ਤੁਸੀਂ ਬੈਂਕ ਨਾਲ ਜ਼ਰੂਰ ਸੰਪਰਕ ਕਰੋ, ਬੈਂਕ ਜ਼ਰੂਰ ਜਾਓ।
0: ਅਤੇ
1: ਹੁਣ ਗੱਲ ਕਰਦੇ ਹਾਂ ਉਹਨਾਂ ਖਾਤਾ ਧਾਰਕਾਂ ਦੀ ਜੋ ਵਿਦੇਸ਼ ਚਲੇ ਗਏ ਨੇ, ਕਾਫੀ ਲੰਬੇ ਸਮੇਂ ਤੱਕ ਉਹ ਵਿਦੇਸ਼ ਰਹਿ ਰਹੇ ਨੇ, ਉਹਨਾਂ ਦੀ ਜੋ ਅਮਾਊਂਟ ਹੈ ਉਹ ਬੈਂਕ ਦੇ ਵਿੱਚ ਪਈ ਹੈ, ਅਤੇ ਕੀ ਉਹਨਾਂ ਦੇ ਲਈ ਵੀ ਕੁਝ ਸਮੇਂ ਬਾਅਦ ਬੈਂਕ ਦੇ ਵਿੱਚ ਆਉਣਾ ਜ਼ਰੂਰੀ ਹੋ ਜਾਂਦਾ, ਜਾਂ ਉਹ ਵਿਦੇਸ਼ ਦੇ ਵਿੱਚ ਬੈਠੇ ਵੀ ਉਸ ਅਕਾਊਂਟ ਨੂੰ ਚਲਾ ਸਕਦੇ ਨੇ?
0: ਉਹ ਇਹਦੇ ਬਾਰੇ ਜਾਣਕਾਰੀ ਲੈ ਸਕਦੇ
1: ਜੀ,
0: ਔਰ ਉਹਨੂੰ ਵਿਦੇਸ਼ ਦੇ ਵਿੱਚ, ਜੇ ਤਾਂ ਉਸ ਖਾਤੇ ਦੀ ਕਿਸਮ 'ਤੇ ਇਹ ਨਿਰਭਰ ਕਰਦਾ ਹੈ
1: ਜੀ,
0: ਜੇ ਤਾਂ ਉਹ NRE ਖਾਤਾ ਹੈ, ਫਿਰ ਤਾਂ ਉਹ ਜਿਹੜੇ ਦੇਸ਼ ਦੇ ਵਿੱਚ ਵੀ ਬੈਠੇ ਨੇ ਉੱਥੇ ਉਸ ਕਰੰਸੀ ਦੇ ਵਿੱਚ ਵੀ ਉਹਦੇ 'ਚੋਂ ਆਪਣੀ ਟ੍ਰਾਂਜੈਕਸ਼ਨ ਕਰ ਸਕਦੇ, ਪੈਸੇ ਲੈ ਸਕਦੇ
1: ਜੀ,
0: ਉੱਥੇ ਮੰਗਵਾ ਸਕਦੇ। ਅਦਰਵਾਈਜ਼ ਉਹਦੇ ਵਿੱਚ ਨੋਮੀਨੇਸ਼ਨ ਵੀ ਹੋ ਸਕਦੀ, ਅਤੇ ਇਹਦੇ ਵਿੱਚ ਇੱਕ ਤਬਦੀਲੀ ਵੀ ਕੀਤੀ ਹੈਗੀ ਆ ਰਿਜ਼ਰਵ ਬੈਂਕ ਆਫ ਇੰਡੀਆ ਨੇ
1: ਜੀ,
0: ਕਿ ਹੁਣ ਜਿਹੜਾ NRE ਖਾਤਾ ਜਿਹਦੇ ਵਿੱਚ ਸਿਰਫ ਵਿਦੇਸ਼ ਤੋਂ ਪੈਸਾ ਆਉਣਾ ਹੈ, ਰੈਮਿਟੈਂਸ ਵਿਦੇਸ਼ ਤੋਂ ਆਉਂਦੀ ਹੈ
1: ਜੀ,
0: ਅਤੇ ਉਹਦੇ ਵਿੱਚ ਤੁਸੀਂ ਇੱਕ ਜੁਆਇੰਟ ਅਕਾਊਂਟ ਹੋਲਡਰ, ਜਿਹੜਾ ਨੋਨ NRE ਹੈਗਾ, ਨੋਨ NRI ਹੈ, ਔਰ ਭਾਰਤ ਦੇ ਵਿੱਚ ਰਹਿੰਦਾ, ਪੰਜਾਬ ਦੇ ਵਿੱਚ ਰਹਿੰਦਾ, ਜਿਹਨੂੰ ਆਪਾਂ ਇੰਡੀਅਨ ਸਿਟੀਜ਼ਨ ਕਹੀਏ, ਉਹਨੂੰ ਨਾਲ ਉਹਦੇ ਜੁਆਇੰਟ ਕਰ ਸਕਦੇ ਹੋ। ਪਰ ਉਹਦੇ ਵਿੱਚ ਜਿਹੜਾ ਮੋਡ ਆਫ ਓਪਰੇਸ਼ਨ ਹੈ, ਖਾਤੇ ਨੂੰ ਚਲਾਉਣ ਦੀਆਂ ਜਿਹੜੀਆਂ ਤੁਸੀਂ ਆਪਣੇ ਵੱਲੋਂ ਦੇਣੀਆਂ ਨੇ ਇੰਸਟਰਕਸ਼ਨਸ ਬੈਂਕ ਨੂੰ, ਉਹ ਫਾਰਮਰ ਔਰ ਸਰਵਾਈਵਰ ਰਹੇਗਾ। ਫਾਰਮਰ ਸਰਵਾਈਵਰ ਦਾ ਮਤਲਬ ਹੈ ਕਿ ਪਹਿਲਾ ਹੱਕ ਤੇ ਉਸ ਖਾਤਾ ਧਾਰਕ ਦਾ ਹੈ ਜਿਹਦਾ ਪਹਿਲਾ ਨਾਮ ਹੈ, ਜਿਹੜਾ ਵਿਦੇਸ਼ ਵਿੱਚ ਜਾ ਕੇ ਵਸਿਆ ਹੋਇਆ, ਤੇ ਦੂਸਰਾ ਹੱਕ ਜਿਹੜਾ ਉਸ ਤੋਂ ਬਾਅਦ ਵਿੱਚ ਫਿਰ ਦੂਸਰਾ ਉਹਨੂੰ ਓਪਰੇਟ ਕਰ ਸਕਦਾ, ਰੱਬ ਨਾ ਕਰੇ ਆਫਟਰ ਦਾ ਡੈਥ ਆਫ ਉਹ ਜਿਹੜਾ ਹੈ ਡਿਪੋਜ਼ਿਟ। ਉਹਦੇ ਵਿੱਚ ਜਿਹੜਾ ਨੋਮੀਨੀ ਹੈ, ਨੋਮੀਨੀ ਮੈਂ ਸਮਝਦਾ ਕਿ ਇਹ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਕਿ ਨੋਮੀਨੀ ਇੱਕ

0: ਬਹੁਤ ਉਹਦੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਅਤੇ ਇਹਨਾਂ ਖਾਤਿਆਂ ਦੀ ਖਾਤੇ ਦੀ ਇਹ ਪੁਜ਼ੀਸ਼ਨ ਨਾ ਹੋਵੇ, ਅਨਕਲੇਮਡ ਨਾ ਹੋਵੇ, ਉਹਦੇ ਵਿੱਚ ਵੀ ਨੋਮਿਨੀ ਦਾ ਬੜਾ ਜ਼ਿਕਰ ਹੈ, ਬੜਾ ਮਤਲਬ ਅੱਛਾ ਰੋਲ ਹੈ। ਅਤੇ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਨੋਮਿਨੀ ਜਿਹੜਾ ਹੈ ਉਹ ਉਸ ਖਾਤੇ ਵਿੱਚ ਪਏ ਪੈਸੇ ਦਾ ਮਾਲਕ ਨਹੀਂ ਹੁੰਦਾ, ਉਹ ਇੱਕ ਟਰੱਸਟੀ ਦੇ ਤੌਰ 'ਤੇ ਕੰਮ ਕਰਦਾ। ਇੱਕ ਜਾਣਕਾਰੀ ਹੋਰ ਦਈਏ ਕਿ ਪਹਿਲਾਂ ਇੱਕ ਖਾਤੇ ਦੇ ਵਿੱਚ ਇੱਕ ਜਾਂ ਵੱਧ ਤੋਂ ਵੱਧ ਦੋ ਨੋਮੀਨੀ ਹੋ ਸਕਦੇ ਸੀ, ਨੋਮੀਨੇਸ਼ਨਸ ਆਪਾਂ ਦੋ ਕਰ ਸਕਦੇ ਸੀ ਵੱਧ ਤੋਂ ਵੱਧ, ਅਤੇ ਨਹੀਂ ਤਾਂ ਇੱਕੋ ਹੀ। ਪਰ ਹੁਣ ਇਹਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਨੇ ਨਵਾਂ ਰੂਲ ਜਿਹੜਾ ਹੈ ਨਵੰਬਰ 25 ਤੋਂ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚ ਤੁਸੀਂ 4 ਤੱਕ ਨੋਮੀਨੇਸ਼ਨਸ ਕਰ ਸਕਦੇ ਹਾਂ,
1: ਠੀਕ ਹੈ,
0: ਵੱਧ ਤੋਂ ਵੱਧ 4। ਇਹ ਵੀ ਕਿ ਜਿਹੜੀ ਇਹ ਨੋਮੀਨੇਸ਼ਨ ਹੈ ਉਹ ਸਿਰਫ ਇੰਡੀਵਿਜੁਅਲ ਖਾਤਿਆਂ ਵਿੱਚ, ਵਿਅਕਤੀਗਤ ਖਾਤਿਆਂ 'ਚ ਹੋ ਸਕਦੀ, ਜੋ ਉਹ ਚਾਲੂ ਖਾਤੇ ਹੋ ਸਕਦੇ, ਉਹ ਸੇਵਿੰਗ ਬੈਂਕ ਦੇ ਖਾਤੇ ਹੋ ਸਕਦੇ, ਉਹ ਡਿਪੋਜ਼ਿਟ ਦੇ ਖਾਤੇ ਹੋ ਸਕਦੇ, ਅਤੇ ਹੋਰ ਉਹ ਖਾਤੇ ਨਹੀਂ ਹੋ ਸਕਦੇ ਇੰਡੀਵਿਜੁਅਲ ਕਪੈਸਿਟੀ ਦੇ ਵਿੱਚ ਜਿਹੜੇ ਖਾਤੇ, ਉਹਨਾਂ ਵਿੱਚ ਹੀ ਉਹ ਹੋਏਗਾ। 4 ਇਸ ਤਰ੍ਹਾਂ ਕਰ ਸਕਦੇ ਹੋ ਕਿ ਉਹਨੂੰ ਪਰਸੈਂਟੇਜ ਵਾਈਜ਼ ਵੀ ਕਰ ਸਕਦੇ ਹਾਂ ਕਿ ਤੁਸੀਂ ਮੰਨ ਲਓ ਚਾਹੁੰਦੇ ਹੋ ਕਿ ਮੇਰੇ 4 ਜਿਹੜੇ ਹੈਗੇ ਵਾਰਸ ਨੇ ਅਤੇ ਉਹਨਾਂ ਨੂੰ 25-25% ਮਿਲ ਜਾਵੇ, ਅਤੇ ਉਹਦੇ 100% ਦੇ ਵਿੱਚ ਉਹ 25-25% ਵੀ, ਜਾਂ ਜੋ ਪਰਸੈਂਟੇਜ ਤੁਸੀਂ ਚਾਹੋ ਵੀ ਇੱਕ ਨੂੰ 30% ਦੇਣਾ, ਇੱਕ ਨੂੰ 25 ਦੇਣਾ, ਇੱਕ ਨੂੰ 45 ਦੇਣਾ, ਇਸ ਤਰੀਕੇ ਨਾਲ ਵੀ ਉਹ ਉਸ 100% ਦੀ 100% ਦੀ ਉਸ ਲਿਮਿਟ ਦੇ ਵਿੱਚ ਤੁਸੀਂ ਇਹਦਾ 4 ਨੋਮੀਨੇਸ਼ਨ ਕਰ ਸਕਦੇ ਹਾਂ। ਇਹ ਨੋਮੀਨੇਸ਼ਨਸ ਸਕਸੈਸਿਵ ਵੀ ਹੋ ਸਕਦੀਆਂ ਔਰਡਰ ਵਾਈਜ਼, ਕਿ ਪਹਿਲਾ ਹੱਕ ਇਹਦਾ ਜੇ ਤੁਸੀਂ 100% ਕਰ ਦਿੱਤੀ ਪਹਿਲਾ ਹੱਕ, ਦੂਜਾ ਬੀ, ਤੀਜਾ ਸੀ ਅਤੇ ਚੌਥਾ ਡੀ, ਇਹਦੇ ਨੂੰ ਇਹਨੂੰ ਸਕਸੈਸਿਵ ਨੋਮੀਨੇਸ਼ਨ ਕਹਿੰਦੇ ਹਾਂ। ਜਿਹੜਾ ਮਰਜ਼ੀ ਤੁਸੀਂ ਤਰੀਕਾ ਇਹ ਕਰ ਸਕਦੇ ਹੋ। ਅਤੇ ਮੈਂ ਇਸ ਦੱਸਣਾ ਚਾਹੂੰਗਾ ਆਪਣੇ ਸਰੋਤਿਆਂ ਨੂੰ ਕਿ ਖਾਤਿਆਂ ਦੇ ਵਿੱਚ ਨੋਮੀਨੇਸ਼ਨ ਜ਼ਰੂਰ ਕਰਵਾਓ,
1: ਜ਼ਰੂਰ ਕਰਵਾਓ,
0: ਕਿਉਂਕਿ ਤੁਹਾਡਾ ਪੈਸਾ ਤੁਹਾਡਾ ਅਧਿਕਾਰ।
1: ਬਿਲਕੁਲ, ਬਹੁਤ ਵਧੀਆ ਤੁਸੀਂ ਜਾਣਕਾਰੀ ਦੇ ਰਹੇ ਹੋ ਮੋਹਨ ਸਿੰਘ ਜੀ, ਅਤੇ ਇਹ ਜਾਣਕਾਰੀ ਹੋਣਾ ਹਰ ਇੱਕ ਖਾਤਾ ਧਾਰਕ ਨੂੰ ਬਹੁਤ ਜ਼ਰੂਰੀ ਹੈ। ਹੁਣ ਗੱਲ ਕਰਦੇ ਹਾਂ ਕਿ ਸੀਨੀਅਰ ਸਿਟੀਜ਼ਨਸ ਦੀ। ਸੀਨੀਅਰ ਸਿਟੀਜ਼ਨਸ ਅਕਸਰ ਬੈਂਕ ਕਈ ਵਾਰੀ ਨਹੀਂ ਜਾ ਪਾਉਂਦੇ, ਜਾਂ ਉਹਨਾਂ ਨੂੰ ਜੋ ਵੀ ਅਪਡੇਟਸ ਹੁੰਦੀਆਂ ਨੇ ਸਮੇਂ ਸਮੇਂ 'ਤੇ ਉਸਦੀ ਜਾਣਕਾਰੀ ਨਹੀਂ ਹੁੰਦੀ, ਅਤੇ ਬਹੁਤੀ ਵਾਰੀ ਉਹ ਡਿਜੀਟਲ ਬੈਂਕਿੰਗ ਦੇ ਨਾਲ ਵੀ ਜਾਣੂ ਨਹੀਂ ਹੁੰਦੇ। ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਕਿ ਉਹ ਬੈਂਕਿੰਗ ਦੇ ਨਾਲ ਕਿਵੇਂ ਜੁੜੇ ਰਹਿਣ?
0: ਬੈਂਕਿੰਗ ਦੇ ਨਾਲ ਜੁੜੇ ਰਹਿਣ ਦਾ ਜਿਹੜਾ ਸੀਨੀਅਰ ਸਿਟੀਜ਼ਨ ਨੇ, ਸਾਡੇ ਮਾਨਯੋਗ ਬਜ਼ੁਰਗ ਨੇ
1: ਜੀ,
0: ਜੇਕਰ ਤਾਂ ਉਹ ਬੈਂਕ ਦੇ ਵਿੱਚ ਜਾ ਕੇ ਸੇਵਾ ਲੈਣਾ ਚਾਹੁੰਦੇ ਆ, ਜਾਂਦੇ ਆ, ਅਤੇ ਫਿਰ ਤਾਂ ਉਹਦੇ ਵਾਸਤੇ ਇਹ ਹੈ ਕਿ ਉਹਨਾਂ ਵਾਸਤੇ ਵੱਖਰੀ ਲਾਈਨ, ਵੱਖਰਾ ਪ੍ਰਬੰਧ, ਇੱਦਾਂ ਦਾ ਪ੍ਰਾਵਧਾਨ ਬੈਂਕਾਂ ਨੂੰ ਕਰਨ ਦੀਆਂ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਹੋਈਆਂ
1: ਜੀ।
0: ਦੂਸਰਾ ਹੈ ਕਿ ਜੇਕਰ ਉਹ ਘਰ ਬੈਠਿਆ ਵੀ ਇਹ ਸੇਵਾਵਾਂ ਲੈਣੀਆਂ ਚਾਹੁਣ, ਉਹਨੂੰ ਡੋਰ ਸਟੈਪ ਬੈਂਕਿੰਗ ਕਹਿੰਦੇ ਆ, ਉਹ ਵੀ ਸ਼ੁਰੂ ਕੀਤੀ ਹੋਈ ਹੈ। ਉਹਦੇ ਵਿੱਚ ਥੋੜ੍ਹੇ ਜਿਹੇ ਸ਼ਾਇਦ ਚਾਰਜ ਵੀ ਹੈ, ਬਹੁਤ ਘੱਟ, ਅਤੇ ਪਰ ਇਹ ਸੇਵਾ ਵੀ ਉਹਨਾਂ ਨੂੰ ਉੱਥੇ ਘਰਾਂ 'ਚ ਮਿਲ ਸਕਦੀ ਹੈ।
1: ਇਹ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਕਿਉਂਕਿ ਸੀਨੀਅਰ ਸਿਟੀਜ਼ਨਸ ਨੂੰ ਇਸਦੇ ਬਾਰੇ ਜਾਣਕਾਰੀ ਨਹੀਂ ਹੁੰਦੀ। ਕਈ ਵਾਰੀ ਉਹ ਉਮਰ ਦੇ ਤਕਾਜ਼ੇ ਨਾਲ ਜਾਂ ਕਿਸੇ ਸਮੱਸਿਆ ਦੇ ਨਾਲ ਬੈਂਕ ਨਹੀਂ ਜਾ ਪਾਉਂਦੇ, ਅਤੇ ਬਹੁਤੀ ਵਾਰ ਉਹ ਡਿਜੀਟਲ ਬੈਂਕਿੰਗ ਦੇ ਨਾਲ ਸਮਾਰਟਫੋਨ ਦੇ ਜ਼ਰੀਏ ਜਾਣੂ ਵੀ ਨਹੀਂ ਹੋ ਪਾਉਂਦੇ ਕਿ ਕਿਵੇਂ ਉਸ ਨੂੰ ਆਪਰੇਟ ਕਰਨਾ।
0: ਇਹਦੇ ਲਈ ਮੈਂ ਹੋਰ ਜਾਣਕਾਰੀ ਦੇਵਾਂ ਕਿ ਇਹ ਸਾਡੇ ਸਾਰੇ ਬੈਂਕਾਂ ਨੇ ਕੁਛ ਏਰੀਏ ਦੇ ਵਿੱਚ ਬੈਂਕ ਕੋਰਸਪੋਂਡੈਂਸ ਉਹ ਵੀ ਅਪੁਆਇੰਟ ਕੀਤੇ ਹੋਏ, ਉਹ ਵੀ ਰੱਖੇ ਹੋਏ ਆ, ਉਹ ਵੀ ਜਾ ਕੇ ਘਰਾਂ ਦੇ ਵਿੱਚ ਇਹ ਜਿਹੜੀ ਸੇਵਾ ਦਿੰਦੇ ਆ। ਇਹਦੂ ਬਿਨਾਂ ਇੱਕ ਸੈਂਟਰ ਵੀ ਖੁੱਲ੍ਹਦੇ ਹੈਗੇ ਆ ਕਸਟਮਰ ਵਾਸਤੇ, ਉਹਨਾਂ ਥਾਵਾਂ ਦੇ ਉੱਤੇ ਜਾ ਕੇ ਵੀ ਜੇ ਉਹ ਬੈਂਕ ਨਹੀਂ ਜਾ ਸਕਦੇ, ਜੇ ਨੇੜੇ ਦਾ ਜੋ ਵੀ ਹੈ ਉੱਥੋਂ ਉਹ ਸੇਵਾਵਾਂ ਲੈ ਸਕਦੇ।
1: ਠੀਕ ਹੈ ਜੀ। ਅਨਕਲੇਮ ਡਿਪੋਜ਼ਿਟ ਜਿਹੜੇ ਹੈ ਉਹ ਨਾ ਰਹਿਣ ਇਸ ਸੰਖਿਆ ਘੱਟ ਸਕੇ, ਹਰ ਖਾਤਾ ਧਾਰਕ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਸਦਾ ਅਧਿਕਾਰ ਮਿਲਣਾ ਜ਼ਰੂਰੀ ਹੈ, ਉਹ ਮਿਲ ਸਕੇ, ਇਸ ਸਮੱਸਿਆ ਤੋਂ ਅਸੀਂ ਬਚੇ ਰਹਿ ਸਕੀਏ, ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ?
0: ਇਹਦੇ ਲਈ ਮੈਂ ਇਹੀ ਕਹਿਣਾ ਚਾਹਾਂਗਾ ਕਿ ਪਹਿਲੀ ਗੱਲ ਤਾਂ ਆਪਣੇ ਖਾਤੇ ਦੇ ਉੱਤੇ ਨਜ਼ਰ ਰੱਖੋ
1: ਜੀ।
0: ਜਿਵੇਂ ਆਪਣੇ ਕੋਲ ਹੁਣ ਜਾਣਕਾਰੀ ਆ ਗਈ ਕਿ ਜੇ ਆਪਾਂ ਬਹੁਤ ਸਮੇਂ ਤੱਕ ਖਾਤੇ ਦੇ ਵਿੱਚ ਕੋਈ ਟ੍ਰਾਂਜੈਕਸ਼ਨ ਨਹੀਂ ਕੀਤੀ ਅਤੇ ਫਿਰ ਉਹਨੇ ਡੋਰਮੈਂਟ ਹੋ ਜਾਣਾ
1: ਜੀ,
0: ਭਾਵੇਂ ਉਹ ਖਾਤਾ ਜਿਹੜਾ ਹੈ ਤੁਸੀਂ ਆਪਣੇ ਬੈਂਕ ਨਾਲ ਸੰਪਰਕ ਕਰਕੇ 10 ਸਾਲ ਤੋਂ ਬਾਅਦ ਵਿੱਚ ਅਨਕਲੇਮਡ ਹੋਣ ਤੋਂ ਬਾਅਦ ਵਿੱਚ ਵੀ ਉਹਨੂੰ ਵਾਪਸ ਲੈ ਸਕਦੇ ਹਾਂ, ਪਰ ਐਸੀ ਜਿਹੜੀ ਸਥਿਤੀ ਆਵੇ ਹੀ ਨਾ, ਇਹਦੇ ਲਈ ਬੈਂਕ ਦੇ ਨਾਲ ਸੰਪਰਕ ਵਿੱਚ ਰਹੋ, ਆਪਣੇ ਮੋਬਾਈਲ ਦੇ ਉੱਤੇ ਸਟੇਟਮੈਂਟ ਚੈੱਕ ਕਰਦੇ ਰਹੋ
1: ਜੀ,
0: ਔਰ ਉਹਦੇ ਵਿੱਚ ਜਿਹੜੀ ਨੋਮੀਨੇਸ਼ਨ ਕਰਦੇ ਰਹੋ। ਜੇ ਤੁਸੀਂ ਖੁਦ ਵਿਦੇਸ਼ ਵਿੱਚ ਹੈਗੇ ਹੈ ਅਤੇ ਇੱਥੇ ਕੋਈ ਤੁਹਾਡਾ ਜਿਹੜਾ ਉੱਤਰਾਧਿਕਾਰੀ ਜਾਂ ਤੁਹਾਡੇ ਖਾਤੇ ਦੇ ਨਾਲ ਜਿਹੜਾ ਸੈਕਿੰਡ ਹੋਲਡਰ ਹੈ ਉਹ ਜਾ ਕੇ ਉਹਨੂੰ ਪਤਾ ਕਰਦਾ ਰਹੇ ਸਮੇਂ ਸਮੇਂ 'ਤੇ।
1: ਜੀ ਤੁਸੀਂ ਡਿਪੋਜ਼ਿਟ ਵਾਪਸ ਲੈਣ ਦੀ ਗੱਲ ਕੀਤੀ ਹੈ, ਇਸ ਦੇ ਬਾਰੇ ਇੱਕ ਸਵਾਲ ਰਹਿ ਗਿਆ ਕਿ ਜੇਕਰ ਅਨਕਲੇਮ ਡਿਪੋਜ਼ਿਟ ਵਾਪਸ ਲੈਣਾ ਤਾਂ ਉਸਦੀ ਪ੍ਰਕਿਰਿਆ ਬਾਰੇ ਵੀ ਦੱਸੋ ਅਤੇ ਕਿੰਨੀ ਕੁ ਜਟਿਲ ਹੈ ਅਤੇ ਕਿੰਨੀ ਕੁ ਆਸਾਨ ਹੈ, ਕਿੰਨੀ ਦੇਰ ਲੱਗਦੀ ਹੈ ਇਸ ਨੂੰ?
0: ਇਹ ਬਹੁਤ ਜਿਹੜੀ ਹੈਗੀ ਆ

0: ਸੌਖੀ ਪ੍ਰਕਿਰਿਆ। ਮੰਨ ਲਓ ਮੈਨੂੰ ਪਤਾ ਲੱਗਿਆ ਕਿ ਮੈਂ ਇਸ ਬੈਂਕ ਵਿੱਚ ਖਾਤਾ ਖੋਲ੍ਹਿਆ ਸੀਗਾ, ਮੈਂ ਆਪਾਂ ਆਪਣੀ ਖੁਦ ਦੀ ਗੱਲ ਕਰੀਏ ਕਿ ਆਪਾਂ ਨੂੰ ਇਹ ਤਾਂ ਪਤਾ ਹੋਊਗਾ ਕਿ ਮੈਂ ਕਿੱਥੇ ਖਾਤਾ ਖੋਲ੍ਹਿਆ ਸੀ, ਔਰ ਉਸ ਤੋਂ ਬਾਅਦ ਵਿੱਚ ਤੁਹਾਡੇ ਕੋਲ ਕੋਈ ਪਾਸਬੁੱਕ ਹੋਏਗੀ ਜਾਂ ਤੁਹਾਡੇ ਕੋਲ ਕੋਈ ਰਸੀਦ ਹੋਏਗੀ ਫਿਕਸ ਡਿਪੋਜ਼ਿਟ ਦੀ, ਜਾਂ ਉਹ ਖਾਤਾ ਖੋਲ੍ਹਣ ਸਮੇਂ ਜੇ ਕੋਈ ਜਮ੍ਹਾਂ ਕਿਰਾਏ ਦੀ ਵੀ ਤੁਹਾਡੇ ਕੋਲ ਰਸੀਦ ਹੈ ਉਹਦੇ 'ਤੇ ਉਸ ਖਾਤੇ ਦਾ ਨੰਬਰ ਹੋਊਗਾ, ਉਸ ਬੈਂਕ ਦੇ ਨਾਲ ਜਾ ਕੇ ਸੰਪਰਕ ਕਰੋ ਅਤੇ ਉਹ ਇਮੀਡੀਏਟਲੀ ਖਾਤਾ ਚੈੱਕ ਕਰਕੇ ਤੁਹਾਨੂੰ ਦੱਸ ਦੇਣਗੇ ਕਿ ਇਸ ਖਾਤੇ ਦਾ ਇਸ ਵੇਲੇ ਸਟੇਟਸ ਕੀ ਹੈ। ਅਨਕਲੇਮਡ ਡਿਪੋਜ਼ਿਟ ਦੇ ਵਿੱਚ ਉਹ ਟ੍ਰਾਂਸਫਰ ਹੋ ਗਿਆ ਅਤੇ ਉਹ ਤੁਹਾਡੇ ਕੋਲੋਂ ਕੁਛ ਡਾਕੂਮੈਂਟਸ ਲੈਣਗੇ। ਇਹ ਜਿਹੜੇ ਡਾਕੂਮੈਂਟਸ ਹੈ ਉਹ ਪੈਨ ਕਾਰਡ ਹੋ ਸਕਦਾ ਹੈ, ਵੋਟਰ ਆਈ ਡੀ ਹੋ ਸਕਦੀ, ਡਰਾਈਵਿੰਗ ਲਾਇਸੈਂਸ ਹੋ ਸਕਦਾ ਹੈ,
1: ਮਤਲਬ ਕੋਈ ਪਾਸਪੋਰਟ ਹੋ ਸਕਦਾ,
0: ਉਹ ਬੈਂਕ ਲਏਗਾ
1: ਠੀਕ ਹੈ,
0: ਔਰ ਉਹਦੀ ਜਿਹੜੀ ਕੋਈ ਛੋਟੀ ਕਾਰਵਾਈ ਹੈ ਅਪਡੇਸ਼ਨ ਉਹਦੇ ਰਿਕਾਰਡ ਦੇ ਵਿੱਚ ਉਹ ਕਰਨ ਤੋਂ ਬਾਅਦ ਵਿੱਚ ਬੈਂਕ ਤਾਂ ਤੁਹਾਨੂੰ ਉਹ ਜਿਹੜਾ ਪੈਸਾ ਹੈ ਉਸੇ ਵੇਲੇ ਦੇ ਦੇਗਾ
1: ਜੀ।
0: ਬੈਂਕ ਨੂੰ ਉਹ ਜਿਹੜਾ ਕਲੇਮ ਹੈ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਬਾਅਦ ਵਿੱਚ ਆਊਗਾ।
1: ਇਹ ਬਹੁਤ ਵਧੀਆ ਗੱਲ ਤੁਸੀਂ ਸਾਂਝੀ ਕੀਤੀ ਕਿਉਂਕਿ ਇਹ ਇੱਕ ਅਸੀਂ ਸਮੱਸਿਆ ਤਾਂ ਡਿਸਕਸ ਕਰ ਰਹੇ ਸੀ ਪਰ ਉਸ ਸਮੱਸਿਆ ਦਾ ਸਮਾਧਾਨ ਵੀ ਹੈ, ਇਹ ਤੁਸੀਂ ਜਾਣਕਾਰੀ ਬਹੁਤ ਚੰਗੀ ਦਿੱਤੀ। ਸੋ ਬਹੁਤ ਬਹੁਤ ਸ਼ੁਕਰੀਆ ਮੋਹਨ ਸਿੰਘ ਮੋਤੀ ਜੀ, ਤੁਸੀਂ ਇੰਨੀ ਵਡਮੁੱਲੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਕਿ ਅਨਕਲੇਮ ਡਿਪੋਜ਼ਿਟ ਜੇਕਰ ਰਹਿੰਦਾ ਹੈ ਤਾਂ ਉਸਦੇ ਨਾਲ ਅਸੀਂ ਕਿਵੇਂ ਡੀਲ ਕਰਨਾ ਹੈ। ਇਹ ਜਾਣਕਾਰੀ ਸਾਡੇ ਸੁਣਨ ਵਾਲੇ ਲਈ ਬਹੁਤ ਹੀ ਲਾਹੇਵੰਦ ਹੋਏਗੀ।
0: ਬਹੁਤ ਬਹੁਤ ਸ਼ੁਕਰੀਆ।
2: ਵਾਕਈ ਮੋਹਨ ਸਿੰਘ ਮੋਤੀ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਡਿਫਰੈਂਟ ਜਿਹਾ ਵਿਸ਼ੇ ਸਾਡੇ ਨਾਲ ਸਾਂਝਾ ਕੀਤਾ ਔਰ ਸਾਡਾ ਪੈਸਾ ਸਾਡੇ ਕੋਲ ਪਹੁੰਚਣਾ ਹੋਵੇ ਇਹ ਬਹੁਤ ਚੰਗੀ ਗੱਲ ਹੈ ਅਤੇ ਪੂਨਮ ਜੀ ਨੇ ਜਿੱਦਾਂ ਸਵਾਲ ਪੁੱਛੇ ਉਹਨਾਂ ਨੇ ਜਵਾਬ ਦਿੱਤਾ ਔਰ ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਸਾਂਝ ਦੇ ਤਹਿਤ ਬਾਕੀ ਡਿਫਰੈਂਟ ਚੀਜ਼ਾਂ ਦਾ ਪਤਾ ਚੱਲਿਆ ਹੋਏਗਾ ਔਰ ਉਹ ਅਮਲੀ ਜਾਮਾ ਪਹਿਨਾਣਗੇ ਅਤੇ ਧਿਆਨ ਰੱਖਣਗੇ।
3: ਕਈ ਵਾਰ ਹਰਪ੍ਰੀਤ ਕੀ ਹੁੰਦਾ ਗੁੱਸੇ ਦੇ ਵਿੱਚ ਨਾ ਨੋਮੀਨੀ ਨਹੀਂ ਬਣਾਉਂਦੇ ਪੇਰੈਂਟਸ ਕਿਸੇ ਨੂੰ ਵੀ ਅਤੇ ਉਹਨਾਂ ਨੇ ਕਿਹਾ ਕਿ ਜੋ ਮਰਜ਼ੀ ਹੋਏ ਚਾਹੇ ਤੁਹਾਡੇ ਮਨ 'ਚ ਗੁੱਸਾ ਨਾਜ਼ਗੀ ਜਾਂ ਜੋ ਵੀ ਹੋਏ ਕਿਸੇ ਨਾ ਕਿਸੇ ਨੂੰ ਆਪਣਾ ਨੋਮੀਨੀ ਜ਼ਰੂਰ ਬਣਾਉਣਾ।
2: ਐਗਜੈਕਟਲੀ। ਅਤੇ ਹੁਣ ਅਸੀਂ ਆਪਣੀ ਗੱਲ 'ਤੇ ਵਿਰਾਮ ਲੈਂਦੇ ਹਾਂ ਅਤੇ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
6: हेलो
7: नमस्कार, भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
8: सावधान, अजेही कोई भी फोन कॉल फ्रॉड हो सकती है। कोई भी बटन दबण तो पहला 1 मिनट ले रुको ते सोचो, पुष्टि जरूर कर लो। सावधान रहो, ਸੁਰੱਖਿਅਤ ਰਹੋ।
2: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ। ਪ੍ਰੋਗਰਾਮ ਚੱਲ ਰਿਹਾ ਵਸਦੇ ਵੇੜੇ ਅਤੇ ਵਸਦੇ ਵੇੜੇ ਦੇ ਵਿੱਚ ਵਿਹਲਾ ਹੋ ਗਿਆ ਸਿਲਸਿਲਾ ਮੇਰੀ ਕਲਮ ਤੋਂ
3: ਜੀ। ਅਤੇ ਮੇਰੀ ਕਲਮ ਤੋਂ ਨਵਾਨ ਤਹਿਤ ਇੰਦਰਜੀਤ ਪਾਲ ਕੌਰ ਦੀ ਕਹਾਣੀ ਸੁਣਦੇ ਹਾਂ, ਉਹ ਗੱਲ।
9: ਗੁਰਦੁਆਰੇ ਦੇ ਸਾਹਮਣੇ ਨਿਊ ਮਾਰਕੀਟ ਵੱਲ ਜਾਂਦੇ

ਸੜਕ ਸੜਕ ਦੇ ਦੂਜੇ ਪਾਸੇ ਬੋਟਾਨੀਕਲ ਗਾਰਡਨ ਦੀ ਕੰਧ ਜਿਸਦੇ ਕੋਲ ਚਮਚਮਾਉਂਦੀ ਕਾਰ ਖੜ੍ਹੀ ਸੀ। ਪੀਲੇ ਰੰਗ ਵਿੱਚ ਰੱਤੀ ਪਰ ਸਿੰਧੂਰੀ ਰੰਗ ਮਿਲਾ ਦਿੱਤਾ ਜਾਵੇ ਇਹੋ ਜਿਹਾ ਰੰਗ ਸੀ ਕਾਰ ਦਾ। ਸ਼ਾਹੀਨ ਦੇ ਡਰਾਈਵਰ ਫਰਹਾਨ ਨੇ ਪੁਰਾਣੀ ਕਾਰ ਦੀ ਬ੍ਰੇਕ ਜ਼ਿਆਦਾ ਜ਼ੋਰ ਨਾਲ ਦਬਾ ਦਿੱਤੀ ਸੀ। ਕਿਸੇ ਹੋਏ ਟਾਇਰ ਚਿਰ ਦੀ ਆਵਾਜ਼ ਕਰਦੇ ਹੋਏ ਗੁਰਦੁਆਰੇ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਰੁਕ ਗਏ। ਹਫ਼ਤੇ ਦਾ ਅਖੀਰ ਨਾ ਹੋਣ ਕਰਕੇ ਇੱਕਾ ਦੁੱਕਾ ਲੋਕ ਹੀ ਅੰਦਰ ਮੱਥਾ ਟੇਕਣ ਜਾ ਰਹੇ ਸਨ। ਕਿਸੇ ਮਾਹਿਰ ਸ਼ੋਫਰ ਦੀ ਤਰ੍ਹਾਂ ਉਸ ਲਈ ਦਰਵਾਜ਼ਾ ਖੋਲ੍ਹ ਕੇ ਫਰਹਾਨ ਇੱਕ ਪਾਸੇ ਖਲੋ ਗਿਆ। ਬੜੇ ਅਹਤਿਆਤ ਨਾਲ ਇੱਕ ਹੱਥ ਵਿੱਚ ਪ੍ਰਸ਼ਾਦ ਦਾ ਡੋਂਗਾ ਫੜ ਕੇ ਦੂਜੇ ਨਾਲ ਪਰਸ ਸੰਭਾਲਦੀ ਉਹ ਕਾਰ ਵਿੱਚੋਂ ਉਤਰੀ। ਕਾਰ ਰੁਕਣ ਤੋਂ ਪਹਿਲਾਂ ਹੀ ਉਸਨੇ ਉਹਨਾਂ ਨੂੰ ਦੇਖ ਲਿਆ ਸੀ। ਉਹ ਗਾਰਡਨ ਵੱਲ ਮੂੰਹ ਕਰਕੇ ਖੜ੍ਹੇ ਅਸ਼ੋਕ ਬਿਰਖਾਂ ਦੇ ਚੁੱਪ ਚਾਪ ਝੜਦੇ ਪੀਲੇ ਪੱਤਿਆਂ ਨੂੰ ਦੇਖਦੇ ਹੋਏ ਮੋਬਾਈਲ 'ਤੇ ਗੱਲ ਕਰ ਰਹੇ ਸਨ। ਬ੍ਰੇਕ ਦੀ ਆਵਾਜ਼ ਸੁਣ ਕੇ ਉਹਨਾਂ ਨੇ ਮੁੜ ਕੇ ਦੇਖਿਆ, ਫਿਰ ਜੇਬ ਵਿੱਚੋਂ ਹੱਥ ਕੱਢ ਕੇ ਉਤਾਂ ਚੁੱਕ ਦਿੱਤਾ। ਉਹ ਉਸ ਵੱਲ ਦੇਖ ਤਾਂ ਰਹੇ ਸਨ ਪਰ ਉਹਨਾਂ ਦਾ ਧਿਆਨ ਮੋਬਾਈਲ 'ਤੇ ਚੱਲ ਰਹੀ ਗੱਲ ਵੱਲ ਹੀ ਸੀ। ਤਕਰੀਬਨ 12 ਸਾਲਾਂ ਦੇ ਲੰਬੇ ਵਕਫੇ ਦੇ ਬਾਅਦ ਉਹ ਉਹਨਾਂ ਨੂੰ ਦੇਖ ਰਹੀ ਸੀ। ਉਸਦਾ ਨਾਮੁਰਾਦ ਦਿਲ ਫਿਰ ਉਂਝ ਹੀ ਧੜਕਿਆ ਜਿਵੇਂ ਪਹਿਲੀ ਵਾਰ ਧੜਕਿਆ ਸੀ। ਯਾਦਾਂ ਦਾ ਆਜ਼ਾਦ ਪੰਛੀ ਸਾਲਾਂ ਪਿੱਛਾਂ ਉਡਾਰੀ ਮਾਰ ਗਿਆ। ਪਿਛਲੇ 12 ਸਾਲਾਂ ਵਿੱਚ ਉਹ ਕਈ ਵਾਰ ਮਸਜਿਦਾਂ, ਮੀਨਾਰਾਂ, ਤਲਾਬਾਂ ਦੇ ਇਸ ਨਵਾਬੀ ਸ਼ਹਿਰ ਵਿੱਚ ਆਈ ਹੈ। ਹਰ ਵਾਰ ਉਹਨਾਂ ਦੇ ਨਾਲ ਫੋਨ 'ਤੇ ਗੱਲ ਤਾਂ ਜ਼ਰੂਰ ਹੁੰਦੀ ਸੀ ਪਰ ਨਾ ਕਦੇ ਉਹਨਾਂ ਨੇ ਉਸ ਨਾਲ ਮਿਲਣ ਦੀ ਗੱਲ ਕੀਤੀ, ਨਾ ਉਹਨੇ ਕਦੇ ਆਪਣੀ ਉਹ ਸੌਂ ਤੋੜੀ, ਸੌਂ ਜਿਹੜੀ ਉਸਨੇ ਉਸ ਘਟਨਾ ਨਹੀਂ ਉਸ ਗੱਲ ਦੇ ਬਾਅਦ ਖਾਧੀ ਸੀ, ਜਿਹੜੀ ਗੱਲ ਇੱਕ ਵਿਆਹਤਾ ਔਰਤ ਲਈ ਇੱਕ ਵਿਆਹੇ ਪੁਰਸ਼ ਨੂੰ ਕਹਿਣਾ ਗੁਨਾਹ ਹੈ। ਕਿਉਂ ਵਰਜਨਾਵਾਂ ਦੀਆਂ ਸਾਰੀਆਂ ਹੱਦਾਂ ਤੋੜ ਕੇ ਉਹ ਸ਼ਬਦ ਉਸਦੀ ਜ਼ਬਾਨ ਤੋਂ ਨਿਕਲ ਗਏ ਸਨ ਜਿਵੇਂ ਮੌਤ ਦੇ ਕਰੀਬ ਖੜ੍ਹੇ ਬੰਦੇ ਦੇ ਮਨ ਵਿੱਚ ਸਾਲਾਂ ਤੋਂ ਦਬਾ ਕੇ ਰੱਖੀਆਂ ਭਾਵਨਾਵਾਂ ਦਾ ਵਹਿਣ ਸਾਰੀਆਂ ਸੀਮਾਵਾਂ ਤੋੜ ਕੇ ਸੈਲਾਬ ਬਣ ਵਕਤ ਤੁਰੇ। ਇੰਨੇ ਸਾਲ ਬੀਤ ਚੁੱਕੇ ਨੇ ਪਰ ਲੱਗਦਾ ਹੈ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ। ਉਸ ਦਿਨ ਉਹ ਉਸਨੂੰ ਡਾਕਟਰ ਰਫਤ ਦੇ ਘਰ ਛੱਡਣ ਜਾ ਰਹੇ ਸਨ। ਸਰਕਾਰੀ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਤੋਂ ਲੰਘਦਿਆਂ ਕਾਰ ਦਾ ਪਹੀਆ ਸ਼ਾਇਦ ਕਿਸੇ ਟੋਏ ਵਿੱਚੋਂ ਦੀ ਹੋ ਕੇ ਨਿਕਲਿਆ ਸੀ। ਕਾਰ ਨੂੰ ਲੱਗੇ ਝਟਕੇ ਕਰਕੇ ਉਸਦੀ ਗੱਲ ਦੇ ਅਖੀਰਲੇ ਸ਼ਬਦ ਟੁੱਟ ਗਏ ਸਨ ਪਰ ਇੰਨੇ ਵੀ ਨਹੀਂ ਸਨ ਟੁੱਟੇ ਕਿ ਅਰਥ ਸਪਸ਼ਟ ਨਾ ਹੋ ਸਕਣ। ਉਹ ਚੰਬਿਤ ਜਏ ਕੁਝ ਚਿਰ ਚੁੱਪਚਾਪ ਬੈਠੇ ਰਹੇ ਸਨ। ਕਾਰ ਰਾਜਭਵਨ ਵੱਲ ਜਾਂਦੀ ਸੜਕ ਵੱਲ ਮੁੜੀ ਤਾਂ ਉਹਨਾਂ ਨੇ ਉਸ ਵੱਲ ਦੇਖ ਕੇ ਹੈਰਾਨੀ ਨਾਲ ਪੁੱਛਿਆ, ਕੀ ਕਿਹਾ ਤੁਸਾਂ? ਕੁਝ ਨਹੀਂ। ਬੇਸ਼ੱਕ ਉਹਨਾਂ ਨੇ ਉਸਦਾ ਕਿਹਾ ਸੁਣ ਲਿਆ ਸੀ ਪਰ ਜੋ ਸੁਣਿਆ ਸੀ ਉਸ 'ਤੇ ਜਿਵੇਂ ਉਹਨਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ। ਫਿਰ ਹੌਲੀ ਹੌਲੀ ਉਹ ਅੰਕੁਰ ਰੁੱਖ ਬਣ ਕੇ ਉਸਦੀ ਸਾਰੀ ਹੋਣ 'ਤੇ ਛਾ ਗਿਆ। ਡਾਕਟਰ ਰਫਤ ਦੇ ਘਰ ਤੱਕ ਉਹ ਚੁੱਪਚਾਪ ਕਾਰ ਚਲਾਉਂਦੇ ਰਹੇ ਸਨ। ਉਸ ਕੋਲ ਤਾਂ ਕਹਿਣ ਨੂੰ ਕੁਛ ਹੋਰ ਹੈ ਹੀ ਨਹੀਂ ਸੀ। ਕਾਰ ਰੁਕੀ ਤਾਂ ਉਸਨੇ ਆਪਣੇ ਸਾਰੇ ਪ੍ਰਾਣ ਅੱਖਾਂ ਵਿੱਚ ਭਰ ਕੇ ਉਹਨਾਂ ਵੱਲ ਦੇਖਿਆ। ਉਹਨਾਂ ਦੇ ਨੇਤਰਾਂ ਵਿੱਚ ਉਭਰੇ ਭਾਵ ਅੱਜ ਵੀ ਉਸਨੂੰ ਯਾਦ ਹਨ। ਹੁਣ ਵੀ ਕਦੇ ਕਦੇ ਆਪਣੇ ਹਨੇਰਿਆਂ ਤੋਂ ਘਬਰਾ ਕੇ ਉਹ ਉਸ ਤਕਨੀ ਨੂੰ ਆਪਣੀ ਇੱਛਾ ਅਨੁਸਾਰ ਡੀਕੋਡ ਕਰ ਲੈਂਦੀ ਹੈ। ਇੱਕ ਜੁਗਨੂੰ ਜਿਹਾ ਟਿਮਟਮਾਉਣ ਲੱਗ ਪੈਂਦਾ ਹੈ ਮਨ ਦੇ ਹਨੇਰੇ ਵਿੱਚ। ਕਾਰ ਵਿੱਚੋਂ ਉਤਰ ਕੇ ਉਹ ਬਿਨਾਂ ਕੁਛ ਕਿਹਾ ਗੇਟ ਖੋਲ੍ਹ ਕੇ ਅੰਦਰ ਚਲੀ ਗਈ ਸੀ। ਲੰਬੇ ਡਰਾਈਵ ਇਨ 'ਤੇ ਤੁਰਦਿਆਂ ਉਸਨੂੰ ਲੱਗ ਰਿਹਾ ਸੀ ਉਸਦੇ ਪੈਰਾਂ ਵਿੱਚ ਬੇੜੀਆਂ ਪਈਆਂ ਨੇ। ਪਹਿਲੀ ਪੌੜੀ 'ਤੇ ਪੈਰ ਰੱਖ ਕੇ ਉਸਨੇ ਮੁੜ ਕੇ ਦੇਖਿਆ ਸੀ ਜਿਵੇਂ ਇੱਕ ਯੁੱਗ ਨੂੰ ਅਲਵਿਦਾ ਕਹਿ ਰਹੀ ਹੋਵੇ। ਉਹ ਉਸ ਵੱਲ ਹੀ ਦੇਖ ਰਹੇ ਸਨ। ਪੌੜੀਆਂ ਚੜ੍ਹਦਿਆਂ ਉਸਦੇ ਮਨ ਵਿੱਚ ਕੋਈ ਦੁਵਿਧਾ ਨਹੀਂ ਸੀ। ਮਨ ਇੰਝ ਹਲਕਾ ਸੀ ਜਿਵੇਂ ਗਿਰਜਾ ਘਰ 'ਤੇ ਕਨਫੈਸ਼ਨ ਬਕਸੇ ਵਿੱਚ ਪਾਦਰੀ ਦੇ ਸਨਮੁੱਖ ਕਨਫੈਸ ਕਰਨ ਦੇ ਬਾਅਦ ਕਿਸੇ ਮਾਨਸਿਕ ਬੋਝ ਥੱਲੇ ਦੱਬੇ ਬੰਦੇ ਦਾ ਹੁੰਦਾ ਹੈ। ਚੰਗਾ ਰੰਗ ਹੈ ਤੁਹਾਡੀ ਕਾਰ ਦਾ। ਇੱਕ ਨਜ਼ਰ ਉਹਨਾਂ ਨੂੰ ਦੇਖ ਕੇ ਹੀ ਉਹ ਸਮਝ ਗਈ ਸੀ ਕਿ ਸਮਾਂ ਉਹਨਾਂ 'ਤੇ ਬੜਾ ਬੇਰਹਿਮ ਗੁਜ਼ਰਿਆ ਹੈ। ਸਾਲਾਂ ਬੱਧੀ ਉਹ ਆਪਣੀ ਪਤਨੀ ਦੀ ਬਿਮਾਰੀ ਦੇ ਨਾਲ ਜੂਝਦੇ ਰਹੇ ਸਨ ਪਰ ਹੁਣ ਬੇਟੀ ਦੇ ਦੁੱਖ ਨੇ ਤਾਂ ਜਿਵੇਂ ਉਹਨਾਂ ਨੂੰ ਤੋੜ ਹੀ ਦਿੱਤਾ ਸੀ। ਅੱਖਾਂ ਦੀ ਉਹ ਚਮਕ, ਬੁੱਲਾਂ 'ਤੇ ਸਦਾ ਖਿੜੀ ਰਹਿਣ ਵਾਲੀ ਮੁਸਕਾਨ, ਸਮੇਂ ਦੀਆਂ ਔਖੀਆਂ ਭਾਰੀਆਂ ਪਰਤਾਂ ਥੱਲੇ ਦੱਬ ਗਈ ਸੀ। ਪਿਛਲੇ ਕਈ ਸਾਲਾਂ ਤੋਂ ਉਹ ਹੀ ਉਹਨਾਂ ਦੇ ਜਨਮ ਦਿਨ 'ਤੇ ਫੋਨ ਕਰਦੀ ਸੀ। ਸ਼ੁਭਕਾਮਨਾਵਾਂ ਦੇਣ ਦੇ ਨਾਲ ਨਾਲ ਸਾਲ ਵਿੱਚ ਇੱਕ ਵਾਰ ਹੀ ਸਹੀ ਉਹਨਾਂ ਦੀ ਆਵਾਜ਼ ਸੁਣਨ ਦਾ ਲੋਭ ਉਹ ਛੱਡ ਨਾ ਸਕਦੀ। ਜੀਵਨ ਅਪੂਰਤ ਅਤ੍ਰਿਪਤ ਇੱਛਾਵਾਂ ਦਾ ਸਿਲਸਿਲਾ ਜਿਹਾ ਬਣ ਗਿਆ ਸੀ। ਬਸ ਇਹੀ ਇੱਕੋ ਇੱਕ ਇੱਛਾ ਸੀ ਜੋ ਉਸਦੇ ਵੱਸ ਵਿੱਚ ਸੀ, ਜਿਸਨੂੰ ਪੂਰਾ ਕਰਨ ਦੇ ਬਾਅਦ ਕੁਝ ਦਿਨਾਂ ਦੇ ਲਈ ਹੀ ਸਹੀ ਉਸ ਦੀਆਂ ਉਦਾਸੀਆਂ ਦੇ ਬਦਲਾਂ ਵਿੱਚ ਇੱਕ ਕਿਰਨ ਜਿਹੀ ਚਮਕਦੀ ਰਹਿੰਦੀ। ਤਕਰੀਬਨ 3 ਸਾਲ ਪਹਿਲਾਂ ਇੱਕ ਦਿਨ ਉਹਨਾਂ ਵੱਲੋਂ ਫੋਨ ਆਇਆ ਤਾਂ ਉਸਨੂੰ ਯਕੀਨ ਹੀ ਨਾ ਹੋਇਆ। ਕੋਈ ਕਾਰਨ ਤਾਂ ਜ਼ਰੂਰ ਸੀ ਜਿਸ ਕਰਕੇ ਉਹ ਇੰਨੇ ਸਾਲਾਂ ਦੇ ਬਾਅਦ ਉਸ ਨਾਲ ਫੋਨ 'ਤੇ ਗੱਲ ਕਰਨ ਲੱਗੇ ਸਨ। ਕਿਤੇ ਉਹਨਾਂ ਨੂੰ ਵੀ ਕਿਸੇ ਛਾਂ ਦੀ ਤਲਾਸ਼ ਤਾਂ ਨਹੀਂ ਸੀ? ਉਹ ਅਕਸਰ ਆਪਣੀ ਇਕਲੌਤੀ ਬੇਟੀ ਬਾਰੇ ਗੱਲ ਕਰਦੇ। ਇੱਕ ਦਿਨ ਉਹਨਾਂ ਨੇ ਦੱਸਿਆ ਕਿ ਬੇਟੀ ਨੂੰ ਛੱਡਣ ਬੰਗਲੌਰ ਜਾ ਰਹੇ ਹਨ। ਮੁਕੇਸ਼ ਨਹੀਂ ਆਏ? ਬੇਟੀ ਦੀ ਸ਼ਾਦੀ ਦੇ ਸੱਤਾ ਪੱਧਰ 'ਤੇ ਲਿਖਿਆ ਨਾਮ ਉਸਨੂੰ ਯਾਦ ਸੀ। ਨਹੀਂ, ਦੀਪਾ ਦਾ ਤਲਾਕ ਹੋ ਗਿਆ ਹੈ। ਉਹਨਾਂ ਨੇ ਜੋ ਦੱਸਿਆ ਉਸਨੂੰ ਸੁਣ ਕੇ ਉਸਦੀ ਰੂਹ ਕੰਬ ਗਈ। ਇੰਨੇ ਪੜ੍ਹੇ ਲਿਖੇ, ਚੰਗੀ ਨੌਕਰੀ ਕਰਦੇ ਲੜਕੇ ਵੀ ਲੰਗੜੇ ਕਿਉਂ ਹੋ ਜਾਂਦੇ ਹਨ? ਕਿਉਂ ਉਹਨਾਂ ਨੂੰ ਵਿਸਾਖੀਆਂ ਦੀ ਲੋੜ ਪੈਂਦੀ ਹੈ? ਇੱਕ ਦਿਨ ਉਸਨੇ ਫੋਨ

0: ਇਹ ਕਿਹਾ, ਕੱਲ੍ਹ ਸਵੇਰੇ 10-15 ਮਿੰਟ ਦਾ ਸਮਾਂ ਫ੍ਰੀ ਰੱਖਿਓ। ਕੋਈ ਖਾਸ ਗੱਲ? ਮੈਂ ਦੀਪਾ ਅਤੇ ਆਪਣੇ ਬੇਟੇ ਦੇ ਲਈ 40-40 ਪਾਠ ਕੀਤੇ ਨੇ। ਕੱਲ੍ਹ ਸਵੇਰੇ ਪ੍ਰਸ਼ਾਦ ਚੜ੍ਹਾ ਕੇ ਅਰਦਾਸ ਹੋਵੇਗੀ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂਗੀ। ਤੁਸੀਂ ਵੀ ਉਸੇ ਵੇਲੇ ਜਿਸ ਦੇਵੀ ਦੇਵਤਾ ਨੂੰ ਮੰਨਦੇ ਹੋ ਉਸ ਅੱਗੇ ਪ੍ਰਾਰਥਨਾ ਕਰਨਾ। ਪ੍ਰਾਰਥਨਾ ਅਤੇ ਬਾਣੀ ਵਿੱਚ ਬੜੀ ਸ਼ਕਤੀ ਹੁੰਦੀ ਹੈ। ਗੁਰੂ ਈਸ਼ਵਰ ਨੂੰ ਜਾਣਨ ਦਾ, ਉਸ ਤੱਕ ਪਹੁੰਚਣ ਦਾ ਰਸਤਾ ਦਿਖਾਉਣ ਵਾਲਾ ਹੈ। ਰਸਤੇ ਵੱਖਰੇ ਵੱਖਰੇ ਹੋ ਸਕਦੇ ਹਨ, ਪਰ ਮੰਜ਼ਿਲ ਸਭ ਦੀ ਇੱਕੋ ਹੀ ਹੈ। ਫਿਰ ਝਗੜਾ ਕਿਸ ਗੱਲ ਦਾ ਹੈ? ਰਸਤਿਆਂ ਵਿੱਚ ਕੋਈ ਝਗੜਾ ਨਹੀਂ, ਨਾ ਹੀ ਰਸਤੇ ਦਿਖਾਉਣ ਵਾਲਿਆਂ ਵਿੱਚ ਸੀ। ਲੜਾਈ ਤਾਂ ਧਰਮ ਦੇ ਠੇਕੇਦਾਰਾਂ ਵਿੱਚ ਹੈ। ਮੇਰਾ ਵਸ ਚੱਲੇ ਤਾਂ? ਉਸਨੇ ਗੱਲ ਅਧੂਰੀ ਛੱਡ ਦਿੱਤੀ। ਉਹ ਹੱਸ ਪਏ। ਕਾਲੇ ਦੇ ਦਿਨਾਂ ਵਿੱਚ ਵੀ ਤੁਸੀਂ ਬੜੇ ਦਬੰਗ ਸੀ, ਲੋਕ ਤੁਹਾਡੇ ਤੋਂ ਡਰਦੇ ਹੁੰਦੇ ਸੀ। ਤੁਸੀਂ ਤਾਂ ਨਹੀਂ ਸੀ ਨਾ ਡਰਦੇ? ਉਹਨਾਂ ਦਾ ਹਾਸਾ ਫਿਰ ਮੋਬਾਈਲ 'ਤੇ ਗੂੰਜਿਆ। ਲੰਬੇ ਵਕਫੇ ਦੇ ਬਾਅਦ ਉਸਨੇ ਹੀ ਕਾਲ ਕੀਤੀ ਸੀ। ਬੜੇ ਚਿਰਾਂ ਬਾਅਦ ਫੋਨ ਕੀਤਾ ਤੁਸਾਂ। ਮੈਂ ਵੀ ਕੁਝ ਰੁਝੇਵਿਆਂ ਵਿੱਚ ਉਲਝਿਆ ਰਿਹਾ, ਤੁਹਾਡੇ ਨਾਲ ਗੱਲ ਨਹੀਂ ਹੋ ਸਕੀ। ਦੂਰ ਉੱਡਦੀ ਇੱਕ ਸੁਨਹਿਰੀ ਡੋਰ ਫਿਰ ਉਸਦੇ ਹੱਥ ਦੀ ਪਕੜ ਵਿੱਚ ਆ ਗਈ। ਕਿ ਉਹਨਾਂ ਨੂੰ ਵੀ ਮੇਰੇ ਫੋਨ ਦਾ ਇੰਤਜ਼ਾਰ ਰਹਿੰਦਾ ਹੈ? ਅਚਾਨਕ ਖੁਸ਼ਬੂ ਵਰਗੀ ਇੱਕ ਭਾਵਨਾ ਮਨ ਦੇ ਸੁੰਨੇ ਵਿਹੜੇ ਵਿੱਚ ਫੈਲਣ ਲੱਗ ਪਈ। ਹੁਣ ਗਿਲਾ ਸਪਸ਼ਟ ਸੀ। ਨਹੀਂ ਨਹੀਂ, ਇਹ ਗੱਲ ਨਹੀਂ, ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ।
1: ਜ਼ਰੂਰੀ ਗੱਲ?
0: ਮੈਂ ਬੱਚਿਆਂ ਦੇ ਲਈ ਜਿਹੜੇ 40 ਪਾਠ ਕਰਦੀ ਹਾਂ, ਪਰਸੋਂ ਉਹਨਾਂ ਦੀ ਸਮਾਪਤੀ ਹੈ। ਨਿਊ ਮਾਰਕੀਟ ਦੇ ਗੁਰਦੁਆਰੇ ਵਿੱਚ ਪ੍ਰਸ਼ਾਦ ਚੜ੍ਹਾ ਕੇ ਅਰਦਾਸ ਹੋਵੇਗੀ, ਤੁਸੀਂ ਆ ਸਕਦੇ ਹੋ? ਉਹਨਾਂ ਨੇ ਇੱਕ ਪਲ ਰੁੱਕ ਕੇ ਕਿਹਾ,
1: ਜ਼ਰੂਰ।
0: ਕਿੰਨੇ ਵਜੇ ਹੈ ਪੂਜਾ?
1: 10 ਵਜੇ ਦੇ ਕਰੀਬ ਆ ਜਾਇਓ, ਬਹੁਤਾ ਵਕਤ ਨਹੀਂ ਲੱਗੇਗਾ, ਵੱਧ ਤੋਂ ਵੱਧ 20 ਮਿੰਟ।
0: ਉਸਦੀਆਂ ਅੱਖਾਂ ਦੇ ਸਾਹਮਣੇ ਸਾਲਾਂ ਪੁਰਾਣਾ ਉਹ ਦ੍ਰਿਸ਼ ਸੁਰਜੀਤ ਹੋ ਗਿਆ, ਜਦੋਂ ਉਹ ਅਖੀਰਲੀ ਵਾਰ ਉਸਨੂੰ ਸ਼ਾਹੀਨ ਦੇ ਘਰ ਛੱਡਣ ਗਏ ਸਨ। ਕਾਰ ਤੋਂ ਉਤਰਨ ਲੱਗਿਆਂ ਉਸਦੇ ਦੁਪੱਟੇ ਦਾ ਕਿਨਾਰਾ ਦਰਵਾਜ਼ੇ ਵਿੱਚ ਫਸ ਗਿਆ ਸੀ। ਖਿੱਚ ਕੇ ਕੱਢਣ ਦੀ ਕੋਸ਼ਿਸ਼ ਵਿੱਚ ਦੁਪੱਟਾ ਉੱਥੋਂ ਫਟ ਗਿਆ ਸੀ। ਉਹ ਟੁਕੜਾ ਸ਼ਾਇਦ ਕਾਰ ਵਿੱਚ ਹੀ ਰਹਿ ਗਿਆ ਸੀ। ਅੱਜ ਵੀ ਜ਼ਹਿਰ ਮੋਹਰੇ ਰੰਗ ਦਾ ਉਹ ਫਟਿਆ ਹੋਇਆ ਦੁਪੱਟਾ ਯਾਦਾਂ ਦੀ ਧਰੋਹਰ ਜਿਹਾ ਉਸਦੇ ਟਰੰਕ ਵਿੱਚ ਪਿਆ ਹੈ। ਕਾਸ਼ ਦਿਮਾਗ ਵੀ ਕੰਪਿਊਟਰ ਦੀ ਤਰ੍ਹਾਂ ਹੁੰਦਾ, ਚੰਗੀਆਂ ਯਾਦਾਂ ਸੇਵ ਕਰ ਲਈਆਂ ਜਾਂਦੀਆਂ ਅਤੇ ਚੁੱਪਦੀਆਂ ਤੜਪਾ ਦੇਣ ਵਾਲੀਆਂ ਡਿਲੀਟ ਹੋ ਸਕਦੀਆਂ।
1: ਬੜੀ ਉਮਦਾ ਖੁਸ਼ਬੂ ਆ ਰਹੀ ਹੈ ਬੇਗਮ, ਕੀ ਬਣ ਰਿਹਾ ਹੈ?
0: ਹੱਥ ਵਿੱਚ ਅਖਬਾਰ ਪਕੜੀ ਡਾਕਟਰ ਨਾਸਿਰ ਰਸੋਈ ਵੱਲ ਆਏ। ਅਨੂ ਪੂਜਾ ਲਈ ਪ੍ਰਸ਼ਾਦ ਬਣਾ ਰਹੀ ਹੈ, ਸ਼ਾਹੀਨ ਨੇ ਪ੍ਰਸ਼ਾਦ ਪਾਉਣ ਵਾਸਤੇ ਅਲਮਾਰੀ ਵਿੱਚੋਂ ਕੱਢਿਆ ਨਵਾਂ ਡੋਂਗਾ ਧੋਂਦਿਆਂ ਦੱਸਿਆ।
1: ਤੁਸੀਂ ਜਾ ਕੇ ਆਰਾਮ ਨਾਲ ਅਖਬਾਰ ਪੜ੍ਹੋ, ਜਦੋਂ ਤੱਕ ਤੁਸੀਂ ਤਿਆਰ ਹੋਵੋਗੇ ਪੂਜਾ ਦਾ ਵਕਤ ਨਿਕਲ ਜਾਏਗਾ।
0: ਉਂਝ ਵੀ ਅਨੂ ਨੇ ਪੂਜਾ ਗੁਰਦੁਆਰੇ ਜਾ ਕੇ ਕਰਨੀ ਹੈ।
1: ਬੇਗਮ, ਤੁਸੀਂ ਦਿੱਲੀ ਜਾਂਦੇ ਹੋ ਤਾਂ ਪੂਜਾ ਦੇ ਕਮਰੇ ਵਿੱਚ ਜਾਂ ਨਮਾਜ਼ ਵਿਛਾ ਕੇ ਨਮਾਜ਼ ਪੜ੍ਹ ਲੈਂਦੇ ਹੋ, ਅਤੇ ਇਹ ਸਾਹਿਬਾ ਮੁਸਲਮਾਨ ਦੀ ਰਸੋਈ ਵਿੱਚ ਪ੍ਰਸ਼ਾਦ ਬਣਾ ਰਹੇ ਨੇ।
0: ਹੌਲੀ ਹੌਲੀ ਵਾਹਿਗੁਰੂ ਦਾ ਜਾਪ ਕਰਦੀ ਅਨੁਪ੍ਰੀਤ ਪ੍ਰਸ਼ਾਦ ਡੋਂਗੇ ਵਿੱਚ ਪਾ ਰਹੀ ਸੀ।
1: ਡਾਕਟਰ ਨਾਸਿਰ ਦੀ ਗੱਲ ਸੁਣ ਕੇ ਉਸਨੇ ਸਿਰ ਹਿਲਾ ਕੇ ਡਾਕਟਰ ਸਾਹਿਬ ਵੱਲ ਦੇਖ ਕੇ ਗੱਲ ਦੀ ਹਾਮੀ ਭਰੀ।
0: ਇੱਕ ਪਾਸੇ ਖੜ੍ਹੀ ਡਾਕਟਰ ਰਫਤ ਹੁਣ ਤੱਕ ਧਿਆਨ ਨਾਲ ਪ੍ਰਸ਼ਾਦ ਬੰਦਾ ਦੇਖ ਰਹੀ ਸੀ। ਉਸਨੇ ਸਿਰ 'ਤੇ ਲਿਆ ਸਾੜੀ ਦਾ ਪੱਲੂ ਠੀਕ ਕਰਦਿਆਂ ਕਿਹਾ,
1: ਨਾਸਿਰ ਭਾਈ, ਤੁਸੀਂ ਜਾਣਦੇ ਹੋ ਇਹ ਪੂਜਾ ਕਿਸਦੇ ਲਈ ਕੀਤੀ ਜਾ ਰਹੀ ਹੈ?
0: ਕੌਣ ਹੈ ਭਾਈ ਉਹ ਖੁਸ਼ਨਸੀਬ ਜਿਸ ਵਾਸਤੇ ਪ੍ਰਿੰਸੀਪਲ ਸਾਹਿਬਾਂ ਪੂਜਾ ਕਰ ਰਹੇ ਨੇ?
1: ਡਾਕਟਰ ਰਵੀ ਚਤੁਰਵੇਦੀ ਦੀ ਬੇਟੀ।
0: ਉਹ ਪੰਡਿਤ? ਵਾਹ ਬਈ ਵਾਹ, ਮੈਂ ਹੁਣੇ ਇਹ ਖਬਰ ਅਖਬਾਰਾਂ ਵਿੱਚ ਭੇਜਦਾ ਹਾਂ, ਕੱਲ੍ਹ ਸੁਰਖੀਆਂ ਛਪਣਗੀਆਂ। ਇੱਕ ਸਿੱਖ ਮਹਿਲਾ ਨੇ ਮੁਸਲਮਾਨ ਦੇ ਚੁੱਲ੍ਹੇ 'ਤੇ ਪ੍ਰਸ਼ਾਦ ਬਣਾ ਕੇ ਬ੍ਰਾਹਮਣ ਦੇ ਲਈ ਗੁਰਦੁਆਰੇ ਵਿੱਚ ਅਰਦਾਸ ਕੀਤੀ।
1: ਵਡਿੰਗ ਠੀਕ ਹੈ ਨਾ ਡਾਕਟਰ ਸਾਹਿਬਾ? ਵਿਨੋਦੀ ਸੁਭਾਅ ਦੇ ਡਾਕਟਰ ਨਾਸਿਰ ਨੇ ਡਾਕਟਰ ਰਫਤ ਵੱਲ ਦੇਖਦਿਆਂ ਕਿਹਾ,
0: ਨਾਸਿਰ ਭਾਈ, ਇੰਜ ਨਾ ਹੋਵੇ, ਕਿਸੇ ਮੌਲਾਨਾ ਨੂੰ ਇਹ ਗੱਲ ਲਾਗਵਾਰ ਗੁਜ਼ਰੇ।
1: ਡਾਕਟਰ ਰਫਤ ਨੇ ਚਿਤਾਇਆ,
0: ਮੌਲਾਨਾ? ਅਗਲੇ ਸ਼ਬਦ ਮਨ ਵਿੱਚ ਹੀ ਰੱਖ ਕੇ ਡਾਕਟਰ ਨਾਸਿਰ ਵੱਡੇ ਕਮਰੇ ਵੱਲ ਚਲੇ ਗਏ। ਸ਼ਾਹੀਨ ਦਾ ਪੁਰਾਣਾ ਖਾਨਸਾਮਾ ਅਖਬਰਾਰ ਰਸੋਈ ਦੇ ਦਰਵਾਜ਼ੇ ਕੋਲ ਖੜ੍ਹਾ ਧਿਆਨ ਨਾਲ ਅੰਦਰ ਚੱਲ ਰਹੀ ਗੱਲਬਾਤ ਸੁਣ ਰਿਹਾ ਸੀ। ਹੈਰਾਨੀ ਉਸਦੇ ਚਿਹਰੇ 'ਤੇ ਚਿਪਕੀ ਹੋਈ ਸੀ।
1: ਰੁਮਾਲ ਨਾਲ ਸਿਲ ਟੱਕ ਕੇ ਗੁਰਦੁਆਰੇ ਦੀਆਂ ਪੌੜੀਆਂ ਚੜ੍ਹਦੀਆਂ ਡਾਕਟਰ ਰਵੀ ਨੇ ਅਨੁਪ੍ਰੀਤ ਵੱਲ ਦੇਖਦਿਆਂ ਪੁੱਛਿਆ,
0: ਇਹ ਪ੍ਰਸ਼ਾਦ ਡਾਕਟਰ ਨਾਸਿਰ ਦੀ ਰਸੋਈ ਵਿੱਚ ਬਣਾਇਆ ਗਿਆ ਹੈ?
1: ਹਾਂ,
0: ਕਹਿ ਕੇ ਅਨੂ ਨੇ ਬੜੀ ਹੈਰਾਨੀ ਨਾਲ ਡਾਕਟਰ ਰਵੀ ਵੱਲ ਦੇਖਿਆ।
1: ਸਾਲਾਂ ਪੁਰਾਣੀ ਮੁਸਕਾਨ ਡਾਕਟਰ ਰਵੀ ਦੇ ਚਿਹਰੇ 'ਤੇ ਫੈਲ ਗਈ।
2: ਵਾਹ ਜੀ ਵਾਹ, ਕਹਾਣੀ ਆਪਾਂ ਸੁਣਦੇ ਪਏ ਸੀਗੇ ਮੇਰੀ ਕਲਮ ਤੋਂ। ਇਹਦੇ ਵਿੱਚ ਇੰਦਰਜੀਤ ਪਾਲ ਕੌਰ ਨੇ ਕਹਾਣੀ ਸੁਣਾਈ ਸੀ ਉਹ ਗੱਲ, ਅਤੇ ਹੁਣ ਵੇਲਾ ਹੋ ਗਿਆ ਸ਼ਕਤੀ ਦੇ ਰੂਪਕ ਨੂੰ ਦੇ ਨਾਲ ਸਾਂਝ ਪਾਉਣ ਦਾ, ਪ੍ਰੋਗਰਾਮ ਸ਼ਕਤੀ ਰੂਪਾ। ਅਤੇ ਅਲਕਾ ਜੀ, ਤੁਹਾਡੀ ਵਾਰੀ ਹੈਗੀ ਹੈ ਹੁਣ, ਸੁਣਦੇ ਹਾਂ ਸ਼ਕਤੀ ਰੂਪਾ।

0: ਮਾਰੀ ਸੀ ਅਤੇ ਬਾਅਦ ਵਿੱਚ ਉਸ ਨੂੰ ਇੱਕ ਪਰੀ ਵਜੋਂ ਆਖਿਆ ਜਾਣ ਲੱਗਿਆ ਅਤੇ ਉਸ ਨੂੰ ਮਹਿਕ ਪਰੀ ਵਜੋਂ ਜਾਣਿਆ ਜਾਂਦਾ ਸੀ। ਅਵਧ ਦੇ ਰਾਜੇ ਦੀ ਸ਼ਾਹੀ ਪਤਨੀ ਵਜੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਉਹ ਇੱਕ ਬੇਗਮ ਹੋ ਗਈ ਅਤੇ ਉਹਨਾਂ ਦੇ ਪੁੱਤਰ ਵੀਰ ਜਿਸ ਕਾਦਰ ਦੇ ਜਨਮ ਤੋਂ ਬਾਅਦ ਉਸ ਨੂੰ ਹਜ਼ਰਤ ਮਹਿਲ ਦਾ ਖਿਤਾਬ ਦਿੱਤਾ ਗਿਆ। ਉਹ ਪਿਛਲੇ ਤਾਜਦਾਰ ਏ ਅਵਧ ਵਾਜ਼ਿਦ ਅਲੀ ਸ਼ਾਹ ਦੀ ਜੂਨੀਅਰ ਸੀ। ਅੰਗਰੇਜ਼ਾਂ ਨੇ 1856 ਵਿੱਚ ਅਵਧ ਨੂੰ ਆਪਣੇ ਨਾਲ ਮਿਲਾ ਲਿਆ ਸੀ ਅਤੇ ਵਾਜ਼ਿਦ ਅਲੀ ਸ਼ਾਹ ਨੂੰ ਕਲਕੱਤਾ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਉਸਦੇ ਪਤੀ ਨੂੰ ਕਲਕੱਤੇ ਦੇਸ਼ ਨਿਕਾਲਣ ਤੋਂ ਬਾਅਦ ਉਸਨੇ ਨਵਾਬ ਤੋਂ ਤਲਾਕ ਦੇ ਬਾਵਜੂਦ ਅਵਧ ਰਾਜ ਦੇ ਮਾਮਲਿਆਂ ਦੀ ਜ਼ਿੰਮੇਦਾਰੀ ਲਈ, ਜੋ ਉਸ ਸਮੇਂ ਮੌਜੂਦਾ ਉੱਤਰ ਪ੍ਰਦੇਸ਼ ਭਾਰਤ ਦਾ ਇੱਕ ਵੱਡਾ ਹਿੱਸਾ ਸੀ। 1857 ਤੋਂ 1858 ਦੇ ਇੰਡੀਅਨ ਬਗਾਵਤ ਦੇ ਸਮੇਂ ਰਾਜਾ ਜਲਾਲ ਸਿੰਘ ਦੀ ਅਗਵਾਈ ਵਿੱਚ ਬੇਗਮ ਹਜ਼ਰਤ ਮਹਿਲ ਨੇ ਸਮਰਥਕਾਂ ਨੂੰ ਸਮੂਹ ਦੇ ਬ੍ਰਿਟਿਸ਼ ਦੀਆਂ ਤਾਕਤਾਂ ਦੇ ਵਿਰੁੱਧ ਬਗਾਵਤ ਕੀਤੀ। ਬਾਅਦ ਵਿੱਚ ਉਹਨਾਂ ਨੇ ਲਖਨਊ ਦਾ ਕਬਜ਼ਾ ਲੈ ਲਿਆ ਅਤੇ ਉਸਨੇ ਆਪਣੇ ਪੁੱਤਰ ਵੀਰ ਜਿਸ ਕਾਦਰ ਨੂੰ ਅਵਧ ਦਾ ਸ਼ਾਸਕ ਘੋਸ਼ਿਤ ਕੀਤਾ। ਬੇਗਮ ਹਜ਼ਰਤ ਮਹਿਲ ਦੀ ਇੱਕ ਮੁੱਖ ਸ਼ਿਕਾਇਤ ਇਹ ਸੀ ਕਿ ਈਸਟ ਇੰਡੀਆ ਕੰਪਨੀ ਨੇ ਸੜਕਾਂ ਦਾ ਰਸਤਾ ਬਣਾਉਣ ਦੇ ਲਈ ਮੰਦਰਾਂ ਅਤੇ ਮਸਜਿਦਾਂ ਨੂੰ ਅਚਾਨਕ ਢਾਇਆ ਸੀ। ਅੰਤ ਵਿੱਚ ਉਸਨੂੰ ਨੇਪਾਲ ਵਾਪਸ ਆਉਣਾ ਪਿਆ। ਪ੍ਰਧਾਨ ਮੰਤਰੀ ਜੰਗ ਬਹਾਦੁਰ ਦੁਆਰਾ ਉਸਨੂੰ ਸ਼ੁਰੂ ਵਿੱਚ ਸ਼ਰਨ ਦੇਣ ਤੋਂ ਇਨਕਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਸਨੂੰ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ। 1879 ਵਿੱਚ ਉਸਦੀ ਮੌਤ ਹੋ ਗਈ ਅਤੇ ਉਸਨੂੰ ਕਾਠਮੰਡੂ ਦੀ ਜਾਮਾ ਮਸਜਿਦ ਦੇ ਗਰਾਊਂਡ ਵਿੱਚ ਇੱਕ ਅਣਜਾਣ ਕਬਰ ਵਿੱਚ ਦਫਨਾਇਆ ਗਿਆ। ਉਸਦੀ ਮੌਤ ਤੋਂ ਬਾਅਦ ਮਹਾਰਾਣੀ ਵਿਕਟੋਰੀਆ ਦੀ ਜੁਬਲੀ ਦੇ ਮੌਕੇ 'ਤੇ ਬ੍ਰਿਟਿਸ਼ ਸਰਕਾਰ ਨੇ ਬਿਰਜਿਸ ਕਾਦਰ ਨੂੰ ਮੁਆਫ ਕਰ ਦਿੱਤਾ ਅਤੇ ਉਸਨੂੰ ਘਰ ਵਾਪਸ ਜਾਣ ਦੀ ਆਗਿਆ ਦਿੱਤੀ ਗਈ। ਕਾਠਮੰਡੂ ਵਿੱਚ ਜਾਮਾ ਮਸਜਿਦ ਨੇੜੇ ਬੇਗਮ ਹਜ਼ਰਤ ਮਹਿਲ ਦੀ ਮਕਬਰੇ ਦੀ ਤਸਵੀਰ ਹੈ। ਬੇਗਮ ਹਜ਼ਰਤ ਮਹਿਲ ਦੀ ਕਬਰ ਪ੍ਰਸਿੱਧ ਦਰਬਾਰ ਮਾਰਗ ਤੋਂ ਦੂਰ ਜਾਮਾ ਮਸਜਿਦ ਘੰਟਾਘਰ ਦੇ ਨੇੜੇ ਕਾਠਮੰਡੂ ਦੇ ਕੇਂਦਰੀ ਹਿੱਸੇ ਵਿੱਚ ਸਥਿਤ ਹੈ। ਜਾਮਾ ਮਸਜਿਦ ਕੇਂਦਰੀ ਕਮੇਟੀ ਇਸ ਦੀ ਦੇਖਭਾਲ ਕਰਦੀ ਹੈ। 15 ਅਗਸਤ 1962 ਨੂੰ ਹਜ਼ਰਤ ਮਹਿਲ ਨੂੰ ਮਹਾਨ ਵਿਦਰੋਹ ਵਿੱਚ ਉਸਦੀ ਭੂਮਿਕਾ ਬਦਲੇ ਲਖਨਊ ਦੇ ਹਜ਼ਰਤਗੰਜ ਦੇ ਪੁਰਾਣੇ ਵਿਕਟੋਰੀਆ ਪਾਰਕ ਵਿੱਚ ਸਨਮਾਨਿਤ ਕੀਤਾ ਗਿਆ। ਪਾਰਕ ਦੇ ਨਾਮ ਬਦਲਣ ਦੇ ਨਾਲ ਇੱਕ ਸੰਗਮਰਮਰ ਦੀ ਯਾਦਗਾਰ ਬਣਾਈ ਗਈ ਸੀ, ਜਿਸ ਵਿੱਚ 4 ਗੋਲ ਪਿੱਤਲ ਦੀਆਂ ਤਖਤੀਆਂ ਹਨ। ਪਾਰਕ ਨੂੰ ਦੁਸ਼ਹਿਰੇ ਦੇ ਦੌਰਾਨ ਰਾਮਲੀਲਾ ਅਤੇ ਬੋਨਫਾਇਰ ਅਤੇ ਨਾਲ ਹੀ ਲਖਨਊ ਮਹਾਂ ਉਤਸਵ ਲਈ ਵਰਤਿਆ ਜਾਂਦਾ ਹੈ। 10 ਮਈ 1984 ਨੂੰ ਭਾਰਤ ਸਰਕਾਰ ਨੇ ਮਹਿਲ ਦੇ ਸਨਮਾਨ ਵਿੱਚ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ। ਪਹਿਲੇ ਦਿਨ ਦਾ ਕਵਰ CR ਪ੍ਰਕਾਸ਼ੀ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। 15 ਲੱਖ ਸਟੈਂਪਸ ਜਾਰੀ ਕੀਤੇ ਗਏ ਸਨ। ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਭਾਰਤ ਸਰਕਾਰ ਨੇ ਭਾਰਤ ਵਿੱਚ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਹੋਣਹਾਰ ਕੁੜੀਆਂ ਲਈ ਬੇਗਮ ਹਜ਼ਰਤ ਮਹਿਲ ਨੈਸ਼ਨਲ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ ਹੈ। ਇਹ ਸਕਾਲਰਸ਼ਿਪ ਮੌਲਾਨਾ ਆਜ਼ਾਦ ਐਜੂਕੇਸ਼ਨ ਫਾਊਂਡੇਸ਼ਨ ਦੁਆਰਾ ਲਾਗੂ ਕੀਤੀ ਗਈ ਹੈ। ਅਸੀਂ ਇਹੋ ਜਿਹੀਆਂ ਮਹਾਨ ਹਸਤੀਆਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੇ ਲਈ ਜਾਂ ਆਪਣੀ ਹੋਂਦ ਲਈ ਜਾਂ ਔਰਤਾਂ ਦੀ ਹੋਂਦ ਲਈ ਇਹੋ ਜਿਹੇ ਕਦਮ ਚੁੱਕੇ ਜਿਨ੍ਹਾਂ ਨੂੰ ਸੁਣ ਕੇ ਜਾਂ ਦੇਖ ਕੇ ਸਾਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ।
1: ਬਹੁਤ ਬਹੁਤ ਸ਼ੁਕਰੀਆ ਅਲਕਾ ਜੀ ਤੁਹਾਡਾ, ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਸ਼ਕਤੀ ਦੇ ਰੂਪਕ ਦੇ ਨਾਲ ਸਾਡੀ ਸਾਂਝ ਪਾਈ, ਸ਼ਕਤੀ ਰੂਪਾ ਪ੍ਰੋਗਰਾਮ ਲੈ ਕੇ ਸਾਡੇ ਨਾਲ ਜੁੜੇ। ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਿਹੜਾ ਬੁੱਧਵਾਰ ਦਾ ਸਾਡਾ ਦਿਨ ਹੁੰਦਾ ਹੈ ਜਿਹਦੇ ਵਿੱਚ ਸਾਡੇ ਵੱਖ ਵੱਖ ਸਿਲਸਿਲੇ ਹੁੰਦੇ ਹੈ, ਸਾਡਾ ਉਹਦੇ ਪਿੱਛੇ ਮੰਤਵ ਇਹੀ ਹੈ ਕਿ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਡਿਫਰੈਂਟ ਪਰਸਪੈਕਟਿਵ, ਡਿਫਰੈਂਟ ਏਰੀਆਜ਼ ਦੇ ਨਾਲ ਉਹਨਾਂ ਨੂੰ ਜਾਣਕਾਰੀ ਦਈਏ, ਮਨੋਰੰਜਨ ਕਰੀਏ, ਤਾਂ ਕਿ ਕੋਈ ਨਾ ਕੋਈ ਗੱਲ ਜ਼ਰੂਰ ਉਹਨਾਂ ਦੇ ਸੁਣਨ 'ਚ ਸੁਣਨ ਨੂੰ ਉਹਨਾਂ ਨੂੰ ਮਿਲੇ, ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ 'ਚ ਚੇਂਜਿਸ ਆ ਸਕਣ, ਉਹ 'ਤੇ ਅਮਲ ਕਰ ਸਕਣ ਔਰ ਆਪਣੀ ਜ਼ਿੰਦਗੀ ਨੂੰ ਹੋਰ ਸੁਖਾਲਾ ਕਰ ਸਕਣ। ਹੈ ਨਾ, ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਹੀ ਗਰਮੀ ਦੀ ਗੱਲ ਕਰ ਰਹੇ ਸੀਗੇ, ਅਤੇ ਉਹਦੇ ਵਿੱਚ ਇੱਕ ਹੋਰ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਹੈ ਜੋ ਤੁਸੀਂ ਮੇਰੇ ਨਾਲ ਗੱਲ ਵੀ ਕਰ ਰਹੇ ਸੀਗੇ, ਮਨ ਕਰ ਰਿਹਾ ਕਿ ਉਹ ਅਸੀਂ ਜਾਂਦਿਆਂ ਜਾਂਦਿਆਂ ਆਪਣੇ ਸੁਣਨ ਵਾਲਿਆਂ ਨਾਲ ਵੀ ਗੱਲ ਕਰ ਲਈਏ।
0: ਬਿਲਕੁਲ ਜੀ, ਆਪਾਂ ਗੱਲ ਤਾਂ ਕੀਤੀ ਸੀਗੀ ਕਿ ਆਪਾਂ ਗਰਮੀ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਨਾ, ਪਰ ਖਾਸ ਕਰਕੇ ਉਹ ਜਿਹੜੇ ਬੇਜ਼ੁਬਾਨ ਪੰਛੀ, ਉਹ ਬੇਜ਼ੁਬਾਨ ਜਾਨਵਰ ਜਿਹੜੇ ਇਹੋ ਜਿਹੀ ਕੜਕਦੀ ਧੁੱਪ ਦੇ ਵਿੱਚ ਬਿਲਕਦੇ ਫਿਰਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਕੁੱਤੇ ਬਾਹਰ ਗਲੀਆਂ ਦੇ ਵਿੱਚ ਘੁੰਮਦੇ ਨੇ, ਪਸ਼ੂ ਪਕਸ਼ੀ ਘੁੰਮਦੇ ਨੇ, ਉਹਨਾਂ

0: ਵਾਸਤੇ ਸਾਨੂੰ ਖਾਸ ਕਰਕੇ ਪਾਣੀ ਦਾ, ਦਾਣੇ ਦਾ, ਚਾਰੇ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ।
1: ਐਗਜੈਕਟਲੀ ਆਪਣੇ ਘਰ ਦੇ ਬਾਹਰ ਜੇ ਹੋ ਸਕੇ ਤਾਂ ਇੱਕ ਕਟੋਰੇ ਦੇ ਵਿੱਚ ਪਾਣੀ ਭਰ ਕੇ ਰੱਖੋ, ਥੋੜ੍ਹੀ ਦੇਰ ਬਾਅਦ ਉਹ ਪਾ ਦਿਓ ਤਾਂ ਕਿ ਅਗਰ ਕੋਈ ਸਟ੍ਰੇ ਡੌਗ ਬਾਹਰ ਘੁੰਮਦਾ ਪਿਆ ਤਾਂ ਉਹ ਪਾਣੀ ਪੀ ਲਵੇ। ਔਰ ਸਿਮੀਲਰਲੀ ਕਿਸੇ ਛਾਵੀਂ ਜਗ੍ਹਾ 'ਤੇ ਹੀ ਪੰਛੀਆਂ ਲਈ ਵੀ ਪਾਣੀ ਰੱਖੋ। ਦੇਖੋ ਆਪਾਂ ਕਹਿੰਦੇ ਹਾਂ ਕਿ ਛੱਤ ਦੇ ਬਿਲਕੁਲ ਉੱਪਰ ਜਾ ਕੇ ਰੱਖ
0: ਨਹੀਂ,
1: ਦਿਓ,
0: ਹਾਂ
1: ਉਹ ਫਿਰ
0: ਉਹ ਬਹੁਤ
1: ਪਾਣੀ
0: ਗਰਮ ਹੋ ਜਾਂਦਾ ਪਾਣੀ।
1: ਹਾਂਜੀ ਹਾਂਜੀ,
0: ਜਾਂ ਫਿਰ ਉਹਨੂੰ ਟਾਈਮ ਟੂ ਟਾਈਮ ਚੇਂਜ ਕਰ ਦਿਓ ਜੇ ਤੁਸੀਂ ਘਰੇ ਹੋ
1: ਹਾਂ
0: ਤਾਂ ਤੁਹਾਡੇ ਕੋਲ ਟਾਈਮ ਹੈ।
1: ਬਿਲਕੁਲ,
0: ਤਾਂ
1: ਮਤਲਬ ਨਿੱਕੀਆਂ ਨਿੱਕੀਆਂ ਗੱਲਾਂ ਨੇ, ਧਿਆਨ ਰੱਖਣ ਦੇ ਨਾਲ ਜ਼ਰੂਰ ਚੇਂਜਿਸ ਆਣਗੀਆਂ।
0: ਔਰ ਜਿਹੜੇ ਬਰਤਨ ਦੇ ਵਿੱਚ ਖਾਣਾ ਜਾਂ ਪਾਣੀ ਪਾਉਂਦੇ ਨਾ, ਅਸੀਂ ਕਈ ਵਾਰੀ ਦੇਖਦੇ ਹਾਂ ਕਾਂ ਚਿੜੀਆਂ ਨਾ, ਜਿਹੜੇ ਕੋਲ ਅਨਾਜ ਪਿਆ ਹੁੰਦਾ ਉਹਨੂੰ ਭਿਗੋ ਭਿਗੋ ਕੇ ਖਾਂਦੇ ਜਾਂ ਉਹਦੇ ਵਿੱਚ ਕੁਛ ਸੁੱਟ ਦਿੰਦੇ ਆ, ਉਸ ਪਾਣੀ ਨੂੰ, ਉਸ ਬਰਤਨ ਨੂੰ ਰੋਜ਼ ਸਾਫ਼ ਕਰਨਾ ਚਾਹੀਦਾ ਅਤੇ ਸਵੇਰੇ ਸ਼ਾਮ ਠੰਡਾ ਪਾਣੀ ਉਹਨਾਂ ਵਾਸਤੇ ਜ਼ਰੂਰ ਰੱਖੋ।
1: ਅੱਜ ਕੱਲ੍ਹ ਤਾਂ ਮਿੱਟੀ ਦੇ ਐਡੇ ਸੋਹਣੇ ਸੋਹਣੇ
0: ਬਹੁਤ
1: ਬਰਤਨ
0: ਸੋਹਣੇ
1: ਅਵੇਲੇਬਲ
0: ਮਿਲਦੇ
1: ਨੇ,
0: ਆ ਜੀ।
1: ਔਰ ਰਾਧਰ ਮੈਨੂੰ ਤਾਂ ਇੱਦਾਂ ਲੱਗਦਾ ਕਿ ਜਿਹੜੇ ਉਹ ਬਣਾਉਣ ਵਾਲੇ ਨੇ ਨਾ, ਉਹ ਬਣਾ ਹੀ ਪਕਸ਼ੂ ਪਕਸ਼ੀਆਂ ਦੇ ਪੁਆਇੰਟ ਆਫ ਵਿਊ ਨਾਲ ਰਹੇ ਨੇ, ਵੱਡੇ ਸਾਈਜ਼ ਦੇ, ਡਿਫਰੈਂਟ ਡਿਫਰੈਂਟ ਸਾਈਜ਼ ਦੇ ਅਵੇਲੇਬਲ ਨੇ,
0: ਜੀ
1: ਤਾਂ ਕਿਉਂ ਨਾ ਅਸੀਂ ਵੀ ਇਹਨਾਂ ਦੀ ਯੂਟੀਲਾਈਜੇਸ਼ਨ ਕਰੀਏ ਔਰ ਅਸੀਂ ਵੀ ਉਹ ਜਿਹਨੂੰ ਕਹਿੰਦੇ ਨਾ ਉਹ ਵਾਲਾ ਪੁੰਨ ਹਾਸਲ ਕਰੀਏ।
0: ਜੇ ਤੁਸੀਂ ਵਰਕਿੰਗ ਹੋ, ਤੁਹਾਡੇ ਕੋਲ ਟਾਈਮ ਨਹੀਂ ਹੈ, ਤਾਂ ਤੁਸੀਂ ਆਸ ਪਾਸ ਖਾਲੀ ਬਰਤਨ ਹੀ ਰੱਖ ਦਿਓ ਤਾਂ ਕਿ ਲੋਕ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਆ ਜਾਂ ਉੱਥੋਂ ਲੰਘਦੇ ਆ, ਉਹਨਾਂ ਨੂੰ ਪਤਾ ਲੱਗੇ ਕਿ ਬਰਤਨ ਪਏ, ਉਹਦੇ 'ਚ ਪਾਣੀ ਪਾ ਦੇਣਗੇ।
1: ਹਾਂ ਬਿਲਕੁਲ,
0: ਇਹ ਵੀ ਕਰ ਸਕਦੇ ਹਾਂ ਅਸੀਂ, ਹੈ ਨਾ। ਜਿੰਨੀ ਵੀ ਹੋ ਸਕੇ ਜੇ ਛੋਟੇ ਬੱਚੇ ਜਿਹੜੇ ਗਰੀਬ ਬੱਚੇ ਆ, ਉਹਨਾਂ ਦੀ ਵੀ ਥੋੜ੍ਹੀ ਬਹੁਤੀ ਹੈਲਪ ਕਰੋ, ਉਹਨਾਂ ਨੂੰ ਵੀ, ਅਗਰ ਤੁਹਾਡੇ ਕੋਲ ਪਾਣੀ ਮੰਗਦਾ ਕੋਈ, ਪਾਣੀ ਦਿਓ ਉਹਨੂੰ। ਆਪਣੀ ਸੇਫਟੀ ਵੀ ਜ਼ਰੂਰੀ ਹੈ,
1: ਹਾਂ ਬਿਲਕੁਲ,
0: ਧਿਆਨ ਵੀ
1: ਹਾਂ
0: ਰੱਖੋ।
1: ਬਿਲਕੁਲ, ਮੈਂ ਇਹੀ ਕਹਿਣ ਲੱਗੀ ਸੀਗੀ ਕਿ ਰਾਹ ਚੱਲਦੇ ਨੂੰ ਤੁਸੀਂ ਜੇ ਦੇਣਾ ਚਾਹੁੰਦੇ ਹੋ ਕੁਛ, ਉਹ ਅਲੱਗ ਤਰੀਕ, ਉਹ ਫਿਰ ਤੁਹਾਡੇ ਕੋਲ ਦੋ ਚਾਰ ਬੰਦੇ ਤੁਸੀਂ ਇਕੱਠੇ ਹੋਵੋ ਫਿਰ। ਕੱਲਾ ਬੰਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ
0: ਕਈ
1: ਬਹੁਤ
0: ਵਾਰੀ ਜੀ ਘਰਾਂ ਦੇ ਗੇਟ ਦੇ ਉੱਤੇ ਆ ਕੇ ਕੋਈ ਨੌਕ ਕਰਦਾ ਵੀ ਸਾਨੂੰ ਕੁਛ ਖਾਣ ਨੂੰ ਪੀਣ ਨੂੰ ਦੇ ਦਿਓ, ਅਸੀਂ ਅੰਦਰ ਲੈਣ ਚਲੇ ਜਾਂਦੇ ਹਾਂ ਤਾਂ ਕੁਛ ਕਈ ਵਾਰੀ ਮਿਸ ਹੈਪਨਿੰਗਸ ਹੋ ਜਾਂਦੀਆਂ। ਇਸ ਕਰਕੇ ਖਾਸ ਕਰਕੇ ਧਿਆਨ ਰੱਖੋ ਕਿ ਜੇ ਤੁਸੀਂ ਕਿਸੇ ਨੂੰ ਕੁਛ ਦੇਣਾ ਹੀ ਆ ਤਾਂ ਆਪਣਾ ਪਹਿਲੇ ਬਚਾਓ, ਉਹਨੂੰ ਬਾਹਰ ਖੜੇ ਕਰੋ, ਕੁੰਡੀ ਲਗਾਓ, ਅੰਦਰ ਜਾਓ, ਆਪਣਾ ਪਾਣੀ ਲਿਆਓ, ਖਾਣ ਵਾਸਤੇ ਕੁਛ ਦੇਣਾ ਉਹ ਲੈ ਕੇ ਆਓ, ਤਾਂ ਫਿਰ ਉਹਨੂੰ ਬਾਹਰ ਪਕੜਾ ਦਿਓ।
1: ਹਾਂ, ਔਰ ਘਰ ਦੇ ਵਿੱਚ ਅਗਰ ਕੋਈ ਹੋਰ ਜੀ ਹੈ ਤਾਂ ਉਹਨੂੰ ਵੀ ਅਵੇਅਰ ਕਰੋ ਕਿ ਮੈਂ ਇਹ ਕਰਨ ਲੱਗੀ ਹਾਂ, ਅਤੇ ਇਸ ਤਰੀਕੇ ਦੇ ਨਾਲ ਹੀ ਤੁਸੀਂ ਇਕੱਲੇ ਨਾ ਕਰੋ ਕੰਮ, ਹੈ ਨਾ, ਕਿਉਂਕਿ ਸੇਫਟੀ ਆਪਣੀ ਬਹੁਤ ਜ਼ਰੂਰੀ ਹੈ।
0: ਕਿਉਂਕਿ ਹੁਣ ਜਿਹੜਾ ਕ੍ਰਾਈਮ ਹੈ ਬਹੁਤ ਵੱਧ ਚੁੱਕਾ ਹੈ, ਹਰ ਜਗ੍ਹਾ 'ਤੇ ਅਸੀਂ ਦੇਖਦੇ ਹਾਂ ਕਿ ਅਸੀਂ ਬਾਰ ਬਾਰ ਲੋਕਾਂ ਨੂੰ ਅਲਰਟ ਵੀ ਕਰਦੇ ਹਾਂ ਕਿ ਤੁਸੀਂ ਕਿੱਦਾਂ ਧੋਖੇ ਧੜੀਆਂ ਤੋਂ ਬਚਣਾ ਹੈ, ਅਤੇ ਇੱਦਾਂ ਦੀਆਂ ਵੀ ਤੁਸੀਂ ਕਈ ਵਾਰੀ ਭਲਾ ਕਰਨ ਜਾਂਦੇ ਹਾਂ ਤਾਂ ਉਹਦੇ ਨਾਲ ਅਸੀਂ ਖੁਦ ਵੀ ਕਿਸੇ ਚੀਜ਼ ਦੀ ਚਪੇਟ 'ਚ ਆ ਜਾਂਦੇ ਹਾਂ। ਇਸ ਕਰਕੇ ਸਾਨੂੰ ਬਹੁਤ ਹੀ ਅਵੇਅਰ ਹੋ ਕੇ ਦੂਸਰਿਆਂ ਦੀ ਮਦਦ ਕਰਨੀ ਹੈ।
1: ਸਾਵਧਾਨ ਰਹੋ,
0: ਸੁਰੱਖਿਅਤ ਰਹੋ
1: ਅਤੇ ਸਤਰਕ ਰਹੋ। ਬਿਲਕੁਲ
0: ਜੀ,
1: ਅਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਾ, ਅਤੇ ਮੈਨੂੰ ਹਰਪ੍ਰੀਤ ਨੂੰ
0: ਅਤੇ ਮੈਨੂੰ ਅਲਕਾ ਨੂੰ ਦਿਓ ਇਜਾਜ਼ਤ।
1: ਨਮਸਕਾਰ।

ਬਾਅਦ ਦੁਪਹਿਰ 2:30 ਵਜੇ ਲੋਕ ਗੀਤਾਂ ਦਾ ਆਨੰਦ ਮਾਣਨਾ ਪ੍ਰੋਗਰਾਮ ਰੰਗਲੀ ਧਰਤੀ 'ਚ। ਅੱਜ ਇਸ ਵਿੱਚ ਤੁਸੀਂ ਸਤਨਾਮ ਸਿੰਘ ਦੁਗਰੀਵਾਲਾ ਦੇ ਗਾਏ ਲੋਕ ਗੀਤ ਸੁਣ ਸਕੋਗੇ।

ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰੋਗੇ ਅਤੇ 5:30 ਵਜੇ ਸਰਵਨ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਇਹ ਸੀ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਆਪਣੇ ਆਪ ਨੂੰ ਹਾਈਡਰੇਟ ਰੱਖਣ ਅਤੇ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਆਪਣੇ ਨਾਲ ਪਾਣੀ ਰੱਖਣ ਦੀ ਸਲਾਹ ਦਿੱਤੀ ਹੈ। ਉਹਨਾਂ ਅਜਿਹੇ ਮੌਸਮ ਵਿੱਚ ਸਾਰਿਆਂ ਨੂੰ ਪਰਿਵਾਰ ਅਤੇ ਅਜ਼ੀਜ਼ਾਂ ਦੇ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਵੀ ਕਿਹਾ। ਉਹਨਾਂ ਲੋਕਾਂ ਨੂੰ ਬਹੁਤ ਸਾਰਾ ਪਾਣੀ ਪੀਣ ਦੀ ਸਲਾਹ ਦਿੰਦਿਆਂ ਦੁਪਹਿਰ ਵੇਲੇ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ ਹੈ। ਉਹਨਾਂ ਘਰਾਂ, ਬਾਲਕੋਨੀਆਂ, ਛੱਤਾਂ, ਦੁਕਾਨਾਂ ਜਾਂ ਦਫ਼ਤਰਾਂ ਦੇ ਬਾਹਰ ਜਾਨਵਰਾਂ ਅਤੇ ਪੰਛੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਨਾਲ ਭਰਿਆ ਇੱਕ ਛੋਟਾ ਭਾਂਡਾ ਰੱਖਣ ਦੀ ਵੀ ਸਲਾਹ ਦਿੱਤੀ। ਸ਼੍ਰੀ ਮੋਦੀ ਨੇ ਉਹਨਾਂ ਲੋਕਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜਿਆਂ ਵਿੱਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਪਿਆਸਾ ਵਿਅਕਤੀ ਉਸ 'ਚੋਂ ਪਾਣੀ ਪੀ ਸਕੇ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਹਨਾਂ ਮੁਸ਼ਕਲ ਦਿਨਾਂ ਵਿੱਚ ਪੂਰੀ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਇੱਕ ਦੂਜੇ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਆਉਣ ਦੀ ਖੁਸ਼ਖਬਰੀ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ ਵਿੱਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੇ ਅੰਤ ਤੱਕ ਤੇਜ਼ ਬਾਰਿਸ਼, ਗਰਜ, ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਚੱਲਣ, ਤੇਜ਼ ਹਵਾਵਾਂ ਚੱਲਣ ਦੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਇਸ ਦੌਰਾਨ ਅੱਜ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮੌਸਮ ਗਰਮ ਰਹੇਗਾ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਬਠਿੰਡਾ 45.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ ਅਤੇ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤਾਪ ਰਿਹਾ। ਕੱਲ੍ਹ ਸੰਪੰਨ ਹੋਈਆਂ ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 63.94% ਵੋਟਾਂ ਪਈਆਂ। ਹਾਲਾਂਕਿ ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਕੁਝ ਝੜਪਾਂ ਹੋਈਆਂ, ਪਰ ਰਾਜ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਪੋਲਿੰਗ ਪ੍ਰਕਿਰਿਆ ਵੱਡੇ ਪੱਧਰ 'ਤੇ ਸ਼ਾਂਤੀਪੂਰਨ ਰਹੀ। ਕੁੱਲ 35 ਲੱਖ ਤੋਂ ਵੱਧ ਵੋਟਰਾਂ 'ਚੋਂ 22,38,241 ਵੋਟਰਾਂ ਨੇ ਰਾਜ ਭਰ ਦੇ 1897 ਵਾਰਡਾਂ ਵਿੱਚ

0: 1954 ਉਮੀਦਵਾਰਾਂ ਨੂੰ ਚੋਣਾਂ ਲਈ ਵੋਟਾਂ ਪਾਈਆਂ। ਰਾਜ ਚੋਣ ਕਮਿਸ਼ਨ ਨੇ ਸਥਾਨਕ ਸਵੈ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਜਨਕ ਭਾਈਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਵੋਟਾਂ ਦੀ ਗਿਣਤੀ 29 ਮਈ ਸ਼ੁੱਕਰਵਾਰ ਨੂੰ ਹੋਵੇਗੀ। ਇਸੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ, ਗੁਰਦਾਸਪੁਰ ਕਾਦੀਆਂ ਅਤੇ ਸ਼ਾਮ 84 ਨਗਰ ਕੌਂਸਲ ਦੀਆਂ ਚੋਣਾਂ ਜੋ ਕੱਲ੍ਹ ਦੀਆਂ ਚੋਣਾਂ ਵਿੱਚ ਨਿਰਧਾਰਿਤ ਨਹੀਂ ਸਨ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਚੋਣਾਂ 13 ਜੂਨ ਨੂੰ ਹੋਣਗੀਆਂ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਇੱਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। DGP ਪੰਜਾਬ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਇੱਕ ਵਿਦੇਸ਼ੀ ਤਸਕਰ ਦੇ ਸੰਪਰਕ ਵਿੱਚ ਸਨ। ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜੀ ਜਾਂਦੀ ਸੀ। ਇਸ ਤੋਂ ਬਾਅਦ ਇਹ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਦੇ ਵੱਖ ਵੱਖ ਅਪਰਾਧਿਕ ਤੱਤਾਂ ਨੂੰ ਪਹੁੰਚਾਏ ਜਾਂਦੇ ਸਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮਡਿਊਲ ਲੰਮੇ ਸਮੇਂ ਤੋਂ ਸਰਗਰਮ ਸੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਗੈਰ ਕਾਨੂੰਨੀ ਹਥਿਆਰ ਸਪਲਾਈ ਕਰ ਰਿਹਾ ਸੀ। ਪੁਲਿਸ ਨੇ ਸ਼ਹਿਰਹੱਠਾ ਥਾਣਾ ਅੰਮ੍ਰਿਤਸਰ ਵਿੱਚ ਮੁਲਜ਼ਮਾਂ ਵਿਰੁੱਧ FIR ਦਰਜ ਕੀਤੀ ਹੈ। ਪੁਲਿਸ ਗਰੋਹ ਦੇ ਹੋਰ ਮੈਂਬਰਾਂ ਅਤੇ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਮੰਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਝੋਨੇ ਦੀ ਬਿਜਾਈ ਲਈ ਨਿਰਧਾਰਿਤ ਕੀਤੀਆਂ ਗਈਆਂ ਮਿਤੀਆਂ ਦੇ ਮੱਦੇਨਜ਼ਰ ਜ਼ਿਲ੍ਹੇ 'ਚ ਝੋਨੇ ਦੀ ਲਵਾਈ 9 ਜੂਨ ਤੋਂ ਸ਼ੁਰੂ ਹੋਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਿਰਧਾਰਿਤ ਮਿਤੀ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰਨ ਤਾਂ ਜੋ ਪਾਣੀ ਅਤੇ ਹੋਰ ਕੁਦਰਤੀ ਸਰੋਤਾਂ ਦੀ ਬਚਤ ਕੀਤੀ ਜਾ ਸਕੇ। ਇਹਦੇ ਨਾਲ ਹੀ ਉਹਨਾਂ ਭਰੋਸਾ ਦਿਵਾਇਆ ਕਿ ਝੋਨੇ ਦੀ ਦਵਾਈ ਦੇ ਸੀਜ਼ਨ ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਫਸਲ ਪੱਕਣ ਤੱਕ ਰੋਜ਼ਾਨਾ 8 ਘੰਟੇ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੂਬੇ ਨੂੰ 3 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਕਪੂਰਥਲਾ ਸਮੇਤ 3 ਜ਼ੋਨ ਦੇ ਬਾਕੀ ਜ਼ਿਲ੍ਹਿਆਂ ਵਿੱਚ 9 ਜੂਨ ਤੋਂ ਕੰਮ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਅਧਿਕਾਰਤ ਵੈਬਸਾਈਟ ਜਾਂ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। IPL ਕ੍ਰਿਕਟ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਐਲੈਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਜੇਤੂ ਟੀਮ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨ ਨਾਲ ਹੋਵੇਗਾ। ਇਹਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲ @ AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਫੌਜੀ ਵੀਰੋ ਪ੍ਰੋਗਰਾਮ 'ਚ ਜਲਦੀ ਵਾਪਸ ਲੌਟਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਫਿਲਮ ਰੌਕ ਸਟਾਰ ਦਾ। ਇਸ ਗੀਤ ਨੂੰ ਗਾਇਆ ਹੈ ਮੋਹਿਤ ਚੌਹਾਨ ਨੇ।

0: फौजी वीरो ए प्रोग्राम जारी रहेगा। मीडियम वेव 343.6 मीटर यानी 873 किलोहर्ट्स ते ए आकाशवाणी दा जलंधर केंद्र है। आओ हुण सुनदे हां पंजाबी खबरां ते उस तो बाद तुसी सुन सकोगे साढ़े दिल्ली केंद्र तो उर्दू च खबरां।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ CBI ਨੇ NEET UG 2026 ਪ੍ਰੀਖਿਆ ਪੇਪਰ ਲੀਕ ਮਾਮਲੇ 'ਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਕੇਂਦਰ ਨੇ ਕਿਹਾ ਦੇਸ਼ 'ਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਗ੍ਰੈਂਡ ਮਾਸਟਰ ਇਨਿਆਨ ਪੰਨੀ ਰਸਲੇਮ ਨੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਸਰਵਉੱਚ ਅਦਾਲਤ ਨੇ ਕਿਹੈ ਕਿ SIR ਪ੍ਰਕਿਰਿਆ ਆਜ਼ਾਦ ਤੇ ਨਿਰਪੱਖ ਚੋਣਾਂ ਦੀਆਂ ਸੰਵਿਧਾਨਕ ਜ਼ਰੂਰਤਾਂ ਨੂੰ ਅੱਗੇ ਵਧਾਉਂਦੀ ਹੈ। ਅਦਾਲਤ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਲੋਕ ਨੁਮਾਇੰਦਗੀ ਐਕਟ 1950 ਦੀ ਧਾਰਾ 324 ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੇ ਤਹਿਤ SIR ਕਰਵਾਉਣ ਦੀ ਸ਼ਕਤੀ ਰੱਖਦਾ ਹੈ। ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ 'ਚ SIR ਕਰਵਾਉਣ ਲਈ ਪਿਛਲੇ ਸਾਲ ਜੂਨ 'ਚ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ 'ਤੇ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹੈ ਕਿ SIR ਪ੍ਰਕਿਰਿਆ ਦਾ ਉਦੇਸ਼ ਆਜ਼ਾਦ ਤੇ ਨਿਰਪੱਖ ਚੋਣਾਂ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ। ਚੀਫ਼ ਜਸਟਿਸ ਸੂਰਿਆਕਾਂਤ ਵੱਲੋਂ ਦਿੱਤੇ ਗਏ ਫੈਸਲੇ 'ਚ ਕਿਹਾ ਗਿਆ ਕਿ ਜਦੋਂ ਕਿ ਕਾਨੂੰਨ ਖੁਦ ਕਿਸੇ ਵੀ ਸਮੇਂ ਦਰਜ ਕੀਤੇ ਜਾਣ ਵਾਲੇ ਕਾਰਨਾਂ ਦੇ ਆਧਾਰ 'ਤੇ ਅਤੇ ਚੋਣ ਕਮਿਸ਼ਨ ਵੱਲੋਂ ਢੁੱਕਵੇਂ ਸਮਝੇ ਜਾਣ ਵਾਲੇ ਤਰੀਕੇ ਨਾਲ ਵਿਸ਼ੇਸ਼ ਸੋਧ ਨੂੰ ਅਧਿਕਾਰਤ ਕਰਦਾ, ਤਾਂ ਵਿਵਾਦਿਤ ਪ੍ਰਕਿਰਿਆ ਨੂੰ ਸਿਰਫ ਇਸ ਲਈ ਅਯੋਗ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਹ ਨਿਯਮਿਤ ਸੋਧਾਂ ਲਈ ਨਿਰਧਾਰਤ ਆਮ ਪ੍ਰਕਿਰਿਆਵਾਂ ਦੇ ਅਨੁਕੂਲ ਨਹੀਂ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਚੋਣ ਕਮਿਸ਼ਨ ਨੇ ਆਪਣੀਆਂ ਕਾਨੂੰਨੀ ਸ਼ਕਤੀਆਂ ਤੋਂ ਵੱਧ ਕਾਰਵਾਈ ਕੀਤੀ ਹੈ। ਸਿਖਰਲੀ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਪ੍ਰਕਿਰਿਆ ਲੋਕ ਨੁਮਾਇੰਦਗੀ ਐਕਟ 1950 ਦੇ ਨਿਯਮਾਂ 1960 ਦੇ ਉਲਟ।

सी। राजस्थान उच्च अदालत ने आज आसाराम बापू नूं अंशक राहत दिंदिया उसनों पॉक्सो एक्ट के तहत समूहिक जबर जनाह समूहिक जिनसी शोषण ते अपराधिक साजिश नाल संबंधित दोषां तों बरी कर दिता है। हालांकि अदालत ने भारतीय दंड संहिता के तहत एक नाबालग नाल जबर जनाह मामले च उसकी सज़ा नूं बरकरार रखे। इस मामले च आसाराम की उम्र कैद जारी रहेगी। उच्च अदालत ने आसाराम नूं आत्म समर्पण करन दा निर्देश दिता है। वह इस समय अस्थाई जमानत ते ने ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ 7 ਦਿਨਾਂ ਲਈ ਵਧਾ ਦਿੱਤਾ ਗਿਆ ਸੀ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। CBI ਹੁਣ ਤੱਕ ਇਸ ਮਾਮਲੇ ਵਿੱਚ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ, ਲਾਤੂਰ ਤੇ ਅਹਿਲਿਆ ਨਗਰ ਤੋਂ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਲਾਤੂਰ ਦੇ ਰਹਿਣ ਵਾਲੇ ਡਾਕਟਰ ਮਨੋਜ ਸਿਰੂਰੋ ਨੂੰ ਵੀ ਨੀਟ ਪ੍ਰਸ਼ਨ ਲੀਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ। CBI ਮੁਤਾਬਕ ਉਸਨੇ ਮੁਲਜ਼ਮ PV ਕੁਲਕਰਨੀ ਤੋਂ ਇੱਕ ਕੋਚਿੰਗ ਸੈਂਟਰ ਦੇ ਮਾਲਕ ਦੇ ਪੁੱਤਰ ਸਮੇਤ 3 ਵਿਦਿਆਰਥੀਆਂ ਨੂੰ ਰਸਾਇਣਕ ਵਿਗਿਆਨ ਦੇ ਪ੍ਰਸ਼ਨ ਪ੍ਰਦਾਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਦੂਜਾ ਗ੍ਰਿਫ਼ਤਾਰ ਮੁਲਜ਼ਮ ਤੇਜਸ ਹਰਸ਼ਦ ਕੁਮਾਰ ਸ਼ਾਹ ਹੈ, ਜੋ ਪੁਣੇ ਦੇ ਕੋਚਿੰਗ ਸੈਂਟਰ ਡਾਕਟਰ ਬਹੰਗ ਪ੍ਰਭੂ ਮੈਡੀਕਲ ਅਕੈਡਮੀ 'ਚ ਭੌਤਿਕ ਵਿਗਿਆਨ ਫੈਕਲਟੀ ਮੈਂਬਰ ਹੈ। ਉਸਨੂੰ ਲੀਕ ਹੋਏ ਭੌਤਿਕ ਵਿਗਿਆਨ ਦੇ ਪ੍ਰਸ਼ਨ ਗ੍ਰਿਫ਼ਤਾਰ ਮੁਲਜ਼ਮ ਮਨੀਸ਼ਾ ਹਵਾਲਦਾਰ ਤੋਂ ਮਿਲੇ ਸਨ। CBI ਨੇ ਹੁਣ ਤੱਕ 49 ਥਾਵਾਂ 'ਤੇ ਤਲਾਸ਼ੀ ਲਈ ਹੈ ਅਤੇ ਕਈ ਅਪਰਾਧਿਕ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਸ ਮਹੀਨੇ ਦੀ 3 ਤਰੀਕ ਨੂੰ ਮੈਡੀਕਲ ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਕੋਰਸਾਂ 'ਚ ਦਾਖਲੇ ਲਈ ਨਿਰਧਾਰਤ ਨੀਟ ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਵਿਚਕਾਰ ਰੱਦ ਕਰ ਦਿੱਤੀ ਗਈ ਸੀ। ਕੇਂਦਰ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਸਿਹਤ ਮੰਤਰਾਲੇ ਨੇ ਕਿਹਾ ਕਿ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਇਬੋਲਾ ਵਾਇਰਸ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ 'ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਾਲ ਹੀ ਵਿੱਚ ਉਗਾਂਡਾ ਤੋਂ ਵਾਪਸ ਆਏ ਇੱਕ ਵਿਅਕਤੀ ਨੂੰ ਬੰਗਲੁਰੂ ਦੇ ਸਰਕਾਰੀ ਮਹਾਂਮਾਰੀ ਰੋਗ ਹਸਪਤਾਲ 'ਚ ਜਾਂਚ ਅਤੇ ਇਲਾਜ ਲਈ ਅਲੱਗ ਰੱਖਿਆ ਗਿਆ। ਉਸ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਮੰਤਰਾਲਾ ਸਬੰਧਤ ਰਾਜ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਵਾਇਰਸ ਦੀ ਨੇੜਿਓ ਨਿਗਰਾਨੀ ਕਰ ਰਿਹਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਰੀਆਂ ਜ਼ਰੂਰੀ ਕਾਰਵਾਈਆਂ ਕਰ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਇਹ ਚੌਕਸ ਤੇ ਪੂਰੀ ਤਰ੍ਹਾਂ ਤਿਆਰ ਹੈ। ਸਾਰੇ ਨਿਰਧਾਰਤ ਐਂਟਰੀ ਪੁਆਇੰਟਾਂ ਅਤੇ ਜਨਤਕ ਸਿਹਤ ਪ੍ਰਣਾਲੀ 'ਚ ਸਕਰੀਨਿੰਗ ਅਤੇ ਜਾਂਚ ਦੇ ਉਪਾਅ ਜਾਰੀ ਨੇ। ਨਾਗਰਿਕਾਂ ਨੂੰ ਘਬਰਾਉਣ, ਗਲਤ ਜਾਣਕਾਰੀ ਨਾ ਫੈਲਾਉਣ ਅਤੇ ਜਾਣਕਾਰੀ ਲਈ ਸਿਰਫ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ ਹੈ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੈਨੇਡਾ ਦੇ ਆਪਣੇ ਦੌਰੇ ਦੇ ਦੂਜੇ ਦਿਨ ਟੋਰਾਂਟੋ 'ਚ ਕੈਨੇਡਾ ਦੇ ਸੀਨੀਅਰ ਨੇਤਾਵਾਂ ਅਤੇ ਸੰਸਥਾਗਤ ਨਿਵੇਸ਼ਕਾਂ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ। ਉਦਯੋਗ ਮੰਤਰੀ ਨੇ ਕਿਹਾ ਕਿ ਮੀਟਿੰਗਾਂ ਦਾ ਉਦੇਸ਼ ਦੋਵੱਲੇ ਸਹਿਯੋਗ ਨੂੰ ਡੂੰਘਾ ਕਰਨਾ ਅਤੇ ਰਣਨੀਤਿਕ ਖੇਤਰਾਂ 'ਚ ਨਿਵੇਸ਼ ਅਤੇ ਤਕਨਾਲੋਜੀ ਭਾਈਵਾਲੇ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਸ੍ਰੀ ਗੋਇਲ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮਜ਼ਬੂਤ ਸਰਕਾਰ ਉਦਯੋਗ ਸਹਿਯੋਗ ਵੱਲੋਂ ਸੰਚਾਲਿਤ ਇੱਕ ਮਜ਼ਬੂਤ ਅਤੇ ਵਪਾਰਕ ਵਾਤਾਵਰਣ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ 2030 ਤੱਕ ਦੁਵੱਲੇ ਵਪਾਰ ਨੂੰ 50 ਅਰਬ ਡਾਲਰ ਤੱਕ ਵਧਾਉਣ ਦੇ ਆਪਣੇ ਸਾਂਝੇ ਟੀਚੇ ਦੀ ਪੁਸ਼ਟੀ ਕੀਤੀ ਹੈ। ਦੋਵੇਂ ਦੇਸ਼ ਇਸ ਸਾਲ ਦੇ ਅਖੀਰ ਤੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਨੂੰ ਪੂਰਾ ਕਰਨ ਲਈ ਵੀ ਸਹਿਮਤ ਹੋਏ ਨੇ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਮੰਤਰੀਆਂ ਦੀ ਸਹਿ ਪ੍ਰਧਾਨਗੀ ਹੇਠ ਕੈਨੇਡਾ ਭਾਰਤ ਨਿਵੇਸ਼ ਗੋਲਮੇਜ਼ ਮੀਟਿੰਗ ਹੋਈ। ਇਸ ਵਿੱਚ ਪੈਨਸ਼ਨ ਫੰਡ ਅਤੇ ਬੈਂਕਾਂ ਸਮੇਤ ਪ੍ਰਮੁੱਖ ਕੈਨੇਡੀਅਨ ਵਿੱਤੀ ਨਿਵੇਸ਼ਕਾਂ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੇ ਸੀਨੀਅਰ ਸਰਕਾਰੀ ਨੁਮਾਇੰਦੇ ਵੀ ਸ਼ਾਮਲ ਰਹੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @TIRR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਗੰਗਟੋਕ 'ਚ ਸਿੱਕਮ ਯੂਨੀਵਰਸਿਟੀ ਦੇ 7ਵੇਂ ਕਨਵੋਕੇਸ਼ਨ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਿੱਕਮ ਦੇ ਰਾਜਪਾਲ ਓਮ ਪ੍ਰਕਾਸ਼ ਮਾਥੁਰ ਅਤੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਵੀ ਇਸ ਸਮਾਰੋਹ 'ਚ ਸ਼ਾਮਲ ਹੋਣਗੇ। ਸਾਡੇ ਪੱਤਰਕਾਰ ਮੁਤਾਬਕ 33 ਵਿਭਾਗਾਂ ਵਿੱਚ ਲਗਭਗ 14,000 ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। 285 ਹੋਣਹਾਰ ਵਿਦਿਆਰਥੀਆਂ ਨੂੰ ਸੋਨੇ ਅਤੇ ਚਾਂਦੀ ਦੇ ਤਮਗੇ ਵੀ ਦਿੱਤੇ ਜਾਣਗੇ, ਜਿਨ੍ਹਾਂ ਵਿੱਚ 199 ਔਰਤਾਂ ਸ਼ਾਮਲ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਾ ਨਾਥੂਲਾ ਦਾ ਨਿਰਧਾਰਤ ਦੌਰਾ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੱਡੇ ਤੋਂ ਵੱਡੇ ਟੀਚੇ ਵੀ ਨਿਰੰਤਰ ਕੋਸ਼ਿਸ਼, ਧੀਰਜ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਨੇ। ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਇੱਕ ਸੰਸਕ੍ਰਿਤ ਸ਼ੁਭਾਸ਼ਟਮ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਭਾਵਨਾ ਤੋਂ ਪ੍ਰੇਰਿਤ ਨੇ ਅਤੇ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਧ ਰਹੇ ਤਾਪਮਾਨ ਦੇ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਖੁਦ ਨੂੰ ਹਾਈਡਰੇਟਡ ਰੱਖਣ ਅਤੇ ਬਾਹਰ ਜਾਣ ਵੇਲੇ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਣ। ਗਰਮੀ ਕਾਰਨ ਹੋਣ ਵਾਲੀਆਂ ਵੱਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ 'ਚ ਸੰਵੇਦਨਸ਼ੀਲਤਾ ਇੱਕ ਵੱਡਾ ਸਹਾਰਾ ਬਣਦੀ ਹੈ। ਉਹਨਾਂ ਕਿਹਾ ਕਿ ਕੋਈ ਵੀ ਪਿਆਸਾ ਹੋਵੇ ਤਾਂ ਉਸਨੂੰ ਇੱਕ ਗਿਲਾਸ ਪਾਣੀ ਜ਼ਰੂਰ ਪਿਲਾਓ। ਉਹਨਾਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਕਰੀਬੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦੀ ਤੰਦਰੁਸਤੀ ਦੀ ਜਾਂਚ ਕਰਦੇ ਰਹਿਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਤੇਜ਼ ਦੁਪਹਿਰ ਦੀ ਧੁੱਪ ਵਿੱਚ ਬਾਹਰ ਜਾਣ ਤੋਂ ਬਚਣ ਅਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸ੍ਰੀ ਮੋਦੀ ਨੇ ਲੋਕਾਂ ਨੂੰ ਜਾਨਵਰਾਂ ਅਤੇ ਪੰਛੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰਾਂ, ਛੱਤਾਂ, ਦੁਕਾਨਾਂ ਅਤੇ ਦਫ਼ਤਰਾਂ ਦੇ

0: ਬਾਹਰ ਪਾਣੀ ਨਾਲ ਭਰੇ ਹੋਏ ਬਰਤਨ ਰੱਖਣ ਦੀ ਸਲਾਹ ਦਿੱਤੀ। ਸ੍ਰੀ ਮੋਦੀ ਨੇ ਉਨ੍ਹਾਂ ਲੋਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਤੇ ਦੁਕਾਨਾਂ ਦੇ ਬਾਹਰ ਘੜਿਆਂ 'ਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਉਨ੍ਹਾਂ ਨੂੰ ਪੀ ਸਕੇ। ਸ੍ਰੀ ਮੋਦੀ ਨੇ ਸਾਰਿਆਂ ਨੂੰ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਪੂਰਨ ਸੰਵੇਦਨਸ਼ੀਲਤਾ ਤੇ ਹਮਦਰਦੀ ਨਾਲ ਇੱਕ ਦੂਜੇ ਦਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ 'ਚ ਮੌਸਮ ਦੀ ਬਦਲਾਅ ਬਾਰੇ ਇੱਕ ਖੁਸ਼ਖਬਰੀ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ 'ਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੀ ਅਖੀਰ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਇਸ ਦੌਰਾਨ ਅੱਜ ਦੋਵਾਂ ਸੂਬਿਆਂ ਦੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ 'ਚ ਮੌਸਮ ਗਰਮ ਹੀ ਰਹੇਗਾ। ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਬਠਿੰਡਾ 45.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ ਅਤੇ ਹਰਿਆਣਾ ਦੇ ਸਿਰਸਾ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਫੌਜ ਨੇ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇੱਕ ਲਗਾਤਾਰ ਰਾਤ ਦੇ ਆਪਰੇਸ਼ਨ ਅਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਨੇੜੇ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਅਤੇ ਗਿਲਬਰਟ ਟ੍ਰੇਲ ਅਤੇ ਅੱਪਰ ਮਾਲ ਖੇਤਰਾਂ 'ਚ ਲੱਗੇ ਇੱਕ ਜੰਗਲ ਦੀ ਅੱਗ 'ਤੇ ਕਾਬੂ ਪਾ ਲਿਆ। ਬੀਤੇ ਕੱਲ੍ਹ ਦੁਪਹਿਰ 3 ਵਜੇ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਦੀ ਕਸੌਲੀ ਬ੍ਰਿਗੇਡ ਨੇ ਸੰਘਲੇ ਜੰਗਲਾਂ ਅਤੇ ਮੁਸ਼ਕਿਲ ਇਲਾਕਿਆਂ 'ਚ ਅੱਗ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ। ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਗ੍ਰੈਂਡ ਮਾਸਟਰ ਇਨਯਾਨ ਪੰਨੀ ਰਸੇਲਵਮ ਨੇ ਸ਼੍ਰੀਲੰਕਾ ਵਿੱਚ ਰੈਪਿਡ ਅਤੇ ਬੈਲਟਿਸ ਦੋਵੇਂ ਖਿਤਾਬ ਜਿੱਤ ਕੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ ਨੇ। ਇਨਯਾਨ ਨੇ ਹਰੇਕ ਫਾਰਮੈਟ ਵਿੱਚ 6.5 ਅੰਕ ਪ੍ਰਾਪਤ ਕਰਕੇ ਦੋਵਾਂ ਸ਼੍ਰੇਣੀਆਂ 'ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। IPL ਕ੍ਰਿਕਟ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ ਨੇ NEET UG 2026 ਪ੍ਰੀਖਿਆ ਪੇਪਰ ਲੀਕ ਮਾਮਲੇ 'ਚ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ। ਕੇਂਦਰ ਨੇ ਕਿਹਾ ਦੇਸ਼ 'ਚ ਹੁਣ ਤੱਕ ਇਬੋਲਾ ਵਾਇਰਸ ਦੀ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ। ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
1: आदाब, ये आकाशवाणी है, खबरों के साथ मैं माजिद अली। सुप्रीम कोर्ट ने वोटर फहरिस्तों की खुसूसी तफसीली नज़रसानी के इंतखाबी कमीशन के इख्तियार को बरकरार रखा है। उसने कहा है कि ये लोगों की नुमाइंदगी से मुतालिक कानून 1950 से मुताबकत रखता है। भारत और कनाडा ने 2030 तक बाहमी तिजारत को 50 अरब अमरीकी डॉलर तक वसत देने के अपने मुश्तरका अहद का एदा किया है। वज़ीर-ए-आज़म नरेंद्र मोदी ने बढ़ते दर्जा हरारत के दरमियान लोगों से एहतियाती इकदाम करने पर जोर दिया है। IMD ने हरियाणा, मध्य प्रदेश, पंजाब, राजस्थान, उत्तर प्रदेश और विदर्भ में गर्मी में और तेज़ी आने की पेशगोई की है। CBI ने NEET UG 2026 इम्तहानात के पेपर लीक मामले में 2 और मुलजिमों को गिरफ्तार किया है। अमरीकी सेनेटर लिंडसे ग्राहम ने अमरीका ईरान बातचीत में इम्कानी साजिश की हैसियत से पाकिस्तान के रोल पर सवाल उठाया है। उन्होंने पाकिस्तान की जानिब से इसराइल की मुखालफत किए जाने का हवाला दिया है। और IPL क्रिकेट में आज शाम चंडीगढ़ में एलिमिनेटर मैच में सनराइजर्स हैदराबाद का मुकाबला राजस्थान रॉयल्स से होगा। अब खबरें तफसील से। सुप्रीम कोर्ट ने चुनाव फहरिस्तों पर खुसूसी जामे नजरसानी की इंतखाबी कमीशन की कार्रवाई को कानूनी एतबार से जायज़ करार दिया है और यह भी कहा है कि आज़ादाना और मुनसिफाना इंतखाबात कराने के लिए आइन में इस तरह की नजरसानी की गुंजाइश रखी गई है। पेश है एक रिपोर्ट।
2: अदालत आलिया ने कहा है कि चुनाव कमीशन को अवामी नुमाइंदगी से मुतालिक कानून मजरिया 1950 की दफ़ा 324 और इसके तहत बनाए गए जाब्तों के मुताबिक चुनाव फहरिस्तों में खसूसी नजरसानी करने का इख्तियार हासिल है। चीफ जस्टिस सूर्यकांत और जस्टिस जॉयमाला बागची पर मुश्तमिल बेंच ने रिट दरख्वास्तों पर फैसला सुनाते हुए ये बात कही। इन दरख्वास्तों में गुज़श्ता साल जून में बिहार में वोटर फहरिस्तों पर खसूसी जामे नजरसानी करने के इंतखाबी कमीशन के नोटिफिकेशन को चैलेंज किया गया था। चीफ जस्टिस सूर्यकांत की तरफ से सुनाए गए इस फैसले में यह भी कहा गया है कि जब खुद कानून में इंतखाबी कमीशन को किसी भी वक्त खसूसी नजरसानी कराने को

ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਫਿਲਮ ਲੁਟੇਰਾ ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸਵਾਨੰਦ ਕਿਰਕਰੇ ਨੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਜੀ ਰੰਗਲੀ ਧਰਤੀ, ਤੇ ਇਸ ਵਿੱਚ ਤੁਸੀਂ ਸੁਣ ਰਹੇ ਹੋ ਸਤਨਾਮ ਸਿੰਘ ਦੁਗਰੀਵਾਲਾ ਦੇ ਗਾਏ ਲੋਕ ਗੀਤ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਸਤਨਾਮ ਸਿੰਘ ਦੁਗਰੀਵਾਲਾ ਦੇ ਗਾਏ ਲੋਕ ਗੀਤਾਂ ਦਾ ਆਨੰਦ ਮਾਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਨਮਸਕਾਰ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੇ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਭਾਰਤ ਤੇ ਕੈਨੇਡਾ 2030 ਤੱਕ ਦੁਵੱਲੇ ਵਪਾਰ ਨੂੰ $50 ਅਰਬ ਤੱਕ ਵਧਾਉਣ ਦੇ ਆਪਣੇ ਸਾਂਝੇ ਟੀਚੇ 'ਤੇ ਸਹਿਮਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਗੰਭੀਰ ਲੂ ਦੇ ਹਾਲਾਤ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ। ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 63.94% ਵੋਟਾਂ ਪਈਆਂ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਕੇਂਦਰ ਨੇ ਕਿਹਾ ਦੇਸ਼ ਵਿੱਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਭਾਰਤੀ ਫੌਜ ਨੇ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਨਾਂ 'ਤੇ ਗਿਲਬਰਟ ਟ੍ਰੇਲ ਅਤੇ ਅੱਪਰ ਮਾਲ ਖੇਤਰਾਂ ਵਿੱਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ 'ਤੇ ਕਾਬੂ ਪਾ ਲਿਆ ਏ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਗ੍ਰੈਂਡ ਮਾਸਟਰ ਇਨੀਆਨ ਪਨੀਰ ਸੇਲਵਮ ਨੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। IPL ਕ੍ਰਿਕਟ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ

ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਨਮਸਕਾਰ, ਤੁਹਾਡਾ ਮਨਪਸੰਦ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਲੈ ਕੇ ਮੈਂ ਤੁਹਾਡਾ ਦੋਸਤ ਜਿੰਦਰ ਸਿੰਘ ਹਾਜ਼ਰ ਹਾਂ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਵੱਲੋਂ ਭੇਜੀਆਂ ਜਾਂਦੀਆਂ ਪਿਆਰ ਭਰੀਆਂ ਚਿੱਠੀਆਂ ਨੂੰ ਸ਼ਾਮਲ ਕਰਦੇ ਹੋਏ ਤੁਹਾਡੇ ਵੱਲੋਂ ਕੀਤੀ ਜਾਂਦੀ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹਾਂ। ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ ਮਲਹੋਤਰਾ, ਭਾਈ ਸੁੱਚਾ ਪਾਠਕ। ਇਸੇ ਤਰ੍ਹਾਂ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ

ਕੀ ਗਾਵਿਆ ਮਲਹੋਤਰਾ ਭਾਈ ਸੁੱਚਾ ਪਾਠਕ। ਇਸੇ ਤਰ੍ਹਾਂ ਟਾਹਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਹਰਿਪਾਲ ਕੌਰ, ਮੀਨਾਕਸ਼ੀ ਤਿਵਾੜੀ, ਆਸ਼ਾ ਗੁਗਲਾਨੀ, ਪਿੰਡ ਸਮਾਲਸਪੁਰ ਜ਼ਿਲ੍ਹਾ ਮੋਗਾ ਤੋਂ ਲਛਮਣ ਸਿੰਘ ਘਾਰੂ, ਦਰਸ਼ਨ ਸਿੰਘ, ਮਾਘੀ ਸਿੰਘ, ਦੇਵ ਸਿੰਘ ਨਛੱਤਰ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਇਸੇ ਤਰ੍ਹਾਂ ਪਿੰਡ ਗੋਬਿੰਦਗੜ੍ਹ ਮਾਝੀਵਾਲਾ, ਸ਼੍ਰੀ ਕਰਨਪੁਰ, ਰਾਜਸਥਾਨ ਤੋਂ ਰਾਜੂ ਟੁਟੇਜਾ, ਉਰਮਿਲਾ ਟੁਟੇਜਾ, ਗੁੱਡੂ, ਜੀਨੂ, ਮਨੂ, ਆਦਿੱਤਯ, ਭੂਮੀ, ਰਾਖੀ, ਅੰਮ੍ਰਿਤ ਵੜਵਾਲ, ਸ਼ਿਵ ਸੇਠੀ, ਕਰਨਪੁਰੀ, ਸਮਾਈਲ ਟੁਟੇਜਾ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਅਸੀਂ ਇਹਨਾਂ ਦੀ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰਾਂਗੇ ਜੀ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਦੋਸਤੋ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਪਿੰਡ ਦੀਆਂ ਗਲੀਆਂ। ਦੋਸਤੋ ਇਹ ਗੀਤ ਸੁਣਦੇ ਸਾਰ ਹੀ ਸਾਨੂੰ ਪੁਰਾਣੇ ਬਚਪਨ ਦੀ ਆਪਣੀ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ। ਬਚਪਨ ਦੀਆਂ ਯਾਦਾਂ ਸਾਨੂੰ ਸਾਰਿਆਂ ਨੂੰ ਵੱਡੇ ਹੋਣ 'ਤੇ ਬਹੁਤ ਹੀ ਯਾਦ ਆਉਂਦੀਆਂ ਨੇ, ਅਤੇ ਤੁਸੀਂ ਵੇਖਿਆ ਵੀ ਹੋਵੇਗਾ ਅਤੇ ਮਹਿਸੂਸ ਵੀ ਕੀਤਾ ਹੋਵੇਗਾ ਕਿ ਸਾਡੇ ਵੱਡੇ ਬਜ਼ੁਰਗ ਜਾਂ ਅਸੀਂ ਜਦੋਂ ਵੀ ਆਪਣੇ ਬਚਪਨ ਜਾਂ ਸਕੂਲ ਦੇ ਸਾਥੀਆਂ ਨਾਲ ਕਦੇ ਵੀ ਮਿਲਦੇ ਹਾਂ ਤਾਂ ਅਸੀਂ ਬਚਪਨ ਦੀਆਂ ਗੱਲਾਂ ਜਾਂ ਯਾਦਾਂ ਨੂੰ ਸਾਂਝੀਆਂ ਕਰਦੇ ਹੋਏ ਖੂਬ ਹਾਸਾ ਮਜ਼ਾਕ ਕਰਦੇ, ਅਤੇ ਨਾਲ ਹੀ ਇਹ ਵੀ ਕਹਿੰਦੇ ਹਾਂ ਕਿ ਉਹ ਹੁਣ ਸਮਾਂ ਨਹੀਂ ਰਿਹਾ। ਇਸੇ ਤਰ੍ਹਾਂ ਬਜ਼ੁਰਗ ਆਪਣੇ ਬਚਪਨ ਅਤੇ ਜਵਾਨੀ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ। ਦੋਸਤੋ ਇਹ ਗੱਲਾਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਨਾਲ ਚੱਲਦੀਆਂ ਰਹਿਣਗੀਆਂ। ਪ੍ਰੋਗਰਾਮ 'ਚ ਅਸੀਂ ਆਪਣੇ ਸਰੋਤਿਆਂ ਵੱਲੋਂ ਭੇਜੀਆਂ ਪਿਆਰ ਭਰੀਆਂ ਚਿੱਠੀਆਂ ਨੂੰ ਵੀ ਸ਼ਾਮਲ ਕਰਦੇ ਹਾਂ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ। ਇਸੇ ਤਰ੍ਹਾਂ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਮੇਹਰਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਹਣਕਰ, ਸਰਿਤਾ ਗਵਾਹਣਕਰ, ਪ੍ਰਿੰਸ ਇਕਾਸ਼ ਗਵਾਹਣਕਰ। ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਹਣਕਰ, ਪ੍ਰਣੀਤਾ ਗਵਾਹਣਕਰ, ਅਰਜੁਨ। ਆਕਾਰ ਹਾਈਟਸ ਬਹਾਦਰਪੁਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼, ਸੁਮਿਤ ਗਵਾਹਣਕਰ, ਧਵਣੀ ਗਵਾਹਣਕਰ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਜਿੰਦਲ ਖੁਸ਼ਦਿਲ ਪਰਿਵਾਰ। ਦੋਸਤੋ ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਨਿਮਰਤ ਖਹਿਰਾ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਦਿਓ। ਅਤੇ ਦੋਸਤੋ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਨਿਮਰਤ ਖਹਿਰਾ ਦੀ ਆਵਾਜ਼ ਵਿੱਚ।

ਬਿਲਕੁਲ ਦੋਸਤੋ, ਸਾਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀਆਂ ਚਾਹੀਦੀਆਂ ਅਤੇ ਮਸਤ ਹੋ ਕੇ ਜਿੱਦਾਂ ਵੀ ਹੋ ਸਕੇ ਜ਼ਿੰਦਗੀ ਨੂੰ ਹੰਢਾਉਣਾ ਚਾਹੀਦਾ ਹੈ। ਕਿਉਂਕਿ ਜ਼ਿੰਦਗੀ ਜੰਗੀ ਜਿਉਣ ਲਈ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਿਹਤਮੰਦੀ ਤਾਂ ਹੀ ਮਿਲੇਗੀ ਜੇਕਰ ਤੁਸੀਂ ਫਿਕਰਾਂ ਅਤੇ ਟੈਨਸ਼ਨਾਂ ਤੋਂ ਦੂਰ ਰਹੋਗੇ ਅਤੇ ਹਮੇਸ਼ਾ ਖੁਸ਼ ਰਹੋਗੇ। ਸਿਹਤਮੰਦ ਅਤੇ ਹਸਮੁੱਖ ਸੁਭਾਅ ਵਾਲਾ ਵਿਅਕਤੀ ਮੰਜ਼ਿਲਾਂ ਨੂੰ ਛੇਤੀ ਹਾਸਲ ਕਰ ਲੈਂਦਾ ਹੈ। ਜਿਵੇਂ ਸਾਡੇ ਰੱਬ ਵਰਗੇ ਸਰੋਤੇ ਸਾਨੂੰ ਪਿਆਰ ਭਰੀਆਂ ਚਿੱਠੀਆਂ ਭੇਜ ਕੇ ਆਪਣੀ ਫਰਮਾਇਸ਼ ਦੇ ਗੀਤ ਸੁਣ ਕੇ ਟੈਨਸ਼ਨ ਅਤੇ ਚਿੰਤਾਵਾਂ ਤੋਂ ਦੂਰ ਹੁੰਦੇ ਨੇ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਪਿੰਡ ਲੋਹਗੜ੍ਹ ਠਾਕਰਾ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਭਿਰਾਜ ਸਿੰਘ, ਗੁਰਮਾਨ ਸਿੰਘ ਅਤੇ ਗੁਰਨੂਰ ਸਿੰਘ। ਪਿੰਡ ਖੈਰਿਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀਲੋਟ। ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ। ਇਸੇ ਤਰ੍ਹਾਂ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਜਸਵੰਤ ਕੌਰ, ਰਾਜ ਮਿਸਤਰੀ। ਪਿੰਡ ਮਾਰੂਆਣਾ ਬੋਦਲਾ ਢਾਣੀ ਨੇੜੇ ਥਾਣਾ ਅਰਮੀ ਵਾਲਾ ਤੋਂ ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ, ਰੀਨਾਬਾਈ, ਬਲਦੇਵ ਸਿੰਘ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਬਲਕਾਰ ਸਿੱਧੂ ਦੀ ਆਵਾਜ਼ ਵਿੱਚ।

ਦੋਸਤੋ, ਵਿਆਹ ਦੇ ਵਿੱਚ ਕੁੜੀ ਅਤੇ ਮੁੰਡੇ ਨੂੰ ਵੱਖਰਾ ਹੀ ਚਾਅ ਹੁੰਦਾ ਹੈ ਕਿਉਂਕਿ ਇਸ ਰਸਮ ਦੇ ਨਾਲ ਇੱਕ ਨਵੀਂ ਜ਼ਿੰਦਗੀ ਵੀ ਸ਼ੁਰੂ ਹੁੰਦੀ ਹੈ। ਪਰ ਜੇਕਰ ਦੋਸਤੋ ਮੁੰਡਾ ਕੁੜੀ ਦੋਵੇਂ ਨੱਚਦੇ ਹੋਣ ਤਾਂ ਸਮਝ ਲਓ ਉਹਨਾਂ ਨੂੰ ਆਪਣਾ ਮਨਪਸੰਦ ਜੀਵਨ ਸਾਥੀ ਮਿਲ ਗਿਆ। ਅਤੇ ਦੋਸਤੋ, ਮਨਪਸੰਦ ਜੀਵਨ ਸਾਥੀ ਨਾਲ ਜ਼ਿੰਦਗੀ ਜਿਉਣ ਦਾ ਮਜ਼ਾ ਵੀ ਵੱਖਰਾ ਹੁੰਦਾ ਹੈ। ਅਸੀਂ ਉਸ ਪਰਮਾਤਮਾ ਨੂੰ ਅਰਦਾਸ ਕਰਾਂਗੇ ਕਿ ਸਾਡੇ ਸਾਰੇ ਸੁਣਨ ਵਾਲਿਆਂ ਅਤੇ ਹੋਰ ਵੀ ਜਣਿਆਂ ਨੂੰ ਆਪਣਾ ਮਨਪਸੰਦ ਜੀਵਨ ਸਾਥੀ ਮਿਲੇ ਅਤੇ ਉਹ ਪੂਰੀ ਜ਼ਿੰਦਗੀ ਨੱਚਦੇ ਰਹਿਣ ਅਤੇ ਖੁਸ਼ ਰਹਿਣ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ। ਇਸੇ ਤਰ੍ਹਾਂ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਮਲਿਕ, ਨਿਧੀ, ਹਰੀਸ਼ਪੁਰੀ, ਸਤੀਸ਼, ਰਾਕੇਸ਼, ਵਿਨੋਦ, ਪਾਲੀ, ਡੀਸੀਪੁਰੀ, ਅਰੁਣਪੁਰੀ। ਇਸੇ ਤਰ੍ਹਾਂ ਨੇਹਾਪੁਰੀ, ਏਕਤਾ, ਸ਼ੰਮੀ, ਬੋਧੀ, ਸੁਨੀਲ, ਵੀਕੇਪੁਰੀ, ਆਰਐਸਪੁਰੀ ਅਤੇ ਹੋਰ ਪਰਿਵਾਰਕ ਮੈਂਬਰ ਇਹਨਾਂ ਦੇ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ, ਸਮੂਹ ਬਰਾੜ ਪਰਿਵਾਰ। ਇਸੇ ਤਰ੍ਹਾਂ ਸੁਖਦੇਵ ਸਿੰਘ ਚਹਿਲ ਬੁਰਜ, ਹਨੂੰਮਾਨਗੜ੍ਹ ਤੋਂ ਕੁਲਵੰਤ ਸਿੰਘ ਮਲੋਟ ਤੋਂ। ਇਹਨਾਂ ਇਸ ਤੋਂ ਇਲਾਵਾ ਚੌਂਕ ਬੱਤੀਆ ਵਾਲਾ ਪਿੰਡ ਮਾਧੋਪੁਰ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਪੱਪੂ, ਗੋਗੀ, ਗਿੰਦੀ, ਆਸ਼ੂ, ਕਰਨ, ਬੇਅੰਤ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਮਹਿੰਦਰ ਕੌਰ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ, ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਰਾਜ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਅਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਕੁਲਦੀਪ ਮਾਣਕ ਦੀ ਆਵਾਜ਼।

ਦੋਸਤੋ, ਮਾਂ ਦਾ ਕਰਜ਼ਾ ਕੋਈ ਨਹੀਂ ਦੇ ਸਕਦਾ। ਮਾਂ ਨੂੰ ਰੱਬ ਦਾ ਰੂਪ ਵੀ ਕਿਹਾ ਜਾਂਦਾ ਹੈ। ਮਾਂ ਆਪਣੇ ਬੱਚੇ ਨੂੰ ਕੋਈ ਦੁੱਖ ਨਹੀਂ ਆਉਣ ਦਿੰਦੀ ਅਤੇ ਸਾਰੇ ਦੁੱਖ ਆਪ ਸਹਿ ਲੈਂਦੀ ਹੈ। ਜੇਕਰ ਦੋਸਤੋ ਮਾਂ ਨੂੰ ਠੰਡੀ ਛਾਂ ਕਿਹਾ ਜਾਂਦਾ ਹੈ ਤਾਂ ਪਿਓ ਵੀ ਪੂਰਾ ਏਸੀ ਹੁੰਦਾ ਹੈ। ਮਾਪੇ ਆਪਣੇ ਬੱਚੇ ਨੂੰ ਜ਼ਰਾ ਜਿੰਨਾ ਦੁੱਖ ਨਹੀਂ ਆਉਣ ਦਿੰਦੇ ਅਤੇ ਹਮੇਸ਼ਾ ਆਪਣੇ ਬੱਚੇ ਦੀ ਭਲਾਈ ਲਈ ਸੋਚਦੇ ਹਨ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ, ਸਾਧੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ, ਇਸੇ ਤਰ੍ਹਾਂ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਸਿੰਘ, ਗੁਰਦਿਆਲ ਸਿੰਘ, ਸਾਧੂ ਸਿੰਘ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਪਿੰਡ ਲੋਹਗੜ ਠਾਕਰਾ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵੀਰਾਜ ਸਿੰਘ, ਗੁਰਮਾਨ ਸਿੰਘ ਅਤੇ ਹੋਰ ਉਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ ਨੇ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ।

DTH ਦੀ ਪੰਜਾਬੀ ਪ੍ਰਸਾਰਣ ਸੇਵਾ ਤੇ ਆਰਜੇ ਤੇਜਿੰਦਰ ਸਿੰਘ ਕੋਲੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਦੋਸਤੋ, ਤੁਸੀਂ ਵੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਆਪਣੀ ਫਰਮਾਇਸ਼ ਦੇ ਅੱਗੇ ਸੁਣਨ ਲਈ ਸਾਨੂੰ ਚਿੱਠੀਆਂ ਭੇਜ ਸਕਦੇ ਹੋ। ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਦੋਸਤੋ, ਤੁਸੀਂ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਚਿੱਠੀ ਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਲ ਕਰਕੇ ਤੁਹਾਡੇ ਵੱਲੋਂ ਕੀਤੀ ਗਈ ਗੀਤਾਂ ਦੀ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰੀਏ। ਪ੍ਰੋਗਰਾਮ ਦੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਕਰਨ ਵਾਲੇ ਨੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ, JS ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਇਸੇ ਤਰ੍ਹਾਂ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ, ਤੇਗ ਫਤਿਹ ਸਿੰਘ ਰੱਖੜਾ, ਜਸਗੁਣ ਰੱਖੜਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਸਹਾਰਨਪੁਰ ਤੋਂ ਸੁਰੇਸ਼ ਨਾਰੰਗ, ਆਸ਼ਾ ਨਾਰੰਗ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ, ਹੰਸਰਾਏ ਹੰਸ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਹੰਸਰਾਏ ਹੰਸ ਦੀ ਆਵਾਜ਼ ਵਿੱਚ।

ਸਭ ਤੋਂ ਮਹਿੰਗੀ ਚੀਜ਼ ਜੱਗ 'ਤੇ ਬੁੱਲੀਆਂ 'ਤੇ ਮੁਸਕਾਨ ਹੈ, ਹੱਸਦੇ ਰਹੋ ਵੱਸਦੇ ਰਹੋ, ਇਹੀ ਅੱਜ ਦਾ ਫੁਰਮਾਨ ਹੈ। ਦੋਸਤੋ, ਅਸੀਂ ਉਸ ਪਰਮਾਤਮਾ ਕੋਲੋਂ ਅਰਦਾਸ ਕਰਦੇ ਹਾਂ ਕਿ ਦੁਨੀਆ 'ਤੇ ਸਾਰੇ ਬੰਦੇ ਅਤੇ ਸਾਡੇ ਸਰੋਤੇ ਹਮੇਸ਼ਾ ਹੱਸਦੇ ਰਹਿਣ, ਵੱਸਦੇ ਰਹਿਣ, ਖੁਸ਼ੀਆਂ ਖੇੜਿਆਂ ਵਿੱਚ ਰਹਿਣ। ਅਤੇ ਦੋਸਤੋ, ਅਸੀਂ ਆਪਣੇ ਸਰੋਤਿਆਂ ਤੋਂ ਇੱਕ ਅਪੀਲ ਵੀ ਕਰਾਂਗੇ ਕਿ ਅੱਜ ਦੇ ਸਮੇਂ ਵਿੱਚ ਗਰਮੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ, ਹੋ ਸਕੇ ਤਾਂ ਆਪਣੀ ਖੁਸ਼ੀ ਦੇ ਨਾਲ ਨਾਲ ਬਾਕੀਆਂ ਦੀਆਂ ਖੁਸ਼ੀਆਂ ਦਾ ਵੀ ਧਿਆਨ ਰੱਖੋ ਅਤੇ ਆਪਣੇ ਘਰ ਦੀ ਛੱਤ 'ਤੇ ਜਾਂ ਘਰ ਦੇ ਬਾਹਰ ਇੱਕ ਪਾਣੀ ਦਾ ਬਰਤਨ ਭਰ ਕੇ ਜ਼ਰੂਰ ਰੱਖੋ ਤਾਂ ਜੋ ਪੰਛੀ ਅਤੇ ਜਾਨਵਰ ਪਾਣੀ ਪੀ ਕੇ ਆਪਣੇ ਆਪ ਗਰਮੀ ਤੋਂ ਰਾਹਤ ਮਹਿਸੂਸ ਕਰ ਸਕਣ। ਦੋਸਤੋ, ਇਸੇ ਤਰ੍ਹਾਂ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀ ਭੇਜਣ ਵਾਲੇ ਨੇ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਬਾਬਾ ਤਰਲੋਕ ਸਿੰਘ ਸੁਖਨਾ, ਸ਼ਿਵਜੋਤ ਸਿੰਘ ਗਿੱਦੜਬਾਹਾ ਤੋਂ, ਇਸੇ ਤਰ੍ਹਾਂ ਬਲਤੇਜ ਸਿੰਘ ਘੁੜਿਆਣਾ ਤੋਂ ਭੋਲਾ ਸਵਾਗ, ਸੁਖਮੰਦਰ ਸਿੰਘ ਤਰਖਾਣਵਾਲਾ ਤੋਂ, ਮਹਿਸ ਗੇਟ ਨਾਭਾ ਤੋਂ ਸੋਮਦਤ ਕੈਰਵ, ਜੋਤੀ ਰਾਣੀ ਗੁਰਮੰਨਤ, ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਮਿਰ ਰਾਹੀ ਮਹਿਰਾਜ ਜਹਾਂ, ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਮਿਥਲੇਸ਼, ਤਾਰਨੀ ਸੂਰਜ, ਜੋਤੀ ਅਤੇ ਬਾਬੂ ਰਿਆਂਸ ਠਾਕੁਰ। ਦੋਸਤੋ, ਇਹਨਾਂ ਸਾਰਿਆਂ ਫਰਮਾਇਸ਼ ਕੀਤੀ ਹੈ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਗੀਤ ਸੁਣਾ ਦਿਓ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।

ਮਾਨ ਬਲਜਿੰਦਰ ਕੌਰ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਮੁਹੰਮਦਪੁਰ ਸੋਤਰ ਢਾਣੀਆਂ ਰੱਤੀਆਂ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ, ਕੁਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ, ਕੁਲਦੀਪ, ਕੀਰਤ, ਭੁੱਖਣਖੇੜਾ, ਬਲਵੀਰ, ਜਸ਼ਨ। ਇਸ ਤੋਂ ਇਲਾਵਾ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ, ਮੀਕਾ ਵਿਰਕ। ਅਪਰਾ ਸਿਟੀ ਤੋਂ ਰੂਪਲਾਲ ਨਾਹਰ, ਸ਼ੇਖਰ ਨਾਹਰ, ਅਮਨ ਨਾਹਰ, ਅੰਬਾ ਪ੍ਰਧਾਨ, ਰਾਜਾ ਭਲਵਾਨ, ਪਰਮਿੰਦਰ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਗੱਗੜ ਸਾਹਿਰ ਹਾਜੀਪੁਰ ਤੋਂ ਮੋਹਨ ਚਿੱਤੂ, ਇਸ ਤੋਂ ਬਾਅਦ ਕੇਹਰ ਸਿੰਘ, ਸੰਦੇਸ਼ ਅਤੇ ਦਇਆ ਰਾਮ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਮੰਗੀ ਮਾਲ ਦੀ ਆਵਾਜ਼ ਵਿੱਚ ਕਿਸੇ ਵੀ ਗੀਤ ਦੀ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਮੰਗੀ ਮਾਲ ਦੀ ਆਵਾਜ਼ ਵਿੱਚ।

ਦਰਦ ਭਰੀ ਸ਼ਾਮ ਹੋਵੇ ਜਾਂ ਸੁੱਖਾ ਭਰਿਆ ਸਵੇਰਾ, ਸਭ ਕੁਛ ਮਨਜ਼ੂਰ ਹੈ ਮੈਨੂੰ, ਬਸ ਸਾਥ ਹੋਵੇ ਤੇਰਾ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸ਼ਾਈਨਾ ਅਤੇ ਨਿਵਾਨ ਸ਼ਰਮਾ। ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ, ਗੈਵੀ, ਅਮਨਦੀਪ ਗਿੱਲ। ਖਾਨੇ ਕੀ ਢਾਬ ਤੋਂ ਸ਼ਮਸ਼ੇਰ ਕੌਲਤਰ। ਬੁਰਜ ਸਿੱਧਵਾ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਸ ਸਿੱਧੂ, ਜਗਤਾਰ ਜੱਗਾ। ਇਸੇ ਤਰ੍ਹਾਂ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ। ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਮਲਕੀਤ ਕੁੜਿਆਣਾ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ, ਸਾਹਿਲ ਬਜਾਜ। ਇਸੇ ਤਰ੍ਹਾਂ ਪਿੰਡ ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੁਰੜ, ਮੁਕੇਸ਼ ਜਾਂਗੂ, ਜਗਸੀਰ ਸਿੰਘ ਪੰਜੂ ਅਤੇ ਹੋਰ ਇਹਨਾਂ ਦੇ ਸਾਥੀ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਸੁਖਜਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਕਿਸੇ ਵੀ ਗੀਤ ਨੂੰ ਸੁਣਾਉਣ ਦੀ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਸੁਖਜਿੰਦਰ ਸ਼ਿੰਦਾ ਦੀ ਆਵਾਜ਼ 'ਚ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਅਤੇ ਆਰ ਜੇ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

ਸਭਾ ਦੀ ਸ਼ੁਰੂਆਤ ਚ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਭਾਰਤ ਤੇ ਕੈਨੇਡਾ 2030 ਤੱਕ ਦੁਵੱਲੇ ਵਪਾਰ ਨੂੰ $50 ਅਰਬ ਤੱਕ ਵਧਾਉਣ ਦੇ ਸਾਂਝੇ ਟੀਚੇ ਤੇ ਸਹਿਮਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਗੰਭੀਰ ਲੂ ਦੇ ਹਾਲਾਤ ਜਾਰੀ ਰਹਿਣ ਦੀ ਪੇਸ਼ਨੀਗੋਈ ਕੀਤੀ। ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 63.94% ਵੋਟਾਂ ਪਈਆਂ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਕੇਂਦਰ ਨੇ ਕਿਹਾ ਦੇਸ਼ ਵਿਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਭਾਰਤੀ ਫੌਜ ਨੇ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਨਾਂ ਤੇ ਗਿਲਬਰਟ ਟ੍ਰੇਲ ਅਤੇ ਅੱਪਰ ਮਾਲ ਖੇਤਰਾਂ ਵਿਚ ਲੱਗੀ ਇਕ ਵੱਡੀ ਜੰਗਲ ਦੀ ਅੱਗ ਤੇ ਕਾਬੂ ਪਾ ਲਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤੀ ਗ੍ਰੈਂਡ ਮਾਸਟਰ ਇਨਿਆਨ ਪਨੀਰ ਸੇਲਵਮ ਦੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਅਤੇ IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ। ਇਹ ਸੀ ਅੱਜ ਦੀਆਂ ਨਿਊਜ਼ ਹੈਡਲਾਈਨਸ। ਮੀਡੀਅਮ ਵੇ 343.6 meters ਯਾਨੀ 873 kHz ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਆਓ ਹੁਣ ਆਨੰਦ ਮਾਣਦੇ ਹਾਂ ਸਦਾ ਬਹਾਰ ਗੀਤਾਂ ਦਾ।

ਹੁਣੇ ਤੁਸੀਂ ਸੁਣਿਆ ਫਿਲਮ ਸੰਗਮ ਦਾ ਗੀਤ। ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਮੁਹੰਮਦ ਰਫੀ ਨੇ। ਅਗਲਾ ਗੀਤ ਸੁਣਦਿਆਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਫਿਲਮ ਪ੍ਰੇਮ ਕਹਾਣੀ ਦਾ।

ਇਸ ਤੋਂ ਪਹਿਲਾਂ ਇਸ ਗੀਤ ਤੱਕ ਵਧੀਏ, ਅਗਲੇ ਗੀਤ ਨੂੰ ਲੈ ਕੇ ਚੱਲਦੇ ਹਾਂ ਮੁਕੇਸ਼ ਜੀ ਦੀ ਆਵਾਜ਼ ਵਿੱਚ। ਇਹ ਗੀਤ ਹੈ ਫਿਲਮ ਗੋਦਾਨ ਦਾ।

ਇਸ ਗੀਤ ਤੋਂ ਬਾਅਦ ਆ ਹੁਣ ਵਾਪਸ ਚਲਦੇ ਹਾਂ ਫਿਲਮ ਪ੍ਰੇਮ ਕਹਾਣੀ ਦੇ ਗੀਤ ਦੇ ਵੱਲ, ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਗੀਤਾਂ ਦਾ ਪ੍ਰੋਗਰਾਮ 'ਚ। ਅਗਲਾ ਗੀਤ ਸੁਣਦੇ ਹਾਂ ਗੀਤਾ ਦੱਤ ਦੀ ਆਵਾਜ਼ ਵਿੱਚ। ਫਿਲਮ ਦਾ ਨਾਮ ਹੈ ਆਰ ਪਾਰ।

ਤੁਸੀਂ ਸੁਣ ਰਹੇ ਸੀ ਸਦਾਬਹਾਰ ਗੀਤ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ऐसी प्रीत कहो मन मेरे, ऐसी प्रीत।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ഹൗ വാരി വഞ്ഞ കൂലി വഞ്ഞ തൂ പർബത് മേരാ ഓലാ രാം ഹൗ ബൽ ജായി ലഖ ലഖ ലഖ ബരിയ ജിൻ പ്രം പർദാ ഖോലാ രാം ഈ കഥന ഉസ് അകാല പുരഖ പ്രഭു തോ വാരേ ബലഹാരേ ജാണ ദി ബാത് കർദാ ഹൈ അകാല പുരഖ പരമേശ്വര ബഹുത് വഡാ ആസരാ ഹൈ ഓ ആപ് കിർപാ കർക്കേ ਸੱਚੇ ਗੁਰੂ ਨਾਲ ਮਿਲਾਉਂਦਾ ਹੈ। ਸੱਚਾ ਗੁਰੂ ਪਰਮ ਦੇ ਪਰਦੇ ਖੋਲਦਾ ਹੈ, ਤਾਂ ਤੇ ਫਿਰ ਐਸੇ ਸੱਚੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਗੁਰੂ ਦੇ ਬਚਨ ਇਲਾਹੀ ਬੋਲ ਹੁੰਦੇ ਨੇ, ਜਿਨ੍ਹਾਂ ਨੂੰ ਸਰਵਣ ਕਰਕੇ ਮਨ ਮੌਲਿਆ ਜਾਂਦਾ ਹੈ, ਮਨ ਦੇ ਵਿੱਚ ਖੇੜਾ ਆ ਜਾਂਦਾ ਹੈ। ਰਾਗ ਤੁਖਾਰੀ ਵਿੱਚ ਉਚਾਰਿਤ ਸ਼ੰਤ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਮੈਂ ਉਸ ਸੱਚੇ ਗੁਰੂ ਤੋਂ ਵਾਰਨੇ ਜਾਣੀ ਹਾਂ ਤੇ ਉਸ ਨੂੰ ਆਪਣਾ ਮਨ ਅਰਪਣ ਕਰਨੀ ਆ, ਜਿਸ ਦਾ ਸੋਹਣਾ ਸ਼ਬਦ ਸਰਵਣ ਕਰਕੇ ਮੇਰਾ ਮਨ ਮੌਲਿਆ ਗਿਆ ਹੈ। ਕੋਲ ਘੁਮਾਈ ਲਾਲਨਾ ਗੁਰ ਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ। ਸਰਵਣ ਕਰਦੇ ਹਾਂ ਭਾਈ ਰਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਕੂਲ ਕੁਮਾਈ ਲਾਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਹਾਰਾ ਮੇਰਾ ਮਨ ਪੀਨਾ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਰਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ। ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਨੇ ਗਿਆਨੀ ਦਰਸ਼ਨ ਸਿੰਘ।
1: ਤੁਖਾਰੀ ਛੰਤ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ। ਇਹ ਮਨ ਭੀਨਾ ਜਿਉਂ ਜਲ ਮੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾਂ ਕੇ ਦਾਤੇ ਸੁਆਮੀ ਬਿਨੋ ਸੁਣੋ ਇੱਕ ਦੀਨਾ ਦੇਹ ਦਰਸ ਨਾਨਕ ਬਲਹਾਰੀ ਜੀਅੜਾ ਬਲ ਬਲ ਕੀਨਾ। ਇਹ ਪਾਵਨ ਪਵਿੱਤਰ ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਆਰਾਗ ਤੁਖਾਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1117 'ਤੇ ਸੁਭਾਏਮਾਨ ਹੈ। ਇਸ ਪਾਵਨ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਮੇਰੇ ਹਿਰਦੇ ਵਿੱਚ ਪ੍ਰਭੂ ਮਿਲਾਪ ਦੇ ਲਈ ਉਸ ਦੇ ਦਰਸ਼ਨਾਂ ਦੇ ਲਈ ਇਹੋ ਜਿਹੀ ਤੜਪ ਹੈ ਜਿਵੇਂ ਮੱਛੀ ਦੇ ਅੰਦਰ ਪਾਣੀ ਲਈ, ਜਿਵੇਂ ਬੰਬੀਹੇ ਦੇ ਅੰਦਰ ਸਵੰਤੀ ਬੂੰਦ ਲਈ ਹੈ। ਪਰ ਇਹ ਮਿਲਾਪ ਗੁਰੂ ਦੀ ਸੰਗਤ ਤੋਂ ਪ੍ਰਾਪਤ ਹੁੰਦਾ ਹੈ ਅਤੇ ਪ੍ਰੀਤਵਾਨ ਗੁਰੂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਚਿੰਤਨ ਕਰਦਾ ਰਹਿੰਦਾ ਹੈ। ਵੈਸੇ ਚਿੱਤ ਦਾ ਕੰਮ ਵੀ ਚਿੰਤਨ ਕਰਨਾ ਹੀ ਹੈ। ਸੋ ਚਿੰਤਨ ਭਾਵੇਂ ਵਡਮੁੱਲਾ ਹੋਵੇ ਜਾਂ ਨਿਰਮੂਲ, ਪਰ ਮਨੁੱਖ ਦੇ ਅੰਦਰ ਇਹ ਚਿੰਤਨ ਚੱਲਦਾ ਹੀ ਰਹਿੰਦਾ ਹੈ ਅਤੇ ਜਿਸ ਦੀ ਚਿਤਵਣੀ ਚੱਲਦੀ ਰਹਿੰਦੀ ਹੈ ਉਸ ਦਾ ਬਿਰਹਾ ਵੀ ਤੜਫਾਉਂਦਾ ਹੈ। ਜਦ ਬਿਰਹਾ ਅੰਦਰ ਪੈਦਾ ਹੋ ਜਾਵੇ ਤਾਂ ਯਾਦ ਚਿਤਵਣੀ ਆਪਣੇ ਸ਼ਿਖਰ 'ਤੇ ਪਹੁੰਚੀ ਸਮਝੋ, ਪਰ ਬਿਰਹਾ ਦੀ ਪੀੜਾ ਤੋਂ ਬਿਨਾਂ ਮਿਲਣ ਦਾ ਆਨੰਦ ਵੀ ਨਹੀਂ ਹੈ। ਆਦਿ ਕਾਲ ਤੋਂ ਹੀ ਮਿਲਣ ਦੇ ਆਨੰਦ ਦੇ ਗੀਤ ਗਾਉਣ ਵਾਲੇ ਬਿਰਹਾ ਦੇ ਗੀਤ ਵੀ ਗਾਉਂਦੇ ਆ ਰਹੇ ਹਨ। ਮਨੁੱਖੀ ਹਿਰਦੇ ਵਿੱਚ ਅਗਰ ਪ੍ਰਭੂ ਬਿਰਹਾ ਦੀ ਅੱਗ ਨਾ ਹੋਵੇ ਤਾਂ ਫਿਰ ਤ੍ਰਿਸ਼ਨਾ ਦੀ ਅਗਨੀ ਹੋਵੇਗੀ। ਅੱਗ ਦਾ ਸੁਭਾਵ ਸਾੜਨਾ ਹੈ ਅਤੇ ਤ੍ਰਿਸ਼ਨਾ ਦੀ ਅੱਗ ਤਮਾਮ ਦੈਵੀ ਗੁਣਾਂ ਨੂੰ ਸਾੜ ਕੇ ਸੁਆਹ ਬਣਾ ਦਿੰਦੀ ਹੈ। ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਵੀ ਗੁਣ ਨਹੀਂ ਰਹਿ ਜਾਂਦਾ। ਇਸ ਦੇ ਬਿਲਕੁਲ ਉਲਟ ਬਿਰਹਾ ਦੀ ਅਗਨ ਜਨਮਾਂ ਜਨਮਾਤਰਾਂ ਦੇ ਔਗੁਣਾਂ ਨੂੰ ਸਾੜ ਕੇ ਹਿਰਦਾ ਸ਼ੁੱਧ ਕਰ ਦਿੰਦੀ ਹੈ। ਇਸ ਤਰ੍ਹਾਂ ਬਿਰਹੀ ਦੇ ਅੰਦਰ ਕੋਈ ਔਗੁਣ ਨਹੀਂ ਹੁੰਦਾ। ਸੱਚ ਤਾਂ ਇਹ ਹੈ ਕਿ ਬਿਰਹਾ ਦੀ ਅੱਗ ਤੋਂ ਬਿਨਾਂ ਮਨੁੱਖੀ ਹਿਰਦਾ ਔਗੁਣਾਂ ਤੋਂ ਰਹਿਤ ਹੋ ਹੀ ਨਹੀਂ ਸਕਦਾ। ਬਿਰਹਾ ਵਿਛੋੜੇ ਦੇ ਅਹਿਸਾਸ ਤੋਂ ਪੈਦਾ ਹੁੰਦੀ ਹੈ। ਇਸ ਵਾਸਤੇ ਬਿਰਹਾ ਇੱਕ ਅਤਿ ਪੀੜਾ ਹੈ। ਇਹ ਪੀੜਾ ਇਤਨੀ ਬੇਹਵਲ ਅਵਸਥਾ ਬਣਾ ਦਿੰਦੀ ਹੈ ਕਿ ਫਿਰ ਪ੍ਰਭੂ ਮਿਲਾਪ ਤੋਂ ਬਿਨਾਂ ਇੱਕ ਪਲ ਵੀ ਜਿਉਣਾ ਔਖਾ ਹੋ ਜਾਂਦਾ ਹੈ। ਜੀਵ ਇਸਤਰੀ ਪ੍ਰਭੂ ਮਿਲਾਪ ਲਈ ਸਦਾ ਅਰਜੋਈਆਂ ਕਰਦੀ ਰਹਿੰਦੀ ਹੈ, ਜਿਸ ਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਇਸ ਤਰ੍ਹਾਂ ਕਰਦੇ ਹਨ ਕਿ ਪੰਥ ਨਿਹਾਰੈ ਕਾਮਨੀ ਲੋਚਨ ਭਰੀਲੇ ਉਸਾਸਾ ਉਰ ਨਾ ਭੀਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ। ਹੋਰ ਫੁਰਮਾਨ ਹੈ, ਮੰਦਰ ਚੜ੍ਹਕੈ ਪੰਥ ਨਿਹਾਰੋਂ ਨੈਣ ਨੀਰ ਭਰ ਆਇਓ। ਪਦਾਰਥਾਂ ਦੀ ਯਾਦ ਅਤੇ ਪਦਾਰਥਾਂ ਦਾ ਵਿਛੋੜਾ ਤ੍ਰਿਸ਼ਨਾ ਅਗਨੀ ਨੂੰ ਹੀ ਜਨਮ ਦਿੰਦਾ ਹੈ। ਉੱਥੇ ਹੀ ਪ੍ਰਭੂ ਚਿੰਤਨ ਅਤੇ ਪ੍ਰਭੂ ਦਾ ਵਿਛੋੜਾ ਬਿਰਹਾ ਅਗਨ ਨੂੰ ਜਨਮ ਦਿੰਦਾ ਹੈ। ਤ੍ਰਿਸ਼ਨਾਲੂ ਮਨੁੱਖ ਨੇ ਪਦਾਰਥਾਂ ਦੇ ਗੀਤ ਗਾਏ ਹਨ, ਬਿਰਹੀ ਭਗਤਾਂ ਨੇ ਪ੍ਰਭੂ ਮਿਲਣ ਦੀਆਂ ਆਸਾਂ ਦੇ ਗੀਤ ਗਾਏ ਹਨ ਅਤੇ ਉਹ ਕਹਿੰਦੇ ਹਨ ਇੱਕ ਘੜੀ ਦਾ ਵਿਛੋੜਾ ਹੀ

0: ਅਸਲ ਵਿੱਚ ਕਲਯੁੱਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ। ਕਿਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਕਿ ਵਿਛੋੜੇ ਦੀ ਇੱਕ ਘੜੀ ਮੈਨੂੰ ਕਈ ਦਿਨਾਂ ਵਰਗੀ ਪ੍ਰਤੀਤ ਹੁੰਦੀ ਹੈ। ਇਸ ਦਾ ਭਾਵ ਹੈ ਦੁੱਖ ਵਿੱਚ ਸਮੇਂ ਦਾ ਬੋਧ ਬਾਰ ਬਾਰ ਹੁੰਦਾ ਹੈ। ਦੁੱਖ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ। ਵਿਗਿਆਨ ਦੀ ਬਣਾਈ ਘੜੀ ਨਾਲ ਮਨ ਦੀ ਘੜੀ ਦਾ ਤਾਲਮੇਲ ਨਹੀਂ ਬੈਠਦਾ। ਦੁੱਖ ਵਿਯੋਗ ਚਾਹੇ ਪਦਾਰਥ ਦਾ ਹੋਵੇ ਚਾਹੇ ਪਰਮਾਤਮਾ ਦਾ ਸਮੇਂ ਨੂੰ ਲੰਬਾ ਕਰ ਦਿੰਦਾ ਹੈ। ਦੁੱਖ ਵਿੱਚ ਬੈਠਾ ਮਨੁੱਖ ਕਹਿੰਦਾ ਹੈ ਸਮਾਂ ਲੰਘਦਾ ਹੀ ਨਹੀਂ। ਦਿਨ ਤਾਂ ਅੱਜ ਪਹਾੜ ਵਰਗਾ ਬਣ ਗਿਆ ਹੈ, ਰਾਤ ਕੱਟਦੀ ਹੀ ਨਹੀਂ। ਪਰ ਇਸ ਦੇ ਉਲਟ ਸੁੱਖ ਵਿੱਚ ਬੈਠਾ ਕਹਿੰਦਾ ਹੈ ਦਿਨ ਪਲ ਵਿੱਚ ਗੁਜ਼ਰ ਗਿਆ ਹੈ, ਪਤਾ ਹੀ ਨਹੀਂ ਚੱਲਿਆ। ਦਰਅਸਲ ਦਿਨ ਅਤੇ ਰਾਤ ਤਾਂ ਆਪਣੀ ਮਰਿਆਦਾ ਵਿੱਚ ਹਨ, ਪਰ ਦੁੱਖ ਵਿੱਚ ਸਮਾਂ ਬਾਰ ਬਾਰ ਯਾਦ ਆਉਂਦਾ ਹੈ। ਅਤੇ ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਆਰਾਗ ਆਸਾ ਦੇ ਵਿੱਚ ਇਸ ਤਰ੍ਹਾਂ ਕਰਦੇ ਹਨ। ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੈ ਕੈਸੇ ਮਿਲੋ ਪਿਆਰੇ। ਇੱਕ ਪਲ ਦਿਨਸ ਮੋਕੋ ਕਬਹੋ ਨਾ ਵਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਹੇ ਮਿਲਾਵੈ। ਚਾਰ ਪਹਿਰ ਚੌਂ ਜੁਗਾਂ ਸਮਾਨੇ, ਅਰੈਣ ਭਈ ਤਬ ਅੰਤ ਨਾ ਜਾਣੇ। ਗੁਰੂ ਅਰਜਨ ਦੇਵ ਜੀ ਵਾਰਾਂ ਅਤੇ ਵਧੀਕ ਦੇ ਵਿੱਚ ਫਰਮਾਉਂਦੇ ਹਨ ਕਿ ਪ੍ਰੀਤਵਾਨ ਦੇ ਅੰਦਰ ਮਿਲਾਪ ਦੀ ਐਸੀ ਤੜਫ ਹੈ ਕਿ ਉਹ ਚਾਹੁੰਦਾ ਹੈ ਕਿ ਕਿਤੇ ਬਾਜ਼ਾਰ ਵਿੱਚੋਂ ਵਿਕਦੇ ਹੋਏ ਖੰਭ ਮਿਲ ਜਾਣ, ਜਿਨ੍ਹਾਂ ਨੂੰ ਮੈਂ ਆਪਣੇ ਸਰੀਰ ਦੇ ਨਾਲ ਆਪਣੇ ਤਨ ਦੇ ਨਾਲ ਜੋੜ ਲਵਾਂ ਅਤੇ ਉੱਡ ਕੇ ਆਪਣੇ ਪਿਆਰੇ ਕੋਲ ਪਹੁੰਚ ਜਾਵਾਂ। ਇਹਨਾਂ ਖੰਭਾਂ ਦਾ ਮੁੱਲ ਭਾਵੇਂ ਕੋਈ ਵੀ ਹੋਵੇ, ਮੈਂ ਉਹ ਮੁੱਲ ਤਾਰ ਦਿਆਂਗਾ, ਮੈਨੂੰ ਪਿਆਰਾ ਪ੍ਰਭੂ ਮਿਲ ਪਏ। ਖੰਭ ਵਿਕੰਦੜੇ ਜੇ ਲਹਾਂ, ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾਂ ਸੁਸੱਜਣ ਟੋਲ। ਵਿਆਖਿਆ ਵਾਲੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਹਨ, ਕੋਲ ਘੁਮਾਈ ਲਾਲਨਾ, ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ। ਭਾਵ ਕਿਹੇ ਮੇਰੇ ਸੁੰਦਰ ਸਰੂਪ ਪ੍ਰਭੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਗੁਰੂ ਦੀ ਰਾਹੀਂ ਗੁਰੂ ਦੀ ਸਰਨ ਪੈ ਕੇ ਮੈਂ ਆਪਣਾ ਮਨ, ਆਪਣੀ ਜ਼ਿੰਦੜੀ ਤੈਨੂੰ ਸਮਰਪਣ ਕਰ ਦਿੱਤੀ ਹੈ ਅਤੇ ਤੇਰੀ ਸਿਫਤ ਸਲਾਹ ਸੁਣ ਕੇ ਤੇਰੇ ਨਾਮ ਰਸ ਦੇ ਨਾਲ ਮੇਰਾ ਮਨ ਭਿੱਜ ਗਿਆ ਹੈ। ਵਿਆਖਿਆ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਇਹ ਮਨ ਭੀਨਾ ਜਿਉਂ ਜਲ ਮੀਨਾ, ਲਾਗਾ ਰੰਗ ਮੁਰਾਰਾ, ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ। ਹੇ ਪ੍ਰਭੂ, ਮੇਰਾ ਮਨ ਤੇਰੇ ਨਾਮ ਰਸ ਨਾਲ ਇਉਂ ਭਿੱਜ ਗਿਆ ਹੈ, ਮੇਰੇ ਅੰਦਰ ਤੇਰਾ ਇੰਨਾ ਪਿਆਰ ਬਣ ਗਿਆ ਹੈ ਕਿ ਨਾਮ ਜਲ ਤੋਂ ਬਿਨਾਂ ਇਹ ਮਨ ਜੀ ਹੀ ਨਹੀਂ ਸਕਦਾ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ। ਅਤੇ ਹੇ ਪ੍ਰਭੂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ, ਤੂੰ ਕਿਸੇ ਦੁਨਿਆਵੀ ਪਦਾਰਥ ਦੇ ਬਦਲੇ ਨਹੀਂ ਮਿਲ ਸਕਦਾ। ਤੇਰਾ ਟਿਕਾਣਾ ਵੀ ਲਾਸਾਨੀ ਹੈ, ਉਸਦਾ ਪਾਰਲਾ ਬੰਨਾ ਨਹੀਂ ਲੱਭ ਸਕੀਦਾ। ਵਿਆਖਿਆ ਵਾਲੇ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਹਨ, ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਣੋ ਇੱਕ ਦੀਨਾ, ਦੇਹ ਦਰਸ ਨਾਨਕ ਬਲਹਾਰੀ, ਜੀਅੜਾ ਬਲ ਬਲ ਕੀਨਾ। ਭਾਵ ਕਿਹੇ ਸਾਰੇ ਗੁਣ ਦੇਣ ਵਾਲੇ, ਸਾਰੀਆਂ ਨੇਕੀਆਂ ਬਖਸ਼ਣ ਵਾਲੇ ਮੇਰੇ ਮਾਲਕ ਪ੍ਰਭੂ ਜੀ, ਮੇਰੀ ਗਰੀਬ ਦੀ ਇੱਕ ਬੇਨਤੀ ਸੁਣ ਕਿ ਮੈਨੂੰ ਆਪਣਾ ਦੀਦਾਰ ਬਖਸ਼। ਮੈਂ ਤੈਥੋਂ ਸਦਕੇ ਹਾਂ, ਮੈਂ ਆਪਣੀ ਨਿਮਾਣੀ ਜਿਹੀ ਜਿੰਦ ਨੂੰ ਤੇਰੇ ਤੋਂ ਵਾਰਨੇ ਕਰਦਾ ਹਾਂ।
1: ਕੋਲ ਘੁਮਾਈ ਲਾਲਨਾ, ਗੁਰਮਨ ਦੀਨਾ, ਸੁਣ ਸ਼ਬਦ ਤੁਮਹਾਰਾ ਮੇਰਾ ਮਨ ਪੀਨਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਰਸ਼ਨ ਸਿੰਘ। ਗੁਰਬਾਣੀ ਵਿੱਚ ਬੇਨਤੀ ਦੇ ਸੰਕਲਪ ਨੂੰ ਭਲੀ ਭਾਂਤੀ ਉਜਾਗਰ ਕੀਤਾ ਗਿਆ ਹੈ। ਬੇਨਤੀ, ਅਰਦਾਸ, ਜੋਦੜੀ ਹਰ ਪ੍ਰਾਣੀ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਗੁਰਮਤ ਵਿੱਚ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਅਕਾਲ ਪੁਰਖ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ। ਸੁਣਦੇ ਹਾਂ ਅੰਮ੍ਰਿਤਪਾਲ ਕੌਰ ਹੋਰਾਂ ਪਾਸੋਂ ਵਾਰਤਾ ਗੁਰਬਾਣੀ ਵਿੱਚ ਬੇਨਤੀ ਦਾ ਸੰਕਲਪ।
2: ਬੇਨਤੀ, ਪ੍ਰਾਰਥਨਾ, ਦੁਆ, ਅਰਦਾਸ ਅਤੇ ਰਜ਼ੋਈ ਐਸੀ

ਸ਼ਬਦ ਹਨ ਜਿਨ੍ਹਾਂ ਸ਼ਬਦਾਂ ਦੀ ਹਰ ਧਰਮ ਵਿੱਚ ਆਪਣੀ ਪਹਿਚਾਣ ਹੈ। ਬੇਨਤੀ ਅਥਵਾ ਅਰਦਾਸ ਬੋਲਾਂ ਦੀ ਨਹੀਂ, ਆਤਮਾ ਦੀ ਬੇਬਲਤਾ ਹੈ, ਰੂਹ ਦਾ ਗੀਤ ਹੈ। ਇਹ ਤਾਂ ਧੁਰ ਅੰਦਰੋਂ ਉੱਠੀ ਦੁਹਾਈ ਹੈ, ਇਹ ਕਾਇਆ ਦੀ ਡੰਡੌਤ ਨਹੀਂ, ਆਤਮਾ ਦਾ ਸਿਜਦਾ ਹੈ। ਬੇਨਤੀ ਤਾਂ ਹੈ ਹੀ ਪਰਮ ਸੱਤਾ ਨੂੰ ਆਪਣੀਆਂ ਲੋੜਾਂ ਥੋੜਾਂ ਵਿੱਚ ਪ੍ਰਵੇਸ਼ ਕਰਨ ਦਾ ਸੱਦਾ ਦੇਣਾ। ਪਰਮਾਤਮਾ ਨੂੰ ਪੁਕਾਰਨ ਦੇ ਇਸ ਹੱਕ ਦਾ ਨਾਮ ਹੀ ਬੇਨਤੀ ਹੈ, ਅਰਦਾਸ ਹੈ। ਜਦ ਕੋਈ ਵੀ ਵਿਆਕੁਲ ਆਤਮਾ ਹੇ ਮੇਰੇ ਪਿਤਾ ਜੀ ਦੀ ਪੁਕਾਰ ਕਰਦੀ ਹੈ, ਹਾਂ ਮੇਰੇ ਬੱਚੇ ਦਾ ਪਿਆਰ ਹੁੰਗਾਰਾ ਉਸਨੂੰ ਅਵਸ਼ ਹੀ ਪ੍ਰਾਪਤ ਹੁੰਦਾ ਹੈ। ਜਿੱਥੇ ਮਨੁੱਖ ਆਪਣੇ ਆਪ ਨੂੰ ਪੂਰਨ ਤੌਰ 'ਤੇ ਅਸਹਾਈ ਮਜ਼ਬੂਰ ਪਾਉਂਦਾ ਹੈ, ਕੋਈ ਵਸ ਨਹੀਂ ਚੱਲਦਾ, ਜੋ ਕੁਝ ਕੀਤਾ ਹੈ ਉਸਦਾ ਮੁੱਲ ਦਿਖਾਈ ਨਹੀਂ ਦਿੰਦਾ, ਤਾਂ ਐਸੀ ਹਾਲਤ ਵਿੱਚ ਬੇਨਤੀ ਜਾਂ ਅਰਦਾਸ ਜਨਮ ਲੈਂਦੀ ਹੈ। ਹਰ ਇਨਸਾਨ ਵਾਸਤੇ, ਭਾਵੇਂ ਉਹ ਕਿਸੇ ਅਵਸਥਾ ਦਾ ਹੋਵੇ, ਅਰਦਾਸ ਜਾਂ ਬੇਨਤੀ ਕਰਨ ਦੀ ਜ਼ਰੂਰਤ ਹੈ। ਬੇਨਤੀ ਸਰੀਰਕ ਲੋੜਾਂ ਤੋਂ ਲੈ ਕੇ ਉੱਚੀਆਂ ਤੋਂ ਉੱਚੀਆਂ ਆਤਮਕ ਲੋੜਾਂ ਦੀ ਪੂਰਤੀ ਤੱਕ ਸਹਾਇਤਾ ਕਰਦੀ ਹੈ। ਅਰਦਾਸ ਮਨ ਨੂੰ ਨਿਰਮਾਣ ਅਤੇ ਨਿਰਮਲ ਬਣਾਉਂਦੀ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਬੇਨਤੀ ਦੀ ਇਹ ਕਿਰਿਆ ਮਨੁੱਖ ਦੀ ਮਨੁੱਖ ਨਾਲ ਵਿਹਾਰਕ ਸਾਂਝ ਕਰਕੇ ਤਾਂ ਮਹੱਤਤਾ ਰੱਖਦੀ ਹੀ ਹੈ। ਇਸ ਦੀ ਲੋੜ ਹਰ ਪ੍ਰਾਣੀ ਨੂੰ ਅਕਾਲ ਪੁਰਖ ਨਾਲ ਨਾਤਾ ਜੋੜੀ ਰੱਖਣ ਅਤੇ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਵੀ ਅਤਿ ਆਵਸ਼ਕ ਹੈ। ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ। ਬੇਨਤੀ ਮਨੁੱਖ ਵਿੱਚ ਇੱਕ ਜਜ਼ਬਾ ਹੈ ਜੋ ਉਸ ਸਮੇਂ ਉਜਾਗਰ ਹੁੰਦਾ ਹੈ ਜਦ ਇਨਸਾਨ ਆਮ ਹਾਲਤ ਵਿੱਚ ਨਾ ਵਿਚਰਦਾ ਹੋਇਆ ਬਿਪਤਾ, ਜ਼ੁਖਮ, ਤਕਲੀਫ ਜਾਂ ਦੁੱਖ ਅਤੇ ਬਿਮਾਰੀ ਵਿੱਚ ਗ੍ਰਸਿਆ ਹੁੰਦਾ ਹੈ। ਇਸ ਲਈ ਮਨੁੱਖ ਆਪਣੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਦੇ ਨਿਪਟਾਰੇ ਲਈ ਰੱਬ ਪਾਸ ਬੇਨਤੀ ਕਰਦਾ ਹੈ, ਅਰਜ਼ੋਈਆਂ ਕਰਦਾ ਹੈ, ਤਾਂ ਜੋ ਉਸਦੀਆਂ ਨਿੱਜੀ, ਦੁਨਿਆਵੀ, ਸਮਾਜੀ, ਰਾਜਸੀ ਅਤੇ ਅਧਿਆਤਮਿਕ ਉਲਝਣਾਂ ਤੋਂ ਉਸਨੂੰ ਛੁਟਕਾਰਾ ਮਿਲ ਸਕੇ। ਗੁਰਬਾਣੀ ਸਾਨੂੰ ਸੋਝੀ ਕਰਾਉਂਦੀ ਹੈ ਕਿ ਸੱਚੇ ਦਿਲੋਂ ਕੀਤੀ ਨੇਕ ਭਾਵਨਾ ਵਾਲੀ ਅਰਦਾਸ ਬੇਨਤੀ ਰੱਬ ਦੀ ਦਰਗਾਹ ਵਿੱਚ ਜ਼ਰੂਰ ਸੁਣੀ ਜਾਂਦੀ ਹੈ। ਇਸ ਲਈ ਬੇਨਤੀ ਦਾ ਗੁਰਬਾਣੀ ਦੇ ਹਵਾਲੇ ਵਿੱਚ ਸਾਡੇ ਜੀਵਨ ਵਿੱਚ ਬੜਾ ਨੇੜੇ ਦਾ ਵਾਸਤਾ ਹੈ। ਗੁਰਬਾਣੀ ਅਨੁਸਾਰ ਸੱਚੀ ਸੁੱਚੀ ਬੇਨਤੀ ਆਪਣੇ ਮਾਲਕ ਤੱਕ ਰਸਾਈ ਕਰਨ ਅਤੇ ਉਸਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਦਾ ਬਹੁਤ ਸ਼ਕਤੀਸ਼ਾਲੀ ਮਾਧਿਅਮ ਹੈ। ਸੁਚੱਜੇ ਅਤੇ ਨੇਕ ਪ੍ਰਭਾਵਾਂ ਹੇਠ ਕੀਤੀ ਬੇਨਤੀ ਪੱਥਰ ਦਿਲਾਂ ਨੂੰ ਪਿਘਲਾ ਦਿੰਦੀ ਹੈ ਅਤੇ ਇੱਕ ਅਜਿਹੀ ਮਾਸਟਰ ਕੁੰਜੀ ਹੈ ਜੋ ਵੱਡੇ ਤੋਂ ਵੱਡੇ ਜਿੰਦਰੇ ਪਲਾਂ ਵਿੱਚ ਖੋਲ੍ਹ ਦਿੰਦੀ ਹੈ। ਬੇਨਤੀ ਕਰਨ ਵਿੱਚ ਕੁਝ ਵੀ ਨਹੀਂ ਲੱਗਦਾ, ਪਰ ਕਈ ਵਾਰੀ ਇਹ ਬਹੁਤ ਭਾਰੀ ਫੱਟਾਂ ਨੂੰ ਮੇਲ ਦਿੰਦੀ ਹੈ ਅਤੇ ਨਫ਼ਰਤ ਨੂੰ ਪਿਆਰ ਵਿੱਚ ਬਦਲ ਦਿੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਬਿਓ ਬਾਚ ਬੇਨਤੀ ਚੌਪਈ ਵਿੱਚ ਸਾਨੂੰ ਬੇਨਤੀ ਕਰਨ ਦੀ ਬੜੀ ਸੋਹਣੀ ਜਾਚ ਦੱਸਦੇ ਹਨ ਅਤੇ ਇਹ ਵੀ ਸਮਝਾਉਂਦੇ ਹਨ ਕਿ ਬੇਨਤੀ ਕਿਸ ਚੀਜ਼ ਦੀ ਪ੍ਰਾਪਤੀ ਲਈ ਕਰਨੀ ਹੈ ਅਤੇ ਕਿਸ ਸ਼ਕਤੀ ਅੱਗੇ ਕਰਨੀ ਹੈ। ਬੇਨਤੀ ਰੂਪ ਵਿੱਚ ਫਰਮਾਉਂਦੇ ਹਨ, ਦੇਹ ਸ਼ਿਵਾ ਬਰਮੋਹੇ ਹੈ, ਸ਼ੁਭ ਕਰਮਨ ਦੇ ਕਬਹੂ ਨਾ ਟਰੋਂ। ਇਸ ਮੰਗ ਵਿੱਚ ਨਿੱਜੀ ਸਵਾਰਥ ਦੀ ਗੱਲ ਨਹੀਂ, ਮਨੁੱਖਤਾ ਦੀ ਬਿਹਤਰੀ ਲਈ ਸ਼ੁਭ ਕਰਮ ਕਰਨ ਵਿੱਚ ਹਮੇਸ਼ਾ ਤਤਪਰ ਰਹਿਣ ਦੀ ਅਰਜ਼ੋਈ ਹੈ। ਧੰਨ ਸ੍ਰੀ ਗੁਰੂ ਰਾਮਦਾਸ ਜੀ ਵੀ ਰਾਗ ਸੂਹੀ ਅੰਦਰ ਬਖਸ਼ਿਸ਼ ਕਰਦੇ ਹਨ ਕਿ ਅਕਾਲ ਪੁਰਖ ਤੋਂ ਬੇਨਤੀ ਰੂਪ ਵਿੱਚ ਕੀ ਕੁਝ ਮੰਗਣਾ ਹੈ। ਕਮਾਲ ਦਾ ਬਿਆਨ ਕਰਦੇ ਹਨ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਰਮਾਤਮਾ ਤੋਂ ਬਲਿਹਾਰੇ ਜਾਂਦੇ ਹਨ, ਉਸ ਦੇ ਦਰਸ਼ਨਾਂ ਲਈ ਦੀਵਾਨੇ ਹਨ ਅਤੇ ਹਰ ਸਮੇਂ ਦਰਸ਼ਨਾਂ ਲਈ ਹੀ ਬੇਨਤੀ ਕਰਦੇ ਹਨ। ਬੇਨਤੀ ਕਰਦੇ ਇਹ ਦਾਨ ਮੰਗਦੇ ਹਨ ਕਿ ਤੁਸੀਂ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਕੇ ਆਪਣੇ ਨਾਲ ਜੋੜੀ ਰੱਖੋ। ਘੱਟ ਘੱਟ ਕੇ ਅੰਤਰ ਕੀ ਜਾਣਤ ਵਾਲੇ ਪ੍ਰਭੂ ਪਾਸੋਂ ਕੁਝ ਮੰਗਣ ਨਾਲੋਂ ਉਸ ਵੱਲੋਂ ਦਿੱਤੀਆਂ ਬੇਸ਼ੁਮਾਰ ਦਾਤਾਂ ਲਈ ਉਸ ਦਾ ਧੰਨਵਾਦ ਕਰਨਾ ਹੀ ਸੋਭਦਾ ਹੈ। ਮਨੁੱਖ ਦਾ ਮਾਰਗ ਦਰਸ਼ਨ ਕਰਨ ਲਈ ਗੁਰਬਾਣੀ ਵਿੱਚ ਬਹੁਤ ਸਾਰੇ ਹਵਾਲੇ ਮੌਜੂਦ ਹਨ ਕਿ ਮਨੁੱਖ ਨੇ ਜੇ ਅਕਾਲ ਪੁਰਖ ਅੱਗੇ ਬੇਨਤੀ ਕਰਕੇ ਕੁਝ ਮੰਗਣਾ ਹੀ ਹੈ ਤਾਂ ਉਹ ਮੰਗ ਕਿਹੋ ਜਿਹੀ ਹੋਣੀ ਚਾਹੀਦੀ ਹੈ। ਬੇਨਤੀ ਆਤਮਕ ਵਿਕਾਸ ਲਈ ਕਰਨੀ ਚਾਹੀਦੀ ਹੈ, ਮਨ ਨੂੰ ਟਿਕਾਓ ਵਿੱਚ ਲਿਆਉਣ ਲਈ ਕਰਨੀ ਉਚਿਤ ਹੈ। ਇਨਸਾਨੀ ਜੀਵਨ ਵਿੱਚ ਨੇਕ ਕੀਮਤਾਂ ਦੀ ਕਾਇਮੀ ਅਤੇ ਬਹਾਲੀ ਲਈ ਕਰਨੀ ਵਾਜਬ ਹੈ। ਚੰਗੇ ਕੰਮ ਕਰਨ ਖਾਤਰ ਕਦੇ ਨਾ ਟਲਣ ਵਾਲੀ ਬਲ, ਸ਼ਕਤੀ, ਹੌਂਸਲਾ ਅਤੇ ਤਾਂਗ ਪ੍ਰਾਪਤ ਕਰਨ ਲਈ ਬੇਨਤੀ ਕਰਨੀ ਰੱਬ ਨੂੰ ਭਾਉਂਦੀ ਹੈ, ਕਿਉਂਕਿ ਇਹ ਉਸਦੇ ਆਪਣੇ ਜੀਵ ਜੰਤ ਦੀ ਨਿਸ਼ਕਾਮ ਸੇਵਾ ਪ੍ਰਫੁੱਲਤ ਕਰਦੀ ਹੈ। ਦੂਜੇ ਦੇ ਹਿੱਤਾਂ ਲਈ ਸੇਵਾ ਰੂਪ ਵਿੱਚ ਜੂਝਣਾ ਮਨੁੱਖ ਨੂੰ ਆਤਮਕ ਸੁੱਖ ਅਤੇ ਆਨੰਦ ਪ੍ਰਦਾਨ ਕਰਦਾ ਹੈ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਈਏ। ਪਰਮਾਤਮਾ ਦੇ ਮਿਲਾਪ ਲਈ ਬੇਨਤੀ ਕੀਤੀ ਜਾਵੇ ਤਾਂ ਮਨ ਨੂੰ ਬਲ ਅਤੇ ਖੇੜਾ ਮਿਲਦਾ ਹੈ। ਮੇਲ ਲਿਹੋ ਦਿਆਲ ਢਹਿ ਪਏ ਦੁਆਰਿਆ,

0: ਰੱਖ ਲੇਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ। ਅਕਾਲ ਪੁਰਖ ਦੀ ਸ਼ਰਨ ਵਿੱਚ ਟਿਕੇ ਰਹਿਣ ਦੀ ਬੇਨਤੀ ਦਾ ਆਨੰਦ ਹੀ ਕੁਝ ਵੱਖਰਾ ਹੈ। ਹਰ ਜੀਓ ਸਦਾ ਤੇਰੀ ਸਰਣਾਈ, ਜਿਉਂ ਪਾਵੈ ਤਿਉਂ ਰਾਖੋ ਮੇਰੇ ਸਵਾਮੀ, ਇਹ ਤੇਰੀ ਵਡਿਆਈ। ਗੁਰਬਾਣੀ ਹੋਰ ਤਗੀਦ ਕਰਦੀ ਹੈ ਕਿ ਜੇ ਬੇਨਤੀ ਕਰਨੀ ਹੀ ਹੈ ਤਾਂ ਨਿਮਰਤਾ ਨੂੰ ਗ੍ਰਹਿਣ ਕਰਨ ਲਈ ਕਰੋ, ਹਿਰਦੇ ਨੂੰ ਪ੍ਰਕਾਸ਼ਮਾਨ ਕਰਨ ਲਈ ਬੇਨਤੀ ਕਰੋ, ਉਸ ਸਰਵ ਵਿਆਪੀ ਪਰਮਾਤਮਾ ਦੇ ਚਰਨ ਕਮਲਾਂ ਤੱਕ ਪਹੁੰਚਣ ਲਈ ਅਰਜ਼ ਕਰੋ। ਸਾਡੀ ਬੇਨਤੀ ਅਕਾਲ ਪੁਰਖ ਦੇ ਨਾਮ ਦੀ ਪ੍ਰਾਪਤੀ ਲਈ ਹੀ ਹੋਣੀ ਚਾਹੀਦੀ ਹੈ। ਇਹ ਉੱਤਮ ਤੋਂ ਉੱਤਮ ਬੇਨਤੀ ਹੈ, ਨਿਸ਼ਕਾਮ ਬੇਨਤੀ ਹੈ, ਗੁਰਬਾਣੀ ਦੇ ਅਨੁਕੂਲ ਬੇਨਤੀ ਹੈ। ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨ ਕਾਹੂ ਬੇਰੇ। ਸਵਾਲ ਇਹ ਹੈ ਕਿ ਕੀ ਪ੍ਰਭੂ ਦੀ ਨੇੜਤਾ ਪ੍ਰਾਪਤ ਕਰਨ ਲਈ ਬੇਨਤੀ ਕਿਸੇ ਵਿਸ਼ੇਸ਼ ਸ਼ਬਦਾਵਲੀ ਵਿੱਚ ਅਤੇ ਕਿਸੇ ਉੱਤਮ ਅਸਥਾਨ 'ਤੇ ਹੀ ਕੀਤੀ ਜਾਵੇ? ਤਦ ਹੀ ਉਹ ਪ੍ਰਵਾਨ ਚੜ੍ਹੇਗੀ। ਗੁਰਬਾਣੀ ਅਨੁਸਾਰ ਬੇਨਤੀ ਦਿਲ ਤੋਂ ਦਿਲ ਤੱਕ ਦੀ ਰਜ਼ੋਈ ਹੈ, ਜੋ ਕਿਸੇ ਵੀ ਭਾਸ਼ਾ ਦੀ ਮੁਥਾਜ ਨਹੀਂ। ਬੇਨਤੀ ਜਾਂ ਰਜ਼ੋਈ ਚੁੱਪ ਰਹਿ ਕੇ ਵੀ ਕੀਤੀ ਜਾ ਸਕਦੀ ਹੈ, ਕਿਸੇ ਵੀ ਥਾਂ 'ਤੇ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਬਿਨ ਬੋਲਿਆਂ ਸਭ ਕਿਸ ਜਾਣਦਾ, ਕਿਸ ਅੱਗੇ ਕੀਚੇ ਅਰਦਾਸ। ਬੰਦਗੀ ਦੇ ਰਸਤੇ ਉੱਤੇ ਬੇਨਤੀ ਜਾਂ ਅਰਦਾਸ ਹਰ ਇੱਕ ਪੰਧੀ ਲਈ ਇਤਨੀ ਜ਼ਰੂਰੀ ਹੈ ਜਿੰਨੀ ਕਿ ਅੰਨੇ ਲਈ ਡੰਗੋਰੀ।
1: ਗੁਰਬਾਣੀ ਵਿੱਚ ਬੇਨਤੀ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਅੰਮ੍ਰਿਤਪਾਲ ਕੌਰ। ਜੀਵ ਰੂਪ ਇਸਤਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਉਸ ਪ੍ਰਭੂ ਦੇ ਦਰਸ਼ਨ ਦੀਦਾਰ ਲਈ ਬੇਨਤੀ ਕਰਦੀ ਹੈ, ਉਸ ਪਰਮੇਸ਼ਵਰ ਨੂੰ ਆਪਣਾ ਮਿੱਤਰ ਸਮਝਦੇ ਹੋਏ ਉਹ ਪ੍ਰਭੂ ਦੀ ਭਾਲ ਕਰਨ ਵਾਸਤੇ ਬੇਨਤੀ ਕਰਦੀ ਹੈ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀਆ। ਸਰਵਣ ਕਰਦੇ ਹਾਂ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਹੁਣ ਤੋਂ ਕੁਝ ਸਮੇਂ ਬਾਅਦ ਯਾਨੀ ਸ਼ਾਮ 6:30 ਵਜੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਗ, ਕੱਲ੍ਹ ਦੇ ਪ੍ਰੋਗਰਾਮ, ਮੌਸਮ ਦੇ ਹਾਲ ਅਤੇ ਗੀਤ ਸੰਗੀਤ ਦੇ ਨਾਂ ਨਾਲ ਮੇਰੀ ਖੇਤੀ ਮੇਰਾ ਪਾਲਣ ਤਹਿਤ ਹਰਪਿੰਦਰ ਸਿੰਘ ਸੰਧੂ ਨਾਲ ਹੋਈ ਗੱਲਬਾਤ ਸੁਣੋਗੇ। ਇਸ ਤੋਂ ਬਾਅਦ ਪ੍ਰਵਾਸੀ ਪੰਛੀਆਂ ਦੀ ਮਹੱਤਤਾ ਬਾਰੇ ਤੇਜਵੀਰ ਕਲੇਰ ਨਾਲ ਹੋਈ ਮੁਲਾਕਾਤ ਸੁਣਵਾਈ ਜਾਵੇਗੀ।

ਹੁਣ ਤੋਂ ਕੁਝ ਸਮੇਂ ਬਾਅਦ ਯਾਨੀ ਸ਼ਾਮ 6:30 ਵਜੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਗ, ਕੱਲ੍ਹ ਦੇ ਪ੍ਰੋਗਰਾਮ, ਮੌਸਮ ਦੇ ਹਾਲ ਅਤੇ ਗੀਤ ਸੰਗੀਤ ਦੇ ਨਾਂ ਨਾਲ ਮੇਰੀ ਖੇਤੀ ਮੇਰਾ ਪਾਲਣ ਤਹਿਤ ਹਰਪਿੰਦਰ ਸਿੰਘ ਸੰਧੂ ਨਾਲ ਹੋਈ ਗੱਲਬਾਤ ਸੁਣੋਗੇ। ਇਸ ਤੋਂ ਬਾਅਦ ਪ੍ਰਵਾਸੀ ਪੰਛੀਆਂ ਦੀ ਮਹੱਤਤਾ ਬਾਰੇ ਤੇਜਵੀਰ ਕਲੇਰ ਨਾਲ ਹੋਈ ਮੁਲਾਕਾਤ ਸੁਣਵਾਈ ਜਾਵੇਗੀ। ਸੱਤ ਵਜੇ 40 ਮਿੰਟ ਤੇ ਸਮਾਚਾਰ ਸਮੀਖਿਆ ਪ੍ਰੋਗਰਾਮ ਪੇਸ਼ ਕਰਾਂਗੇ। ਸੱਤ ਵਜੇ 45 ਮਿੰਟ ਤੇ ਹਿੰਦੀ ਵਾਰਤਾ ਪ੍ਰੋਗਰਾਮ ਚ ਪ੍ਰੇਮ ਵਿਜ ਦੀ ਵਿਅੰਗ ਵਾਰਤਾ ਸੁਣੋਗੇ, ਆਸਮਾਨ ਸੇ ਗਿਰਾ ਖਜੂਰ ਮੇ ਅਟਕਾ। ਇਸ ਤੋਂ ਫੌਰਨ ਬਾਅਦ ਗਜ਼ਲ ਸਮਾਤ ਫਰਮਾਓਗੇ। ਰਾਤ 8 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:15 ਵਜੇ ਸਪੋਟਲਾਈਟ ਤੇ 9:30 ਵਜੇ ਚਰਚਾ ਕਾ ਵਿਸ਼ਾ ਹੈ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਰਾਤ 10 ਵਜੇ ਸਮਾਂ ਰਹੇਗਾ ਮੁੱਖ ਖ਼ਬਰਾਂ ਦਾ। 10:02 ਤੇ ਤੁਹਾਡੀ ਫਰਮਾਇਸ਼ ਪ੍ਰੋਗਰਾਮ ਪੇਸ਼ ਕਰਾਂਗੇ, ਜਿਸ ਵਿੱਚ ਤੁਸੀਂ ਵਟਸਐਪ ਤੇ ਫੋਨ ਇਨ ਰਾਹੀਂ ਆਪਣੀ ਪਸੰਦ ਦੇ ਗੀਤ ਸੁਣ ਸਕੋਗੇ। 11:10 ਤੇ ਪ੍ਰੋਗਰਾਮ ਸੌਗਾਤ ਪੇਸ਼ ਕਰਾਂਗੇ ਜੀ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਰਾਹੀਂ। ਸੋ ACG ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ। ਕਮਾਲ ਹੈ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। ਆਰਬੀਆਈ ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਦੇਸ਼ ਗਾਨ।

0: ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।
1: ਹਰ ਘਰ ਸੂਰਯ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਬੰਧਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਵਾਸਤੇ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਭਾਰਤੀ ਫੌਜ ਨੇ ਹਵਾਈ ਸੈਨਾ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ 'ਤੇ ਕਾਬੂ ਪਾਇਆ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਣਾ ਰਾਜਾ ਰਣਜੀਤ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਧ ਰਹੇ ਤਾਪਮਾਨ ਦੇ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਖੁਦ ਨੂੰ ਹਾਈਡਰੇਟਡ ਰੱਖਣ ਅਤੇ ਬਾਹਰ ਜਾਣ ਵੇਲੇ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਣ। ਗਰਮੀ ਕਾਰਨ ਹੋਣ ਵਾਲੀਆਂ ਵੱਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ 'ਚ ਸੰਵੇਦਨਸ਼ੀਲਤਾ ਇੱਕ ਵੱਡਾ ਸਹਾਰਾ ਬਣਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪਿਆਸਾ ਹੋਵੇ ਉਸਨੂੰ 1 ਗਲਾਸ ਪਾਣੀ ਜ਼ਰੂਰ ਪਿਲਾਓ। ਉਨ੍ਹਾਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਕਰੀਬੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਉਨ੍ਹਾਂ ਦੀ ਤੰਦਰੁਸਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਤੇਜ਼ ਦੁਪਹਿਰ ਦੀ ਧੁੱਪ 'ਚ ਬਾਹਰ ਜਾਣ ਤੋਂ ਬਚਣ ਅਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਵੀ ਦਿੱਤੀ। ਸ੍ਰੀ ਮੋਦੀ ਨੇ ਲੋਕਾਂ ਨੂੰ ਜਾਨਵਰਾਂ ਅਤੇ ਪੰਛੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰਾਂ, ਛੱਤਾਂ, ਦੁਕਾਨਾਂ ਅਤੇ ਦਫ਼ਤਰਾਂ ਦੇ ਬਾਹਰ ਪਾਣੀ ਨਾਲ ਭਰੇ ਹੋਏ ਬਰਤਨ ਰੱਖਣ ਦੀ ਵੀ ਸਲਾਹ ਦਿੱਤੀ। ਸ੍ਰੀ ਮੋਦੀ ਨੇ ਉਹਨਾਂ ਲੋਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜਿਆਂ 'ਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਉਹਨਾਂ ਨੂੰ ਪੀ ਸਕੇ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਹਨਾਂ ਮੁਸ਼ਕਿਲ ਸਮੇਂ ਦੌਰਾਨ ਪੂਰੀ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਇੱਕ ਦੂਜੇ ਦਾ ਖਿਆਲ ਰੱਖਣ ਦੀ ਅਪੀਲ ਵੀ ਕੀਤੀ। ਮੌਸਮ ਵਿਭਾਗ ਨੇ ਕੱਲ੍ਹ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਲੂ ਦੇ ਹਾਲਾਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਅੱਜ ਰਾਤ ਵੇਲੇ ਵੀ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਬਦਲਾਅ ਆਉਣ ਦੀ ਚੰਗੀ ਖਬਰ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ 'ਚ ਮਹੱਤਵਪੂਰਨ ਰਾਹਤ ਦੀ ਪੇਸ਼ੀਨਗੋਈ ਕਰਦਿਆਂ ਕੱਲ੍ਹ ਤੋਂ ਮਈ ਦੇ ਅਖੀਰ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਇਸੇ ਦੌਰਾਨ ਅੱਜ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਮੌਸਮ ਗਰਮ ਰਹੇਗਾ। ਅੱਜ ਪੰਜਾਬ ਦੇ ਫਰੀਦਕੋਟ ਵਿੱਚ 46.1 ਡਿਗਰੀ ਸੈਲਸੀਅਸ ਨਾਲ ਅਤੇ ਹਰਿਆਣਾ ਦੇ ਰੋਹਤਕ 'ਚ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜੀਵਨ 'ਤੇ ਲਿਖੀ ਕਿਤਾਬ ਅਟਲ ਸੰਸਮਰਨ ਜਾਰੀ ਕੀਤੀ। ਇਹ ਕਿਤਾਬ ਸੀਨੀਅਰ ਪੱਤਰਕਾਰ ਅਸ਼ੋਕ ਟੰਡਨ ਨੇ ਭਾਰਤ ਰਤਨ ਸ੍ਰੀ ਵਾਜਪੇਈ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ਦੌਰਾਨ ਲਿਖੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਅਟਲ ਜੀ ਨੂੰ ਇੱਕ ਦੂਰਦਰਸ਼ੀ ਰਾਜਨੇਤਾ, ਇੱਕ ਮਿਸਾਲੀ ਸੰਸਦ ਮੈਂਬਰ ਅਤੇ ਇੱਕ ਸੱਚਾ ਰਾਸ਼ਟਰਵਾਦੀ ਦੱਸਿਆ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਭਾਰਤ ਮਾਤਾ ਦੀ ਸੇਵਾ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅਟਲ ਜੀ ਨੇ ਹਮੇਸ਼ਾ ਰਾਜਨੀਤਿਕ ਹਿੱਤਾਂ, ਨਿੱਜੀ ਇੱਛਾਵਾਂ ਅਤੇ ਸੱਤਾ ਦੇ ਅਹੁਦਿਆਂ ਤੋਂ ਉੱਪਰ ਰਾਸ਼ਟਰ ਨੂੰ ਪਹਿਲਾਂ ਰੱਖਿਆ। ਇਸ ਮੌਕੇ ਮੌਜੂਦ ਹੋਰਨਾਂ ਵਿੱਚ ਸੇਵਾ ਮੁਕਤ ਜਸਟਿਸ ਸ਼ਹੀਉਲ ਹੁਸਨੈਨ, ਭਾਰਤ ਦੇ ਵਧੀਕ ਸੋਲੀਸਿਟਰ ਜਨਰਲ ਸਤਿਆਪਾਲ ਜੈਨ ਅਤੇ ਸਾਬਕਾ ਫੌਜ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਰਹੇ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ UG 2026 ਪੇਪਰ ਲੀਕ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤੈ। ਇਨ੍ਹਾਂ ਵਿੱਚ ਮਹਾਰਾਸ਼ਟਰ ਦੇ ਲਾਤੂਰ ਦਾ ਇੱਕ ਡਾਕਟਰ ਅਤੇ ਪੁਣੇ ਦੇ ਇੱਕ ਕੋਚਿੰਗ ਇੰਸਟੀਚਿਊਟ ਦਾ ਇੱਕ ਅਧਿਆਪਕ ਸ਼ਾਮਲ ਹੈ। ਜਾਂਚ ਏਜੰਸੀ ਨੇ ਪੁਣੇ ਦੇ ਇੱਕ ਹੋਰ ਕੋਚਿੰਗ ਇੰਸਟੀਚਿਊਟ ਤੋਂ ਇੱਕ ਭੌਤਿਕ ਵਿਗਿਆਨ ਅਧਿਆਪਕ ਨੂੰ ਵੀ ਗ੍ਰਿਫ਼ਤਾਰ ਕੀਤੈ, ਜਿਸ ਨਾਲ ਇਸ ਮਾਮਲੇ 'ਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 13 ਹੋ ਗਈ ਹੈ। ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਹੁਣ ਤੱਕ 49 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਅਪਰਾਧਿਕ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ।

ਸਾਡਾ ਐਕਸ ਹੈਂਡਲ ਹੈ @RIAIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @RIAIR ਜਲੰਧਰ। ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਅਧਿਕਾਰੀਆਂ ਨੂੰ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਪੈਸਕੋ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਅਤੇ ਭਲਾਈ ਯੋਜਨਾਵਾਂ ਦੇ ਫਾਇਦੇ ਪ੍ਰਦਾਨ ਕੀਤੇ ਜਾ ਸਕਣ। ਪੰਜਾਬ ਸਿਵਲ ਸਕੱਤਰੇਤ ਵਿਖੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਪੈਸਕੋ ਦੇ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੰਤਰੀ ਨੂੰ ਕਾਰਪੋਰੇਸ਼ਨ ਦੇ ਚੱਲ ਰਹੇ ਵੱਖ ਵੱਖ ਪ੍ਰੋਗਰਾਮਾਂ ਅਤੇ ਪ੍ਰਬੰਧਕੀ ਮਾਮਲਿਆਂ ਬਾਰੇ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਵਿੱਤੀ ਪ੍ਰਬੰਧਨ, ਕਰਮਚਾਰੀਆਂ ਦੇ ਬੀਮਾ ਕਵਰੇਜ, ਤਨਖਾਹਾਂ ਦੀ ਸੁਚਾਰੂ ਵੰਡ, ਸੁਰੱਖਿਆ ਗਾਰਡਾਂ ਦੀ ਸਿਖਲਾਈ ਸਮੇਤ ਹੋਰਨਾਂ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਮੰਤਰੀ ਨੇ ਅਧਿਕਾਰੀਆਂ ਨੂੰ ਸਾਰੀਆਂ ਭਲਾਈ ਯੋਜਨਾਵਾਂ ਦੀ ਪਾਰਦਰਸ਼ਤਾ, ਕੁਸ਼ਲਤਾ ਅਤੇ ਸਮੇਂ ਸਿਰ ਇਹਨਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੈਸਕੋ ਨੂੰ ਅਪਗ੍ਰੇਡ ਕਰਨ ਅਤੇ ਸੂਬੇ ਭਰ ਵਿੱਚ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਮੌਕਿਆਂ 'ਚ ਵਾਧਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਭਾਰਤੀ ਫੌਜ ਨੇ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇੱਕ ਲਗਾਤਾਰ ਰਾਤ ਦੇ ਆਪਰੇਸ਼ਨ ਅਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਨੇੜਿਓਂ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਅਤੇ ਗਿਲਬਰਟ ਟ੍ਰੇਲ ਅਤੇ ਅਪਰ ਮਾਲ ਖੇਤਰਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ 'ਤੇ ਕਾਬੂ ਪਾ ਲਿਆ। ਬੀਤੇ ਕੱਲ੍ਹ ਕਰੀਬ ਬਾਅਦ ਦੁਪਹਿਰ 3 ਵਜੇ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਦੀ ਕਸੌਲੀ ਬ੍ਰਿਗੇਡ ਨੇ ਸੰਘਣੇ ਜੰਗਲਾਂ ਅਤੇ ਮੁਸ਼ਕਿਲ ਇਲਾਕਿਆਂ 'ਚ ਅੱਗ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਸ਼ੁਰੂ ਕੀਤੀ। ਇਸ ਆਪਰੇਸ਼ਨ ਵਿੱਚ ਫੌਜ ਦੇ ਕਰਮਚਾਰੀਆਂ, ਫਾਇਰ ਟੈਂਡਰਾਂ ਅਤੇ ਪਾਣੀ ਦੇ ਵਾਹਨਾਂ ਨਾਲ ਜ਼ਮੀਨੀ ਪੱਧਰ 'ਤੇ ਵੀ ਅੱਗ ਬੁਝਾਉਣ ਦੇ ਵਿਆਪਕ ਉਪਰਾਲੇ ਕੀਤੇ ਗਏ। ਕਾਰਵਾਈ 'ਚ ਤੈਨਾਤ ਸਾਰੇ ਕਰਮਚਾਰੀ ਅਤੇ ਉਪਕਰਨ ਸੁਰੱਖਿਅਤ ਨੇ। ਨਾਗਰਿਕ ਜਾਂ ਰਾਹਤ ਕਰਮਚਾਰੀਆਂ 'ਚ ਕੋਈ ਜਾਨੀ ਨੁਕਸਾਨ ਜਾਂ ਸੱਟ ਲੱਗਣ ਦੀ ਖ਼ਬਰ ਨਹੀਂ ਹੈ। ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਉਹਨਾਂ ਦੇ ਨਿਵਾਸ ਥਾਂ 'ਤੇ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਇੱਕ ਤਜਰਬੇਕਾਰ ਖੇਡ ਪ੍ਰਸ਼ਾਸਕ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹੁਣ ਇੱਕ ਸੀਨੀਅਰ ਬੀਜੇਪੀ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਣਧੀਰ ਸਿੰਘ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਅਤੇ ਪ੍ਰਸਿੱਧ ਖੇਡ ਪਰਿਵਾਰ ਦੀ ਚੌਥੀ ਪੀੜ੍ਹੀ ਵਿੱਚੋਂ ਸਨ। ਉਹਨਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਟੈਕਸ ਕ੍ਰਿਕਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਸਨ, ਜਦਕਿ ਉਹਨਾਂ ਦੇ ਪਿਤਾ ਰਾਜਾ ਭੁਲਿੰਦਰ ਸਿੰਘ ਨੇ 1947 ਤੋਂ 1992 ਤੱਕ ਭਾਰਤੀ ਓਲੰਪਿਕ ਕਮੇਟੀ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ। ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ, ਸਾਬਕਾ ਅਰਜਨ ਪੁਰਸਕਾਰ ਜੇਤੂ, ਉਹਨਾਂ ਭਾਰਤੀ ਅਤੇ ਅੰਤਰਰਾਸ਼ਟਰੀ ਖੇਡ ਪ੍ਰਸ਼ਾਸਨ 'ਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ। ਉਹਨਾਂ ਨੇ ਓਲੰਪਿਕ ਕੌਂਸਲ ਆਫ ਏਸ਼ੀਆ ਦੇ ਸਕੱਤਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਆਨਰੇਰੀ ਮੈਂਬਰ ਬਣਨ ਤੋਂ ਪਹਿਲਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਸਨ। ਉਹਨਾਂ ਵੱਖ ਵੱਖ IOC ਕਮਿਸ਼ਨ 'ਚ ਵੀ ਸੇਵਾ ਨਿਭਾਈ ਅਤੇ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਫਾਊਂਡੇਸ਼ਨ ਬੋਰਡ ਵਿੱਚ IOC ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਉਹਨਾਂ ਭਾਰਤੀ ਖੇਡ ਅਥਾਰਟੀ, ਰਾਸ਼ਟਰੀ ਓਲੰਪਿਕ ਕਮੇਟੀਆਂ ਬਾਰੇ ਐਸੋਸੀਏਸ਼ਨ ਅਤੇ ਐਫਰੋ ਏਸ਼ੀਅਨ ਗੇਮਸ ਕੌਂਸਲ ਸਮੇਤ ਕਈ ਹੋਰ ਖੇਡ ਸੰਸਥਾਵਾਂ 'ਚ ਅਹੁਦਿਆਂ 'ਤੇ ਕੰਮ ਕੀਤਾ। ਨੈਸ਼ਨਲ ਰਾਈਫਲਸ ਐਸੋਸੀਏਸ਼ਨ ਆਫ ਇੰਡੀਆ ਨੇ ਮਹਾਨ ਨਿਸ਼ਾਨੇਬਾਜ਼ ਅਤੇ ਭਾਰਤ ਦੇ ਸਭ ਤੋਂ ਸਤਿਕਾਰਤ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡੂਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਤਰਨ ਤਾਰਨ ਦੇ ਸੁਖਰਾਜ, ਰਾਹੁਲ ਅਤੇ ਅਰਸ਼ਦੀਪ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। DGP ਨੇ ਕਿਹਾ ਕਿ ਨੈਟਵਰਕ ਨਾਲ ਜੁੜੇ ਹੋਰ ਮੈਂਬਰਾਂ ਦੀ ਪਛਾਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। IPL ਕ੍ਰਿਕਟ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ। ਭਾਰਤੀ ਫੌਜ ਨੇ ਹਵਾਈ ਸੈਨਾ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ 'ਤੇ ਕਾਬੂ ਪਾਇਆ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

0: ਗਰਮ ਦੀ ਘਰੀ
1: ਆਜੋ ਆਜੋ ਪਟਵਾਰੀ ਸਾਹਿਬ ਆਜੋ
2: ਆ ਗਏ ਜੀ ਆ ਗਏ ਲਓ ਜੀ ਸਭ ਤੋਂ ਪਹਿਲਾਂ ਤਾਂ ਜੈ ਹਿੰਦ ਕਬੂਲ ਕਰੋ ਜੀ
1: ਜੈ ਹਿੰਦ ਜੀ ਜੈ ਹਿੰਦ ਜੀ ਗੱਲ ਹੈ ਵੀ ਜਿੱਦਾਂ ਕਹਿੰਦੇ ਨੇ ਪਟਵਾਰੀ ਸਾਹਿਬ ਤੁਹਾਡਾ ਗੇੜਾ ਲੰਬਾ ਹੀ ਹੋ ਗਿਆ
2: ਲੰਬਾ ਕੀ ਜੀ ਮੈਂ ਤਾਂ ਬੈਠਕ 'ਚ ਰੁਲੀਆ ਰਾਮ ਜੀ ਕਈ ਵਾਰ ਸੋਚਿਆ ਮੈਂ ਤੁਹਾਡੇ ਕੋਲ ਆ ਕੇ ਮਿਲ ਕੇ ਜਾਵਾਂ
1: ਹਾਂ
2: ਪਰ ਫਿਰ ਨਾ ਰਿਟਾਇਰਮੈਂਟ ਤੋਂ ਬਾਅਦ ਮੈਂ ਤਾਂ ਸੋਚਿਆ ਸੀ ਤੁਹਾਡੇ ਨਾਲ ਹੀ ਗੱਲਾਂ ਬਾਤਾਂ ਕਰਿਆ ਕਰਾਂਗਾ
1: ਦੇਖੋ ਗੱਲ ਹੈ ਵੀ ਆ ਸਿਆਣੇ ਵੀ ਕਹਿੰਦੇ ਵੀ ਜਿੱਥੇ ਚਾਹ ਉੱਥੇ ਰਾਹ
2: ਉੱਥੇ ਰਾਹ
1: ਤੁਹਾਡੇ ਦਿਲ ਦੇ ਵਿੱਚ ਜਿਹੜਾ ਹੈ ਨਾ ਕਿਸੇ ਚੀਜ਼ ਦੀ ਜਦ ਤੱਕ ਚਾਹਤ ਨਹੀਂ ਹੈ ਦੇਖੋ ਦੋ ਚੀਜ਼ਾਂ ਦੇ ਸਿਰ ਤੇ ਕੰਮ ਚੱਲਦਾ
2: ਚੱਲਦਾ
1: ਭਾਵ ਅਭਾਵ ਸੋ ਇਸ ਕਰਕੇ ਸਾਰੀ ਦੁਨੀਆਂ ਦੇਖੋ ਇਹਦੇ ਪਿੱਛੇ ਹੀ ਹੈ
2: ਇਹਦੇ ਪਿੱਛੇ ਹੀ ਹੈ
1: ਜੇ ਹਰ ਬੰਦਾ ਇਹ ਮਹਿਸੂਸ ਕਰਦਾ ਹੈ ਕਿ ਉਹਨੂੰ ਕਿਸੇ ਨਾ ਕਿਸੇ ਚੀਜ਼ ਦਾ ਅਭਾਵ ਹੈ
2: ਹੈਗਾ
1: ਕੋਈ ਨਾ ਕੋਈ ਕਮੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਪਰ ਦੂਜਾ ਪੱਖ ਇਹ ਆ ਜਾਂਦਾ ਹੈ ਕਿ ਭਾਵ ਰਹਿਤ ਹੋਣਾ ਭਾਵ ਨਾ ਹੋਣਾ ਬੰਦੇ ਦੇ ਵਿੱਚ ਤੇ ਉਹਦੇ ਨਾਲ ਵੀ ਤੁਹਾਡੀ ਦੁਨੀਆਂ ਦੇ ਉੱਤੇ ਦਾਰੀ ਦੇ ਉੱਤੇ ਬਹੁਤ ਫਰਕ ਪੈਂਦਾ
2: ਬਹੁਤ ਫਰਕ ਪੈਂਦਾ
1: ਜਿੱਦਾਂ ਕਹਿੰਦੇ ਭਾਵਹੀਣ ਵਿਅਕਤੀ ਜਿਹਦੇ ਚ ਭਾਵ ਹੀ ਨਹੀਂ ਹੈ ਨਾ ਕਿਉਂਕਿ ਭਾਵ ਸਰੀਰ ਦੇ ਵਿੱਚ ਹੈ ਕੀ ਚੀਜ਼ ਹੈ
2: ਆਹੀ ਤਾਂ
1: ਭਾਵ ਹੀ ਹੈ ਨਾ ਖੁਸ਼ੀ ਦੇ ਭਾਵ ਗਮੀ ਦੇ ਭਾਵ ਆਪਾਂ ਨੂੰ ਦੇਖੋ ਰੋਣਾ ਹਾਸਾ ਵੱਖ ਵੱਖ ਸਮਿਆਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਇੱਕੋ ਜਿਹਾ ਕਦੇ ਜਿੱਦਾਂ ਕਹਿੰਦੇ ਕੋਈ ਸੁਭਾਅ ਨਹੀਂ ਹੁੰਦਾ
2: ਸੁਭਾਅ ਨਹੀਂ ਹੁੰਦਾ
1: ਪਰਿਵਰਤਿਤ ਹੁੰਦਾ ਰਹਿੰਦਾ ਵੱਖ ਵੱਖ ਸਮੇਂ ਦੇ ਲਿਹਾਜ਼ ਦੇ ਨਾਲ ਕਦੇ ਅਸੀਂ ਬਿਨਾਂ ਗੱਲੋਂ ਖੁਸ਼ ਹੋਈ ਜਾਂਦੇ
2: ਹਾਂ
1: ਕਦੇ ਅਸੀਂ ਬਿਨਾਂ ਗੱਲੋਂ ਰੋਈ ਜਾਂਦੇ
2: ਹਾਂ
1: ਇਹ ਕਿਉਂਕਿ ਪਰਮਾਤਮਾ ਨੇ ਜਿਹੜੀ ਮਸ਼ੀਨਰੀ ਬਣਾਈ ਹੈ ਨਾ ਇਹਦਾ ਭੇਤ ਤਾਂ ਸਾਨੂੰ ਹੀ ਨਹੀਂ ਆਉਂਦਾ ਜਿਹੜਾ ਮਸ਼ੀਨਰੀ ਨੂੰ ਚਲਾਉਂਦੇ ਹਾਂ ਇਹ ਜਾਂ ਉਹ ਜਾਣਦਾ ਬਸ ਜਾਂ ਉਹੀ ਜਾਣਦਾ
2: ਉਹੀ ਜਾਣਦਾ ਜਿਵੇਂ ਰੁਲੀਆ ਰਾਮ ਜੀ ਕਹਿੰਦੇ ਨਾ ਅੰਗਰੇਜ਼ੀ ਵਿੱਚ ਫੀਲਿੰਗਸ ਨਹੀਂ ਆਉਂਦੀਆਂ ਹਾਂਜੀ ਇਹ ਬਹੁਤ ਜ਼ਰੂਰੀ ਆ
1: ਅੱਜ ਜਿਹੜੀ ਇਸ ਚੀਜ਼ ਦਾ ਭਾਵ ਤੇ ਭਾਵ ਦੀ ਜਦੋਂ ਆਪਾਂ ਵੀ ਭਾਵਾਂ ਦਾ ਅਭਾਵ ਹੈ ਕਿ ਅੱਜ ਤੁਹਾਨੂੰ ਕੋਈ ਟਾਵਾਂ ਵਿਰਲਾ ਬੰਦਾ ਪਟਵਾਰੀ ਸਾਹਿਬ ਮਿਲੂਗਾ ਜਿਹਦੇ 'ਚ ਤੁਹਾਨੂੰ ਭਾਵ ਦੇਖਣ ਨੂੰ ਮਿਲਣਗੇ
2: ਸਹੀ ਗੱਲ ਸਹੀ ਗੱਲ
1: ਨਹੀਂ ਤਾਂ ਦੁਨੀਆਂ ਦੇ ਵਿੱਚ ਜਿੱਦਾਂ ਚਿੱਟਾ ਹੋ ਗਿਆ ਲਹੂ ਲਾਲ ਚੰਦ ਜੀ ਅਮਲਾ ਜੱਟ ਦਾ ਗਾਇਆ ਵੀ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭਾਵ ਰਹੇ
2: ਰਿਹਾ ਹੀ ਨਹੀਂ ਹੈ ਨਾ ਆਪਣਿਆਂ ਦੇ ਨਾਲ ਨਾ ਬਾਹਰਿਆਂ ਦੇ ਨਾਲ
1: ਬਿਲਕੁਲ ਬਿਲਕੁਲ
2: ਗੱਲ ਦੇਖੋ
1: ਕਿਉਂਕਿ ਸਿਰਫ ਔਰ ਸਿਰਫ ਜਿਹੜਾ ਮਤਲਬ ਦਾ ਹੋ ਗਿਆ ਨਾ ਤੇ ਜੇ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਫਿਰ ਅੱਗੇ ਤੂੰ ਕੌਣ ਤੇ ਮੈਂ ਕੌਣ
2: ਫਿਰ ਅਸੀਂ ਮੂੰਹ ਆਉਣ ਨੂੰ ਵੱਟ ਕੇ ਨਿਕਲ ਜਾਂਦੇ ਹਾਂ
1: ਆਪਾਂ ਇਹ ਤੋਂ ਕੀ ਲੈਣਾ ਨਾ ਦੀ ਨਾਲ ਕਹਿੰਦੇ ਆਪਾਂ ਇਹ ਤੋਂ ਦਾਣੇ
2: ਲੈਣਾ
1: ਕੀ ਇਹੀ ਹੈ ਕਿ ਅੱਜ ਮਨੁੱਖ ਜਿਹੜਾ ਹੈ ਮਨੁੱਖ ਤੋਂ ਦੂਰ ਹੈ ਬਾਕੀਆਂ ਗੱਲਾਂ ਨੂੰ ਤਾਂ ਤੁਸੀਂ
2: ਛੱਡੇ ਦਿਓ
1: ਔਰ ਸਭ ਤੋਂ ਵੱਡੀ ਚੀਜ਼ ਦੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਚਿੰਤਾ ਹੈ ਕਿ ਬੰਦਾ ਆਪਣੇ ਆਪ ਤੋਂ ਦੂਰ ਹੈ
2: ਦੂਰ ਹੈ ਬਿਲਕੁਲ ਪਤੇ ਦੀ ਗੱਲ ਕਹੀ ਜੀ ਇਹ ਤਾਂ
1: ਹੈ ਕਿ ਨਹੀਂ ਸਾਨੂੰ ਤਾਂ ਆਪਣੇ ਆਪ ਬਾਰੇ ਨਹੀਂ ਪਤਾ ਸਾਡੀਆਂ ਲੋੜਾਂ ਕੀ ਨੇ ਸਾਡੀਆਂ ਜ਼ਰੂਰਤਾਂ ਕੀ ਨੇ ਸਾਨੂੰ ਕਰਨਾ ਕੀ ਚਾਹੀਦਾ ਹੈ ਸਾਡਾ ਜੀਵਨ ਦਾ ਮਕਸਦ ਕੀ ਹੈ ਮਤਲਬ ਕੀ ਹੈ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਤਾਂ ਬਸ ਇਹ ਹੈ ਵੀ ਇਸ ਵਾਰੀ ਜਿਹੜਾ ਹੈ ਆਹ ਗੱਡੀ ਲੈ ਲੈਣੀ ਹੈ ਆਹ ਪਲਾਟ ਲੈ ਲੈਣਾ ਮੈਂ ਆਹ ਬਣਾ ਲੈਣਾ ਮੈਂ ਫਾਰਨ ਦਾ ਗੇੜਾ ਲੈ ਆਉਣਾ ਇਹਨਾਂ ਚੱਕਰਾਂ 'ਚ ਪਏ ਹੋਏ ਹਾਂ
2: ਘੜੀ ਦਾ ਪਤਾ ਨਹੀਂ
1: ਘੜੀ ਦਾ ਪਤਾ ਸੋ ਇਹ ਹੈ ਵੀ ਘੜੀ ਜਦੋਂ ਫਿਰ ਜਿਹੜੀ ਸ਼ਾਮ ਵਾਲੀ ਘੜੀ ਜਦੋਂ ਵਕਤ ਵਾਲੀ ਆ ਜਾਂਦੀ ਹੈ ਨਾ ਉਦੋਂ ਫਿਰ ਬੰਦੇ ਕੋਲੇ ਸਵਾਏ ਪਛਤਾਵੇ ਤੋਂ ਕੁਛ ਨਹੀਂ
2: ਕੁਛ ਨਹੀਂ ਮਿਲਦਾ ਫਿਰ ਬੰਦਾ ਸੋਚਦਾ ਮੈਂ ਕੀਤਾ ਕੀ
1: ਕੀਤਾ ਕੀ ਕਿਉਂਕਿ ਹੁੰਦੇ ਹੀ ਨਹੀਂ ਕੁਛ ਕੀਤਾ ਕੀ ਜੋੜ ਘਟਾਓ ਕਰਕੇ ਦੇਖੋ ਵੀ ਤੁਹਾਡੇ ਖਾਤੇ ਦੇ ਵਿੱਚ ਕਿਤੇ ਜਮ੍ਹਾਂ ਵਾਲਾ ਪਾਸਾ ਤਾਂ ਹੈ ਹੀ ਨਹੀਂ
2: ਹੈ ਹੀ ਨਹੀਂ ਸਹੀ ਗੱਲ ਆ
1: ਪੈਸੇ ਜਮ੍ਹਾਂ ਕੀਤੇ ਆ ਤੁਸੀਂ ਤੇ ਜਿਹੜੇ ਚੀਜ਼ਾਂ ਜਮ੍ਹਾਂ ਕੀਤੀਆਂ ਤੇ ਉਹ ਤੁਹਾਡੇ ਸਾਹਮਣੇ ਖਰਚਦੇ ਆ ਲੋਕ ਫਿਰ
2: ਬਿਲਕੁਲ
1: ਤੁਹਾਨੂੰ ਹੁਕਮ ਨਹੀਂ ਹੁੰਦਾ ਉਹ
2: ਦੇਖੋ ਨਾ ਤੁਹਾਡੇ ਨਾਲ ਨਹੀਂ ਜਾਣਾ ਉਹ ਪੈਸਾ ਜਿਹੜਾ ਆਪਾਂ ਜਮ੍ਹਾਂ ਕਰ ਲਿਆ ਇਹ ਤਾਂ ਆਪਸ ਦੇ ਵਿੱਚ ਜਿਹੜਾ ਮਿਲਵਰਤਨ ਹੈ ਜਿਹੜਾ ਪਿਆਰ ਮੁਹੱਬਤ ਹੈ ਇਹੀ ਤੁਹਾਡਾ ਸਾਰਾ ਕੁਝ ਹੈ ਜੀ ਸਰਮਾਇਆ
1: ਸਰਮਾਇਆ ਹੈ ਸੋ ਅਸਲ ਸਰਮਾਏ ਨੂੰ ਪਟਵਾਰੀ ਸਾਹਿਬ ਸਮਝਣ ਦੀ ਲੋੜ ਹੈ
2: ਜੀ
1: ਤੁਸੀਂ ਬੜੀ ਦੇਰ ਬਾਅਦ ਬੈਠਕ ਦੇ ਵਿੱਚ ਗੇੜਾ ਲਾਇਆ ਦੋ ਬੋਲ ਗਾਉਣ ਦੇ ਲਾਉਂਦੇ ਹਾਂ

0: हाँ जी, देखो पटवारी साहब, अज जिहड़ा खेतीबाड़ी दे विच जदों आपां देखदे आ कि अलग अलग तरां दे विचार ने। कई बंदे कहिंदे आ कि खेती बहुत लाहेमंद कित्त,
1: लाहेवंद। हाँ जी, हाँ जी,
0: आउण वाले समें दे विच खेती दा बड़ा भविख नरोआ है। कुछ लोग कहिंदे आ कि खेती खत्म हो जाणी है, इह आपणी आपणी धारणा है, आपां किसे नूं रोक नहीं सकदे।
1: नहीं सकते जी।
0: पर कहिंदे आ वी कोई वी चीज़ जिहड़ी जमीन नाल जुड़ी है वो कदे खत्म नहीं हो
1: खत्म नहीं
0: सकती,
1: हो सकती। हाँ।
0: क्योंकि यह किता धंधा ऐसा है, यह जमीनी किता धंधा है, यह तो पूरी दुनिया घूमती है।
1: घूमती है।
0: इतों अनाज का दाना पैदा होंदा तां साडा शरीर चलता है।
1: चलता है जी, बिल्कुल
0: सो इस
1: बिल्कुल।
0: करके हाँ, ये फेर बदल जड़े है समय के लिहाज नाल वो करने बड़े जरूरी है।
1: जरूरी है।
0: हुण अज बहुत सारे साडे जिमीदार है जिहड़े रवायती खेती करते हैं, बहुत सारे जिमीदार है जिहड़े वन सुबन्नता वाली खेती करते हैं, जां इह कह सकदे हैं कि जिहड़ी समय की लोड़ वाली खेती है उहनूं करते हैं।
1: ਉਹਨੂੰ ਕਰਦੇ ਆ।
0: अपने नाल ना टैलीफोन के जरिए ਗੱਲਾਂ ਬਾਤਾਂ ਕੀਤੀਆਂ ਹਰਪਿੰਦਰ ਸਿੰਘ ਸੰਧੂ ਹੋ ਰਹੇ ਨੇ ਫਾਜ਼ਿਲਕਾ
1: ਜੀ।
0: ਤੋਂ। ਤੇ ਇਹਨਾਂ ਨਾਲ ਇਹਨਾਂ ਦੇ ਖੇਤੀ ਦੇ ਬਾਬਤ, ਇਹਨਾਂ ਦੇ ਕੰਮਾਂਕਾਰਾਂ ਦੇ ਬਾਬਤ ਸਾਰੀ ਤਫਸੀਲੀ ਗੱਲਾਂ ਬਾਤਾਂ ਆਪਾਂ ਸਾਰੇ ਨਾਲ ਸਾਂਝੇ ਕਰਦੇ ਹਾਂ।
1: ਆਓ ਜੀ, ਸੁਣਦੇ ਹਾਂ।
2: ਸਰਦਾਰ ਹਰਪਿੰਦਰ ਸਿੰਘ ਸੰਧੂ ਜੀ, ਤੁਸੀਂ ਪਿੰਡ ਖੇਪਾ ਵਾਲੀ ਫਾਜ਼ਿਲਕਾ ਤੋਂ ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਸੰਪਰਕ 'ਚੋਂ। ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਤੁਹਾਨੂੰ ਜੀਆਂ ਕਹਿੰਦੇ ਹਾਂ। ਗੱਲ ਹੈ ਕਿ ਅੱਜ ਕਿਸਾਨੀ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨਾਲ ਜਦੋਂ ਗੱਲ ਕਰਦੇ ਹਾਂ, ਅਲੱਗ ਅਲੱਗ ਤਰ੍ਹਾਂ ਦੀ ਵਿਚਾਰਧਾਰਾ ਹੈ। ਕੋਈ ਕਹਿੰਦਾ ਹੈ ਖੇਤੀ ਜਿਹੜੀ ਹੈ ਉਹ ਪੜਦੇ ਦਾ, ਹੁਣ ਪੜਦੇ ਦਾ ਕਿੱਤਾ ਨਹੀਂ ਹੈ, ਇਹ 'ਚ ਕੁਛ ਬਚਦਾ ਨਹੀਂ ਹੈ। ਬਹੁਤ ਸਾਰੇ ਜ਼ਿਮੀਦਾਰ ਇਹ ਕਹਿੰਦੇ ਕਿ ਖੇਤੀ ਤੋਂ ਉੱਤਮ ਤਾਂ ਹੀ ਬਹੁਤ ਹੈ, ਖੇਤੀ ਵਰਗਾ ਕਿੱਤਾ ਹੀ ਕੋਈ ਨਹੀਂ ਹੈ। ਸਭ ਤੋਂ ਪਹਿਲਾਂ ਆਪਾਂ ਇਹੀ ਜਾਣਕਾਰੀ ਸੰਧੂ ਸਾਹਿਬ ਜਾਣਨੀ ਚਾਹਾਂਗੇ ਕਿ ਤੁਸੀਂ ਕਿਹੜੀ ਕਤਾਰ ਦੇ ਵਿੱਚ ਆਪਣੇ ਆਪ ਨੂੰ ਖੜਾ ਮਹਿਸੂਸ ਕਰਦੇ ਹੋ, ਕਿ ਖੇਤੀ 'ਚ ਸੰਭਾਵਨਾਵਾਂ ਦੇਖਦੇ ਹੋ ਜਾਂ ਖੇਤੀ ਦੇ ਵਿੱਚ

0: ਸੰਭਾਵਨਾਵਾਂ ਰਹਿਤ ਵਾਲੀ ਕਤਾਰ ਦੇ ਵਿੱਚ ਖੜੇ ਹੋ।
1: ਜੀ ਸਾਰਿਆਂ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਜਿਹੜਾ ਤੁਸੀਂ ਮੈਨੂੰ ਹੁਣ ਇਹ ਸਵਾਲ ਕੀਤਾ ਵੀ ਖੇਤੀ ਲਾਹੇਵੰਦ ਧੰਦਾ ਨਹੀਂ ਗਾ, ਹਾਂ ਖੇਤੀ ਜਿਹੜਾ ਤੁਸੀਂ ਕਹਿੰਦੇ ਵੀ ਲਾਹੇਵੰਦ ਧੰਦਾ ਨਹੀਂ ਗਾ, ਇਹ ਉਹਨਾਂ ਲੋਕਾਂ ਲਈ ਹੈ ਜੀ ਜਿਹੜੇ ਇੱਕ ਬਰੋਡ ਮਾਇੰਡ ਹੈ ਵੀ ਸੈਟਅਪ ਹੈ ਵੀ ਅਸੀਂ ਖੇਤੀ ਹੈ, ਖੇਤੀ ਬਹੁਤ ਤਰ੍ਹਾਂ ਦੀ ਹੈ, ਆਪਦੇ ਆਪ ਨੂੰ ਵੈਲਿਊ ਐਡੀਸ਼ਨ ਤੁਸੀਂ ਕਿਵੇਂ ਕਰਨਾ ਇਹ ਸਿੱਖਣਾ ਪਊਗਾ। ਠੀਕ ਹੈ, ਤੁਹਾਡੀਆਂ ਜਿਨਸਾਂ ਬਾਜ਼ਾਰ ਚ ਲਿਜਾਣੇ ਹੋ ਵਿਕਦੀਆਂ ਨੀ, ਠੀਕ ਹੈ, ਅਸੀਂ ਉਸ ਲਾਈਨ ਚੋਂ ਹਟ ਕੇ ਇੱਕ ਵੱਖਰੇ ਤਰੀਕੇ ਨਾਲ ਆਪਦੀ ਇੱਕ ਪਹਿਚਾਣ ਬਣਾਓ ਉਸੇ ਚੀਜ਼ ਨੂੰ ਜਿਹੜੀ 10 ਤੋਂ ਕਿ 100 ਗੁਣਾ ਵੱਧ ਵੇਚੋ,
0: ਬਿਲਕੁਲ,
1: ਪਰ ਉਹ ਵੇਚਣ ਦਾ ਤੁਹਾਨੂੰ ਸਕਿੱਲ ਆਉਣੀ ਚਾਹੀਦੀ ਹੈ। ਠੀਕ ਹੈ ਜੀ, ਹੁਣ ਅਸੀਂ ਖੇਤੀ ਵੀ ਕਰਦੇ ਹਾਂ ਜੀ, ਮੇਰੇ ਕੋਲ ਬਾਬੇ ਨਾਨਕ ਦੀ ਕਿਰਪਾ ਜੀ 50-60 ਕਿੱਲੇ ਜ਼ਮੀਨ ਹੈ, ਅਸੀਂ ਕੁਛ ਫੋਰੈਸਟਰੀ ਚ ਪਾਪੂਲਰਸ ਪੈਦਾ ਲਾਉਂਦੇ ਹਾਂ।
0: ਅੱਛਾ,
1: ਪਲੱਸ ਅਸੀਂ ਉਸੇ ਚੋਂ ਹੀ ਇਨਵੈਂਟ ਕੀਤਾ ਜੀ, ਅਸੀਂ ਭੇਡ ਪਾਲਣ ਸ਼ੁਰੂ ਕੀਤਾ।
0: ਵਾਹ, ਅੱਛਾ ਅੱਛਾ,
1: ਠੀਕ ਹੈ ਜੀ, ਉਸੇ ਚੋਂ ਹੀ ਅਸੀਂ ਜਿਹੜੇ ਮੰਨ ਲਓ ਇੱਕ ਜਿਹੜੀ 40-50 ਹਜ਼ਾਰ ਦੀ ਕਣਕ ਕਿੱਲੇ ਚੋਂ ਪੈਦਾ ਹੁੰਦੀ ਹੈ ਸਾਡੀ, ਉਹੋ ਹੀ ਜਿਹੜੀ ਅਸੀਂ ਉਹ 'ਚ ਪੱਠਾ ਵੇਚ ਕੇ ਪਾ ਕੇ ਕੱਟ ਕੇ ਵੇਚ ਕੇ ਜਿਹੜੇ ਹੈਗੇ ਆ ਅਸੀਂ ਭੇਡ ਪਾਲਣ ਚੋਂ 5-6 ਲੱਖ ਰੁਪਇਆ ਪਰ ਏਕੜ ਦੀ ਜਿਹੜੀ ਹੈਗੀ ਆਮਦਨ ਕੱਢਦੇ ਹਾਂ।
0: ਵਾਹ, ਬੱਲੇ ਬੱਲੇ ਬੱਲੇ, ਵਾਹ ਕਿਆ ਬਾਤ।
1: ਠੀਕ ਹੈ, ਪਰ ਖੇਤੀ ਨੂੰ ਸੋਚ ਨਰੋਈ ਰੱਖਣੀ ਪਊਗੀ, ਅਸੀਂ ਲੋਕਾਂ ਦੇ ਮੂੰਹ ਕੰਨੀ ਮਾਰਕੀਟਿੰਗ ਲਈ ਨਹੀਂ ਤੱਕਣਾ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ,
1: ਤੁਸੀਂ ਆਪ ਮਾਰਕੀਟਿੰਗ ਵੀ ਆਪਦੀ ਖੁਦ ਕਰੋ, ਆਪਦਾ ਬ੍ਰਾਂਡ ਵੀ ਖੁਦ ਬਣੋ, ਤਾਂ ਮੈਨੂੰ ਨਹੀਂ ਲੱਗਦਾ ਵੀ ਬਾਬਾ ਨਾਨਕ ਤੁਹਾਡੀ ਬਾਹ ਨਾ ਫੜੇ।
0: ਅੱਛਾ ਸੰਧੂ ਸਾਹਿਬ, ਤੁਸੀਂ ਬੜੀ ਦਿਲਚਸਪੀ ਵਾਲੀ ਗੱਲ ਸਾਂਝੀ ਕੀਤੀ ਹੈ। ਹੁਣ ਜਿੱਦਾਂ ਇਹ ਹੈ ਕਿ ਖੇਤੀ 'ਚ ਸੰਭਾਵਨਾਵਾਂ ਤਾਂ ਅਪਾਰ ਨੇ, ਪਰ ਉਹਨਾਂ ਨੂੰ ਲੱਭਣਾ ਤਾਂ ਤੁਸੀਂ ਹੈ ਨਾ, ਹੈ ਨਾ।
1: ਹਾਂਜੀ,
0: ਹੁਣ ਜੇ ਕੋਈ ਤੁਸੀਂ ਆਪਾਂ ਕਿਉਂਕਿ ਆਪਣੇ 'ਚ ਕਿਤੇ ਨਾ ਕਿਤੇ ਖੇਤੀ ਦਾ ਪਿੱਛੇ ਰਹਿਣ ਦਾ ਜਾਂ ਜ਼ਿਮੀਂਦਾਰੀ ਦਾ ਪਿੱਛੇ ਰਹਿਣ ਦਾ ਕਾਰਨ ਇਹ ਹੈ ਕਿ ਅਸੀਂ ਦੂਜਿਆਂ ਦੇ ਮੂੰਹ ਵੱਲ ਬਹੁਤ ਦੇਖਦੇ ਹਾਂ, ਹੈ ਨਾ।
1: ਨਹੀਂ ਜੀ, ਖੇਤੀ ਦਾ ਪਿੱਛੇ ਰਹਿਣ ਦਾ ਸਭ ਤੋਂ ਵੱਡਾ ਮੂਲ ਕਾਰਨ ਹੈ ਜੀ, ਖੇਤੀ ਜਿਹੜੀ ਹੈਗੀ ਹੈ, ਖੇਤੀ ਵਾਲਾ ਜਾਂ ਬੰਦਾ ਜਿਹੜਾ ਜਦੋਂ ਪਸ਼ੂਆਂ ਤੋਂ ਹਟ ਕੇ ਦੂਰ ਹੋਣ ਲੱਗ ਗਿਆ ਨਾ ਜੀ, ਉਹ ਖੇਤੀ ਤੋਂ ਦੂਰ ਹੋਣ ਲੱਗ ਗਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂਕਿ ਜਿਹੜਾ ਪਸ਼ੂ ਰੱਖੂਗਾ ਉਹ ਰੂਟੀਨ 'ਚ ਖੇਤ ਵੀ ਜਾਊਗਾ, ਔਰ ਖੇਤ ਜਾਊਗਾ ਤਾਂ ਉਹਨੂੰ ਉਸ ਗੱਲ ਦੀ ਕੁਛ ਨਾ ਕੁਛ ਚੇਚਕ ਜ਼ਰੂਰ ਹੋਊਗੀ, ਯਾਰ ਇੱਥੇ ਕਮੀ ਰਹਿ ਗਈ। ਜਿਹੜਾ ਸੀਜ਼ਨਲ ਕ੍ਰੋਪਸ ਬੀਜਦਾ ਉਹ 15 ਦਿਨਾਂ ਬਾਅਦ, ਹਫ਼ਤੇ ਬਾਅਦ ਹੀ ਖੇਤ ਜਾਂਦਾ,
0: ਬਿਲਕੁਲ,
1: ਅੱਜ ਮਾਹ ਕਰੇ ਆਉਂਦਾ ਮੇਰਾ ਕੰਮ ਨਿਬੜ ਗਿਆ, ਪਰ ਜਿਹੜਾ ਪਸ਼ੂ ਰੱਖੂਗਾ ਰੂਟੀਨ 'ਚ ਖੇਤ ਜਾਊਗਾ।
0: ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ,
1: ਖੇਤ ਜਾਊਗਾ ਤਾਂ ਉਹ ਆਪੇ ਇਨਵੈਂਟ ਕਰੂਗਾ। ਠੀਕ ਹੈ ਜੀ, ਉਹਨੂੰ ਲੋੜ ਕਹਿੰਦੇ ਕਾਢ ਦੀ ਮਾਂ ਹੈ,
0: ਮਾਂ ਹੈ। ਅੱਛਾ, ਜਿੱਦਾਂ ਸੰਧੂ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ ਕਿ ਤੁਸੀਂ ਪਾਪੂਲਰ ਤੇ ਸਫੈਦੇ ਦੀ ਵੀ ਖੇਤੀ ਕਰਦੇ ਹੋ, ਇਹਦੇ ਨਾਲ ਨਾਲ ਜਿਹੜਾ ਹੈ ਤੁਹਾਡਾ ਜਿੱਦਾਂ ਕਹਿੰਦੇ ਭੇਡ ਪਾਲਣ ਦਾ ਕਿੱਤਾ ਧੰਦਾ ਵੀ ਤੁਸੀਂ ਕਰਦੇ ਹੋ, ਜਿਹੜਾ ਇਹ ਖੇਤੀ ਦਾ ਜਿਹਨੂੰ ਆਪਾਂ ਇੱਕ ਇਹ ਕਹਿ ਸਕਦੇ ਹਾਂ ਕਿ ਸੰਗਠਿਤ ਖੇਤੀ ਢਾਂਚਾ ਹੈ ਜਿਹਦੇ 'ਚ ਕਿੱਤੇ 'ਚ ਕਿੱਤੇ ਸ਼ਾਮਲ ਨੇ, ਹੈ ਨਾ।
1: ਹਾਂਜੀ,
0: ਅਤੇ ਇਹ ਤੁਹਾਡਾ ਜਿਹੜਾ ਰੁਝੇਵਾਂ ਜਾਂ ਰੁਝਾਨ ਬਣਿਆ ਇੱਧਰਲੇ ਪਾਸੇ ਨੂੰ ਆਏ ਕਿ ਖੇਤੀ ਨੂੰ ਆਪਾਂ ਇੱਕ ਨਵੀਂ ਦਿਸ਼ਾ ਦੇਈਏ, ਇੱਕ ਨਵੀਂ ਦਸ਼ਾ ਦੇਈਏ, ਇਹ ਸੰਭਾਵਨਾਵਾਂ ਕਿੱਦਾਂ ਪੈਦਾ ਹੋਈਆਂ, ਕਿੱਥੋਂ ਮਤਲਬ ਇਹ ਤੁਹਾਨੂੰ ਆਇਆ ਕਿ ਮੈਂ ਖੇਤੀ ਦੇ ਵਿੱਚ ਇੱਧਰਲੇ ਪਾਸੇ ਜਾਵਾਂ ਰਵਾਇਤੀ ਖੇਤੀ ਤੋਂ ਹਟ ਕੇ?
1: ਦੇਖੀ, ਰਵਾਇਤੀ ਖੇਤੀ ਤਾਂ ਅਸੀਂ ਕਰਦੇ ਹੀ ਕਰਦੇ ਸੀ, ਪਿਤਾ ਪੁਰਖੀ ਜਿਹੜੀ ਖੇਤੀ ਕਰਦੇ ਸੀ, ਪਰ ਸਾਡੇ ਜਿਹੜਾ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਐਨੀਮਲ ਲਵਰ ਸੀਗੇ ਅਸੀਂ।
0: ਅੱਛਾ,
1: ਜਿਵੇਂ ਮਹੀਆਂ ਰੱਖਣੀਆਂ, ਬਲਦ ਰੱਖਣੇ, ਪਹਿਲਾਂ ਊਠਾਂ ਦਾ ਕੰਮ ਸੀ, ਘੋੜਿਆਂ ਦਾ ਕੰਮ ਸੀ ਜੀ।
0: ਵਾਹ,
1: ਠੀਕ ਹੈ ਜੀ, ਉਸੇ ਜੀ ਸਾਡੇ ਕੋਲ ਬੀਟਲ ਬੱਕਰੀਆਂ ਦਾ ਬਹੁਤ ਵੱਡਾ ਫਾਰਮ ਸੀ ਪਹਿਲਾਂ।
0: ਅੱਛਾ,
1: ਅਸੀਂ ਜਿਵੇਂ ਜਿਵੇਂ ਜ਼ਮਾਨੇ ਦੀ ਲੋੜ ਮਹਿਸੂਸ ਹੋਏਗੀ ਵੀ ਇਹ 'ਚ ਖਰਚੇ ਘੱਟ ਹੈ, ਇਹ 'ਚ ਵੱਧ ਹੈ, ਇਹ 'ਚ ਖਰਚੇ ਘੱਟ ਹੈ, ਇਹ 'ਚ ਵੱਧ ਹੈ, ਮਸਲਨ ਜੋ ਵੀ ਖੇਤੀ ਦੇ ਰਿਲੇਟਿਡ ਪਸ਼ੂ ਪਾਲਣ ਧੰਦਾ ਸੀ ਅਸੀਂ ਸਾਰੇ ਕਰ ਕਰਕੇ ਦੇਖੇ ਹੈ, ਸੂਰ ਪਾਲਣ, ਮੁਰਗੀ ਪਾਲਣ, ਹਰ ਚੀਜ਼। ਠੀਕ ਹੈ ਜੀ, ਡੇਅਰੀ ਫਾਰਮ ਦਾ ਵੀ ਕੰਮ ਵਧੀਆ ਰਿਹਾ ਸਾਡੇ ਕੋਲ, ਅਸੀਂ ਨੀਲੀ ਰਾਵੀ ਦੇ ਬੈਸਟ ਚੈਂਪੀਅਨ ਰਹੇ ਹਾਂ ਜੀ।
0: ਅੱਛਾ,
1: ਔਰ ਘੋੜੇ ਫਾਰਮ ਦੇ ਵੀ ਬਹੁਤ ਵਧੀਆ ਜਿਹੜਾ ਹੈਗਾ ਸਾਡਾ, ਜਿਹੜਾ ਨੁਕਰੇ ਬਰੀਡ ਦੇ ਅਸੀਂ ਚੈਂਪੀਅਨ ਔਰ ਜਨਮਦਾਤਾ ਵੀ ਅਸੀਂ ਹਾਂ।
0: ਵਾਹ ਬੱਲੇ, ਵਾਹ ਵਾਹ,
1: ਠੀਕ ਹੈ ਜੀ, ਔਰ ਇਹ ਸਾਡਾ ਸੀ ਹੌਲੀ ਹੌਲੀ ਜਿਵੇਂ ਬਾਹਰਲੇ ਫੋਰਨਰਸ ਨੂੰ ਦੇਖਿਆ ਕਿਵੇਂ ਹੈ ਉਹ, ਕਿਵੇਂ ਕੰਮ ਕਰਦੇ ਉਹ, ਖੇਤੀ ਆਪਦੀ ਕਿਵੇਂ ਕਰਦੇ ਆ, ਉਹਨਾਂ ਲੋਕਾਂ ਨਾਲ ਈਮੇਲਸ ਦੇਖੀਆਂ, ਵੀਡੀਓਜ਼ ਦੇਖੀਆਂ ਹੌਲੀ ਹੌਲੀ, ਫਿਰ ਬੱਚੇ ਮੇਰੇ ਆ ਜਿਹੜੇ ਹੌਲੀ ਹੌਲੀ ਵੱਡੇ ਹੋ ਗਏ, ਬੇਟੀ ਮੇਰੀ ਇੱਕ ਇੰਟਰਨੈਸ਼ਨਲ ਲਾਇਰ ਹੈ।
0: ਵਾਹ, ਕੀ ਬਾਤ ਹੈ।
1: ਠੀਕ ਹੈ ਜੀ, ਦੂਸਰੀ ਬੇਟੀ ਮੇਰੀ ਜਿਹੜੀ ਹੈਗੀ ਹੈ ਹੁਣ ਉਹਨੇ ਡਾਇਟੀਸ਼ੀਅਨ ਹੈ, ਉਹ ਵੀ ਮੇਰੇ ਨਾਲ ਕੰਮ ਕਰਦੀ ਹੈ, ਬੇਟਾ ਮੇਰਾ 10th ਕਲਾਸ 'ਚ ਹੈ, ਉਹ ਵੀ ਸਾਡੇ ਨਾਲ ਕੰਮ ਕਰਦਾ, ਅਸੀਂ ਸਾਰੇ ਡਾਊਨ ਟੂ ਅਰਥ ਹਾਂ ਜੀ, ਅਸੀਂ ਸਿਰਫ ਖੁਦ ਖੇਤੀ ਕਰਦੇ ਹਾਂ ਸਾਰੀ।
0: ਹਾਂ ਦੇਖੋ, ਜੇ ਆਪਾਂ ਖੇਤੀ 'ਚੋਂ ਕੁਛ ਲੱਭਣਾ ਹੈ ਜਿਹੜਾ ਤੁਸੀਂ ਫਿਕਰਾ ਵਰਤਿਆ ਹੈ ਨਾ, ਫਿਰ ਸਾਨੂੰ ਡਾਊਨ ਟੂ ਅਰਥ, ਡਾਊਨ ਟੂ ਅਰਥ ਦਾ ਮਤਲਬ ਇਹੀ ਹੈ ਕਿ ਸਾਨੂੰ ਖੇਤੀ ਦੇ ਨਾਲ ਜਾਂ ਖੇਤ ਦੇ ਨਾਲ

0: ਮਿੱਟੀ ਦੇ ਨਾਲ ਜੁੜ ਕੇ ਰਹਿਣਾ ਪੈਣਾ ਹੈ।
1: ਹਾਂਜੀ,
0: ਮਿੱਟੀ ਤੋਂ ਤਾਂ ਪੈਰ ਚੱਕ ਕੇ ਜਿਹੜਾ ਹੈ ਖੇਤੀ ਦੇ ਵਿੱਚ ਸੰਭਾਵਨਾ ਨਹੀਂ ਲੱਭੀਆਂ ਜਾਂਦੀਆਂ।
1: ਦੇਖੋ ਜੀ, ਬੜੀ ਵੱਡੀ ਔਰ ਮਾਣ ਵਾਲੀ ਗੱਲ ਹੈ ਵੀ ਜੇ ਅੱਜ ਆਹ ਅਸੀਂ ਜਾਨਵਰ ਰੱਖੇ ਸੀ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕੀਤਾ।
0: ਹਾਂ ਬਿਲਕੁਲ ਬਿਲਕੁਲ
1: ਠੀਕ ਹੈ, ਔਰ ਮੈਂ ਤਾਂ ਆਪ ਨੂੰ ਖੁਸ਼ਨਸੀਬ ਸਮਝਦਾ ਵੀ ਤੁਸੀਂ ਇਹੋ ਜਿਹੇ ਪਲੇਟਫਾਰਮ ਤੇ ਔਰ ਸਾਡੇ ਨਾਲ ਚੀਜ਼ ਨੂੰ ਵੀ ਇੱਥੋਂ ਪ੍ਰਸਾਰਿਤ ਕਰੋਗੇ। ਇਸੇ ਲਈ ਕਰਾਂਗੇ ਵੀ ਅਸੀਂ ਕੁਛ ਵੱਖਰਾ ਕੀਤਾ।
0: ਹਾਂ,
1: ਔਰ ਇੱਕ ਬੀੜਾ ਚੱਕਿਆ ਸੀ ਜੀ ਅਸੀਂ ਵੀ ਜਿਹੜੀ ਇਹ ਭੇਡ ਪਾਲਣਾ ਇੱਕ ਗਰੀਬਾਂ ਦਾ ਧੰਦਾ ਹੈ, ਪਰ ਨਹੀਂ ਅਸੀਂ ਇਹਨੂੰ ਇੱਕ ਸਰਦਾਰੀ ਧੰਦੇ ਚ ਵੀ ਇੱਕ ਬਹੁਤ ਵਧੀਆ ਐਨੀਮਲ ਹੈ, ਇਹਨੂੰ ਕਮਰਸ਼ੀਅਲ ਲੈਵਲ ਤੇ ਕੰਮ ਕੀਤਾ ਜਾਵੇ। ਜਿਹਨਾਂ ਲੋਕਾਂ ਕੋਲੇ ਖਾਣ ਲਈ ਸਮਾਨ ਹੈਗਾ, ਜ਼ਮੀਨ ਹੈਗੀ ਹੈ, ਇਹਨਾਂ ਨੂੰ ਖਵਾ ਸਕਦੇ ਆ। ਇਦੋਂ ਵਧੀਆ ਧੰਦਾ ਜ਼ਿਮੀਂਦਾਰ ਵਾਸਤੇ ਹੈ ਨਹੀਂ ਗਾ ਜੀ।
0: ਅੱਛਾ ਸੰਧੂ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਅਸੀਂ ਸਮੇਂ ਦੇ ਲਿਹਾਜ਼ ਦੇ ਨਾਲ ਅਲੱਗ ਅਲੱਗ ਕਿੱਤੇ ਧੰਦਿਆਂ ਦੇ ਵਿੱਚ ਤੁਸੀਂ ਜਮਾਇਸ਼ ਕੀਤੀ ਹੈ, ਤੇ ਸਮੇਂ ਦੇ ਲਿਹਾਜ਼ ਨਾਲ ਜਿਹੜੇ ਸਾਇੰਸ ਦੇ ਵਿੱਚ ਤੁਸੀਂ ਦੇਖਿਆ ਕਿ ਇਹ ਕਿੱਤੇ ਦੇ ਵਿੱਚ ਥੋੜੀਆਂ ਦਿੱਕਤਾਂ ਹੈ ਜਾਂ ਉਸ ਤਰ੍ਹਾਂ ਦੀ ਇਹਦੇ ਚ ਇਕਨੋਮਿਕਸ ਨਹੀਂ ਨਿਕਲ ਕੇ ਆ ਰਹੀ, ਤੁਸੀਂ ਉਸ ਕਿੱਤੇ ਦਾ ਬਦਲ ਕਿੱਤਾ ਲੱਭਿਆ, ਤੁਸੀਂ ਅੱਗੇ ਦੀ ਅੱਗੇ ਜਿਹੜਾ ਹੈ ਕਿੱਤੇ ਬਦਲਦੇ ਤੇ ਅੱਜ ਜਿਹੜਾ ਤੁਸੀਂ ਸ਼ੀਪ ਫਾਰਮ ਤੱਕ ਹੁਣ, ਕਿਉਂਕਿ ਪੰਜਾਬ ਦੇ ਵਿੱਚ ਅੱਜ ਸਭ ਤੋਂ ਚੀਜ਼ ਜਿਹੜੀ ਜਾਣਨ ਵਾਲੀ ਇਹੀ ਹੈ ਕਿ ਕਿਹੜੇ ਕਿਹੜੇ, ਜਿੱਦਾਂ ਤੁਸੀਂ ਭੇਡ ਪਾਲਣ ਦਾ ਕੰਮ ਕਰਦੇ ਹੋ, ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਸੁਆਦੀ ਹੋ ਸਕਦਾ, ਕਿਸੇ ਨੂੰ ਫਿੱਟ ਨਾ ਬੈਠੇ, ਹੈ ਨਾ।
1: ਹਾਂਜੀ,
0: ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਸੰਭਾਵੀ ਕਿੱਤੇ ਧੰਦਿਆਂ ਦੇ ਵਿੱਚ ਕਿਹੜੇ ਕਿਹੜੇ ਕਿੱਤੇ ਧੰਦੇ ਸਰਮੌਰ ਨੇ, ਕਿਉਂਕਿ ਹੁਣ ਡੇਅਰੀ ਦੇ ਕਿੱਤੇ ਧੰਦੇ ਦੇ ਵਿੱਚ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਬਹੁਤ ਸਾਰੇ ਲੋਕ ਕਰਨ ਲੱਗੇ ਡੇਅਰੀ ਦਾ ਕਿੱਤਾ ਧੰਦਾ, ਇਸੇ ਤਰ੍ਹਾਂ ਮੁਰਗੀ ਪਾਲਣ ਦਾ ਕਿੱਤਾ ਧੰਦਾ, ਇਹਨਾਂ ਕਿੱਤੇ ਧੰਦਿਆਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਗਈਆਂ ਨੇ। ਹੁਣ ਜਿੱਦਾਂ ਤੁਸੀਂ ਬਦਲਾਅ ਕੀਤਾ ਹੈ, ਹਰ ਬੰਦਾ ਤਾਂ ਚਲੋ ਨਹੀਂ ਕਰ ਸਕਦਾ, ਪਰ ਤੁਸੀਂ ਕੀ ਰਾਏ ਰੱਖਦੇ ਹੋ ਕਿ ਬਦਲਾਅ ਤਾਂ ਦੇਖੋ ਕੁਦਰਤ ਦਾ ਨਿਯਮ ਹੈ, ਕਿੱਤੇ ਧੰਦੇ ਇੱਕ ਨੂੰ ਫੜ ਕੇ ਬੈਠੇ ਰਹਾਂਗੇ ਤੇ ਦੂਜੇ ਦੀ ਗੁਣਵੱਤਾ ਸਾਨੂੰ ਪਤਾ ਨਹੀਂ ਚੱਲੇਗਾ।
1: ਹਾਂਜੀ ਹਾਂਜੀ, ਤਾਂ ਮੈਂ ਜਿਹੜੀ ਇਸ ਗੱਲ ਨੂੰ ਸਮਝਦਾ ਜੀ, ਆਪਾਂ ਨੂੰ ਉਸ ਲਾਈਨ ਚ ਨਹੀਂ ਲੱਗਣਾ ਚਾਹੀਦਾ ਜਿਹੜੀ ਲਾਈਨ ਚ ਭੀੜ ਹੋਵੇ। ਠੀਕ ਹੈ, ਇੱਕ ਆਪਦੀ ਲਾਈਨ ਚੂਜ਼ ਕਰੋ, ਟੇਢੇ ਚੱਲੋ।
0: ਹਾਂ ਹਾਂ ਬਿਲਕੁਲ,
1: ਅੱਜ ਇਕੱਲੇ ਹੋ ਪਰ ਕੁਛ ਦਿਨਾਂ ਬਾਅਦ ਭੀੜ ਮਗਰ ਲੱਗ ਜਾਂਦੀ ਹੈ।
0: ਹਾਂ ਬਿਲਕੁਲ
1: ਠੀਕ ਹੈ, ਜਿਹੜੇ ਪੁਸ਼ ਬੈਕ ਹੈ ਮਗਰ ਨੂੰ, ਮਗਰੋਂ ਤੁਹਾਨੂੰ ਧੱਕਾ ਲਾ ਕੇ ਲੋਕ ਆਪੇ ਗਾਂ ਲੈ ਜਾਣਗੇ।
0: ਸਹੀ ਸਹੀ,
1: ਠੀਕ ਹੈ, ਔਰ ਜਦੋਂ ਭੀੜ ਦੇ ਤੁਸੀਂ ਪਿੱਛੇ ਲੱਗੋਗੇ ਤਾਂ ਤੁਹਾਡੇ ਮਗਰ ਅੱਗੇ ਜਿਹੜੇ ਲੋਕ ਆ ਤੁਸੀਂ ਉਹਨਾਂ ਨੂੰ ਧੱਕਾ ਲਾਉਣ ਤੇ ਜ਼ੋਰ ਲਾਓਗੇ। ਠੀਕ ਹੈ ਜੀ, ਤਾਂ ਇਹੀ ਹੈ ਵੀ ਤੁਸੀਂ ਆਪਦਾ ਹਟ ਕੇ ਕੁਛ ਕਰੋ, ਵੱਡੇ ਪ੍ਰੋਫਿਟ ਵਾਲਿਆਂ ਧੰਦਿਆਂ ਚ ਛਾਲ ਨਾ ਮਾਰੋ, ਛੋਟੇ ਛੋਟੇ ਛੋਟੇ ਛੋਟੇ ਸਕਿੱਲ ਚ ਛੋਟੀਆਂ ਬੱਚਤਾਂ ਵੱਡੀ ਕਮਾਈ।
0: ਵਾਹ ਬਿਲਕੁਲ ਸਹੀ ਹੈ,
1: ਠੀਕ ਹੈ, ਔਰ ਛੋਟੇ ਛੋਟੇ ਸਕਿੱਲਸ ਕਰੋ ਜਿਹਦਾ ਤੁਹਾਡਾ ਡੇਲੀ ਦਾ ਖਰਚਾ ਵੀ ਘੱਟ ਹੋਵੇ ਔਰ ਆਮਦਨ ਵੱਧ ਹੋਵੇ, ਇਨਪੁੱਟ ਘੱਟ ਔਰ ਆਊਟਪੁੱਟ ਵੱਧ ਹੈ।
0: ਬਿਲਕੁਲ, ਅੱਛਾ ਸੰਧੂ ਸਾਹਿਬ, ਥੋੜਾ ਜਿਹਾ ਹੁਣ ਸ਼ੀਪ, ਕਿਉਂਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ, ਜਿੱਦਾਂ ਇਹ ਸੱਚਾਈ ਹੈ ਕਿ ਅੱਜ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਇਹੀ ਗੱਲ ਹੈ ਕਿ ਯਾਰ ਇਹ ਗਰੀਬ ਪਰਿਵਾਰ ਦਾ ਕਿੱਤਾ ਧੰਦਾ ਹੈ, ਬੱਕਰੀ ਪਾਲਣ ਹੋਇਆ ਜਾਂ ਭੇਡ ਪਾਲਣ ਹੋਇਆ, ਇਹ ਕਿੱਤਾ ਧੰਦਾ ਜਿਹੜਾ ਹੈ ਕਿਤੇ ਨਾ ਕਿਤੇ ਕਰਨ ਤੋਂ ਥੋੜਾ ਗੁਰੇਜ਼ ਅਸੀਂ ਅੱਜ ਵੀ ਕਰਦੇ ਹਾਂ, ਜਦਕਿ ਸਾਨੂੰ ਨਹੀਂ ਕਰਨਾ ਚਾਹੀਦਾ, ਤੁਹਾਡੇ ਵਰਗੇ ਲੋਕਾਂ ਨੇ ਉਹ ਸਾਬਤ ਕਰ ਦਿੱਤਾ ਹੈ। ਇਸ ਕਿੱਤੇ ਧੰਦੇ ਨੂੰ ਜਦੋਂ ਆਪਾਂ ਥੋੜਾ ਸਮਝਣਾ ਹੋਵੇ, ਸ਼ੀਪ ਫਾਰਮ ਦੇ ਵਿੱਚ ਕਿੱਦਾਂ ਇਹਦਾ ਰੱਖ ਰਖਾਵ ਹੈ, ਕਿੱਦਾਂ ਇਹਨੂੰ ਪਾਲਣ ਪੋਸ਼ਣ ਹੈ, ਜਾਂ ਕਿੱਦਾਂ ਇਹਦੇ 'ਚ ਮੰਡੀਕਰਨ ਦੀਆਂ ਸੰਭਾਵਨਾਵਾਂ ਨੇ, ਇਹ 'ਚ ਮੰਡੀਕਾਰੀ ਸੁਰੱਖਿਅਤ ਹੈ ਨਹੀਂ ਹੈ, ਕਿੱਦਾਂ ਕਰਨੀ ਹੈ, ਕਿੱਦਾਂ ਚੱਲਦਾ ਇਹ ਸਾਰਾ ਕਿੱਤਾ ਧੰਦਾ, ਕੀ ਇਹਦਾ ਸਾਈਕਲ ਰਹਿੰਦਾ, ਕੀ ਇਹਦਾ ਚੱਕਰ ਹੈ।
1: ਇਹ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਵੀ ਸਭ ਤੋਂ ਵੱਡੀ ਗੱਲ, ਲੋਕ ਇਹ ਕਹਿੰਦੇ ਵੀ ਅਸੀਂ ਇਹਨੂੰ ਵੇਚਾਂਗੇ ਕਿੱਥੇ, ਸਭ ਤੋਂ ਵੱਡਾ ਲੋਕ ਸਵਾਲ ਹੁੰਦੇ ਵੀ ਅਸੀਂ ਰੱਖ ਤਾਂ ਲਵਾਂਗੇ।
0: ਹਾਂ ਬਿਲਕੁਲ,
1: ਨੋ ਡਾਊਟ ਇਹਦਾ ਵੇਚਣ ਦਾ ਕੋਈ ਏਡਾ ਵੱਡਾ ਇਸ਼ੂ ਨਹੀਂ ਗਾ, ਲੋਕ ਤੁਹਾਡੇ ਤੋਂ ਤਿਆਰ ਨਹੀਂ ਹੁੰਦੇ ਜੀ, ਜਾਨਵਰ ਤਿਆਰ ਹੀ ਨਹੀਂ ਹੁੰਦੇ।
0: ਅੱਛਾ,
1: ਵੀ ਇੰਨੇ ਕਟਿੰਗ ਵਾਲੇ ਮੀਟ ਪਰਪਸ ਲਈ ਜਿਹੜੇ ਯੂਜ ਹੁੰਦਾ ਇਹ, ਤੁਹਾਡੇ ਤੋਂ ਓਨਾ ਜਾਨਵਰ ਤਿਆਰ ਹੀ ਨਹੀਂ ਹੋ ਸਕਦਾ ਜਿੰਨੀ ਡਿਮਾਂਡ ਹੈ। ਮਸਲਨ ਇੱਕ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂ, ਆਪਣੇ ਪਿੰਡਾਂ ਦੇ ਵਿੱਚ ਜਾਂ ਚੌਂਕਾਂ ਦੇ ਵਿੱਚ ਇੱਕ ਇੱਕ ਖਟੀਕ ਬੈਠਾ ਹੁੰਦਾ ਇਹਨੂੰ ਕੱਟਣ ਵਾਲਾ, ਜਿਹੜਾ ਮੀਟ ਵਾਲੇ ਖੋਖੇ ਹੁੰਦੇ ਆ, ਔਰ ਸਾਲ ਦੇ 365 ਦਿਨ ਹੁੰਦੇ ਆ, 355 ਦਿਨ ਮੰਗਲਵਾਰ ਹੈ ਜੀ, 310 ਦਿਨ ਹੈ, 310 ਵੀ ਤੁਸੀਂ ਛੱਡ ਦਿਓ, 300 ਨਗ ਇੱਕ ਖੋਖੇ ਵਾਲਾ ਇੱਕ ਸਾਲ ਦੇ ਵਿੱਚ ਵੱਢ ਦਿੰਦਾ।
0: ਵੱਢ ਦਿੰਦਾ, ਸਹੀ ਗੱਲ,
1: ਠੀਕ ਹੈ, ਔਰ 300 ਨਗ ਨੂੰ ਤਿਆਰ ਕਰਨ ਲਈ ਤੁਹਾਡੇ ਕੋਲੇ 600 ਜਾਨਵਰ ਹੈ ਨਾ, ਤੇ ਤੁਸੀਂ ਉਹਨੂੰ ਰੋਜ਼ ਇੱਕ ਦੇ ਪਾਓਗੇ।
0: ਹਾਂ ਬਿਲਕੁਲ ਸਹੀ ਹੈ,
1: ਠੀਕ ਹੈ, ਔਰ ਕਮਰਸ਼ੀਅਲ ਲੈਵਲ ਤੇ ਜੇ ਤੁਸੀਂ ਵੱਡੇ ਕੰਮ ਕਰਨਾ ਚਾਹੋਗੇ ਤਾਂ ਸੋਚੋ ਵੀ ਕਿੱਡੀ ਕੁ ਵੱਡੀ ਤੁਹਾਨੂੰ ਅਮਾਉਂਟ 'ਚ ਇਹ ਕੰਮ ਕਰਨੇ ਪੈਣਗੇ।
0: ਵਾਹ ਬਿਲਕੁਲ ਸਹੀ, ਬਿਲਕੁਲ ਸਹੀ,
1: ਠੀਕ ਹੈ ਜੀ, ਫਿਰ ਆਪਾਂ ਮਾਰਕੀਟਿੰਗ ਦਾ ਸੋਚ ਹੀ ਨਹੀਂ ਸਕਦੇ ਵੀ ਮਾਰਕੀਟਿੰਗ ਹੈ ਜਿਹੜੀ ਉਹ ਪੂਰ ਹੈ ਇਹਦੀ।
0: ਪੂਰ ਹੈ, ਬਿਲਕੁਲ ਸਹੀ,
1: ਠੀਕ ਹੈ।

0: ਔਰ ਜਿਹੜਾ ਹਾਈ ਪ੍ਰੋਟੀਨ ਡਾਈਟ ਦਾ ਤਾਂ ਬਹੁਤ ਵੱਡਾ ਜਿਹੜਾ ਹੈਗਾ ਹੈ ਆਉਣ ਵਾਲਾ ਸਕੋਪ ਹੈ, ਲੋਕਾਂ ਨੂੰ ਫਰੈਸ਼ ਮੀਟ ਹੈ ਜਾਂ ਪ੍ਰੋਟੀਨ ਹੈ ਉਹ ਮਿਲ ਹੀ ਨਹੀਂ ਪਾ ਰਿਹਾ,
1: ਮਿਲ ਨਹੀਂ ਪਾ ਰਿਹਾ।
0: ਠੀਕ ਹੈ। ਔਰ ਜਿਹੜਾ ਰੱਖ ਰਖਾਅ ਇਹਨਾਂ ਦਾ ਜੀ, ਉਹ ਰੱਖ ਰਖਾਅ ਦਾ ਜਿਹੜਾ ਆਮ ਪਸ਼ੂ ਹੈ ਜਿਹੜਾ ਆਪਣਾ, ਜਿਵੇਂ ਅਸੀਂ ਉਹਨੂੰ ਰਿਊਮੀਨੈਂਟ ਜਾਨਵਰ ਹੈਗੇ ਆ ਜਿਹੜੇ ਚੁਗਾਲੀ ਕਰਨ ਵਾਲੇ ਜਾਨਵਰ ਹੈ ਉਹਨਾਂ ਨੂੰ ਸੰਭਾਲਦੇ ਹਾਂ, ਸੇਮ ਆਪਾਂ ਇਹਨਾਂ ਨੂੰ ਸੰਭਾਲਦੇ ਹਾਂ। ਠੀਕ ਹੈ, ਕੋਈ ਇਹੋ ਜਿਹਾ ਹੈ ਨਹੀਂ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ, ਮਈਆਂ ਨੂੰ ਜੇ ਪੈਦਾ ਕਰਾਂਗੇ ਫਿਰ ਉਹਨਾਂ ਦਾ ਦੁੱਧ ਪੈਦਾ ਕਰਾਂਗੇ, ਉਹਨੂੰ ਚੋਵਾਂਗੇ, ਦਾਣਾ ਪਾਵਾਂਗੇ, ਇੱਥੇ ਉਹ ਟੈਨਸ਼ਨ ਮੁੱਕੀ ਹੈ ਜੀ, ਨਾ ਚੋਣੀਆਂ ਪੈਣ, ਨਾ ਦੁੱਧ ਸੰਭਾਲਣਾ ਪਵੇ।
1: ਸਹੀ ਹੈ।
0: ਠੀਕ ਹੈ ਜੀ। ਇਹਨਾਂ ਨੇ ਤਾਂ ਵਿਚਾਰੀਆਂ ਨੇ, ਕਰਮ ਵਾਲੀਆਂ ਨੇ ਡਿਲੀਵਰੀ ਕੀਤੀ, ਅੱਧੇ ਘੰਟੇ 'ਚ ਬੱਚਾ ਖੜਾ ਹੋ ਗਿਆ, ਉਹਨੇ ਚੁੰਘਣ ਲੱਗ ਗਿਆ, ਥੋੜੀ ਟੈਨਸ਼ਨ ਫ੍ਰੀ।
1: ਵਾਹ ਵਾਹ।
0: ਠੀਕ ਹੈ ਜੀ।
1: ਤੁਸੀਂ ਕਿਹੜੀ ਕਿਸਮ, ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਇਹਦੇ 'ਚ ਕਿਸਮਾਂ ਬਹੁਤ ਸਾਰੀਆਂ ਚੱਲਦੀਆਂ ਨੇ, ਕਿਹੜੀ ਕਿਸਮ ਜਿਹੜੀ ਹੈ ਆਪਣੇ ਪੰਜਾਬ ਦੇ ਜ਼ਿਆਦਾ ਅਨੁਕੂਲ ਮੰਨੀ ਜਾਂਦੀ ਹੈ?
0: ਦੇਖੋ ਜੀ, ਆਪਣੇ ਹਿੰਦੁਸਤਾਨ 'ਚ ਲਗਭਗ 34 ਤੋਂ 36 ਕਿਸਮਾਂ ਜਿਹੜੀਆਂ ਹੈਗੀਆਂ ਹਿੰਦੁਸਤਾਨ ਦੇ ਵਿੱਚ, ਅਲੱਗ ਅਲੱਗ ਸਟੇਟਸ 'ਚ ਅਲੱਗ ਅਲੱਗ ਵੈਦਰ ਦੇ ਵਿੱਚ ਜਿਹੜੀਆਂ ਹੈਗੀਆਂ, ਪਰ ਜਿਹੜੀ ਆਪਣੇ ਸਭ ਤੋਂ ਵਧੀਆ ਕਿਸਮ ਹੈ ਜਿਹੜੀ ਇੱਥੇ, ਕੁਛ ਲੁਪਤ ਹੋ ਰਹੀਆਂ ਨਸਲਾਂ ਜਿਹੜੀਆਂ ਪੰਜਾਬ ਦੀਆਂ, ਵੱਡੀਆਂ ਵੱਡੀਆਂ ਭੇਡਾਂ ਹੁੰਦੀਆਂ ਜਿਹੜੀ ਕੁਇੰਟਲ ਡੇਢ ਕੁਇੰਟਲ ਦੀਆਂ, ਠੀਕ ਹੈ, ਉਹਨਾਂ ਨੂੰ ਕੋਈ ਮੁੰਜਲ ਕਹਿ ਦਿੰਦਾ ਸੀ, ਕੋਈ ਜਮਨਾ ਪਾਰੀ ਕਹਿ ਦਿੰਦਾ, ਪਰ ਉਹ ਕੁਛ ਵਿਰਲੇ ਘਰਾਂ ਕੋਲੇ ਹੈਗੀਆਂ, ਸਾਡੇ ਕੋਲੇ ਵੀ ਹੈਗੀਆਂ ਪੁਰਾਣੀਆਂ ਰੱਖੀਆਂ ਹੋਈਆਂ। ਔਰ CIRG ਮਥੁਰਾ ਉਹਨਾਂ ਨੇ ਇੱਕ ਭੇਡ ਆਜ਼ਾਦ ਕੀਤੀ ਹੈ ਜੀ ਮੁਜ਼ੱਫਰਨਗਰੀ,
1: ਅੱਛਾ,
0: ਸਪੈਸ਼ਲ ਮੀਟ ਪਰਪਸ ਲਈ। ਉਹਦੇ ਤੋਂ ਲੋਕ ਅਸੀਂ ਉਹ ਵੀ ਕਰ ਰਹੇ ਹਾਂ ਬਰੀਡਿੰਗ, ਉਹਤੇ ਵੀ ਕਰ ਰਹੇ ਹਾਂ, ਉਹਦੇ ਤੇ ਵੀ ਕਰ ਰਹੇ ਹਾਂ, ਔਰ ਪਲੱਸ ਜਿਹੜੀ ਹੈਗੀ ਆ ਜਮਨਾ ਪਾਰੀ ਜੀ ਨੂੰ ਕਹਿ ਦਿੰਦੇ ਆ, ਉਹ ਭੇਡ ਆ ਜਿਹੜੀ ਪੰਜਾਬ ਦੇ ਵਿੱਚ ਬਹੁਤ ਵਧੀਆ ਜਿਹੜੀ ਆ ਸਰਵਾਈਵ ਕਰਦੀ ਹੈ, ਔਰ ਉਹਦਾ ਮਾਰਕੀਟ ਰੇਟ ਵੀ ਬਹੁਤ ਵਧੀਆ, ਔਰ ਵੈਦਰ ਕੇਸ 'ਚ ਠੰਡ ਗਰਮ ਨੂੰ ਵਧੀਆ ਚੱਲ ਲੈਂਦੀ ਹੈ। ਔਰ ਇੱਕ ਸਾਡੇ ਕੋਲ ਹੈਗੀ ਹੈ ਜੀ ਚੌਥੀ ਬਰੀਡ ਆ ਜਿਹੜੀ, ਉਹਨੂੰ ਕਹਿੰਦੇ ਜੀ ਸ਼ਾਮਕੀ ਬਰੀਡ, ਸ਼ਾਮਕੀ ਰਾਜਸਥਾਨ ਦੇ ਔਰ ਬਾਰਡਰ ਬੈਲਟ ਦੇ ਇੱਕ ਪਿੰਡ ਹੈ,
1: ਅੱਛਾ,
0: ਉਸ ਪਿੰਡ 'ਚੋਂ ਆਜ਼ਾਦ ਹੋਈ ਹੈ, ਬਾਕੀ ਪਾਕਿਸਤਾਨ 'ਚ ਜਾਵੜੀ ਜੀ ਲੈਂਦੇ ਪੰਜਾਬ 'ਚੋਂ ਸਾਰੀ ਇਸ ਦੀ ਜਿਹੜੀ ਸੀਗੀ ਨਸਲ, ਔਰ ਇੱਥੋਂ ਸ਼ੁਰੂ ਹੋਈ ਆ, ਉਹ ਸਾਡੇ ਹੀ ਇਸ ਡਰਾਈ ਬੈਲਟ ਦੇ ਵਿੱਚ ਪਾਈ ਜਾਂਦੀ ਹੈ, ਉਹ ਵੀ ਇੱਕ ਮੀਟ ਪਰਪਸ ਲਈ ਬਹੁਤ ਵਧੀਆ ਪੇੜ ਹੈ ਜੀ। ਠੀਕ ਹੈ, ਪਰ ਉਹਦਾ ਇੱਕ ਥੋੜਾ ਜਿਹਾ ਡਰਾਬੈਕ ਹੈ ਵੀ ਉਹ ਖਾਣ ਲਈ ਥੋੜਾ ਚੰਗਾ ਪਾਲਦੀ ਹੈ,
1: ਅੱਛਾ,
0: ਵੀ ਜਿਵੇਂ ਆਮ ਦੂਜੇ ਪਸ਼ੂਆਂ ਲਈ ਦਾਣੇ ਦੀ ਲੋੜ ਆ, ਉਹਨੂੰ ਦਾਣੇ ਦੀ ਲੋੜ ਹੁੰਦੀ ਹੈ, ਹਰ ਬੰਦਾ ਫਿਰ ਥੋੜੀ ਜਿਹੀ ਕੋਸਟਲੀ ਜਾਨਵਰ ਨੂੰ ਰੱਖ ਕੇ ਰਾਜੀ ਨਹੀਂ,
1: ਰਾਜੀ ਨਹੀਂ ਹੈ, ਬਿਲਕੁਲ ਸਹੀ।
0: ਠੀਕ ਹੈ ਜੀ, ਖਰਚੇ ਵੱਧ ਪੈਂਦੇ ਆ। ਔਰ ਇੱਕ ਅਸੀਂ ਨਵਾਂ ਸ਼ੁਰੂ ਕੀਤਾ ਜੀ ਹਿੰਦੁਸਤਾਨ ਦੇ ਵਿੱਚ, ਇੱਕ ਪਾਟਨਵਾੜ ਗੁਜਰਾਤ ਦੇ ਵਿੱਚ ਏਰੀਆ ਹੈ, ਉੱਥੇ ਲੁਪਤ ਹੋ ਗਈ ਜੀ ਇਹ ਨਸਲ,
1: ਅੱਛਾ,
0: ਅਸੀਂ ਉੱਥੋਂ 5-6 ਸਾਲ ਹੋ ਗਏ ਜੀ, ਉੱਥੋਂ ਕੁਛ ਜਾਨਵਰ ਲੈ ਕੇ ਆਏ ਸੀ ਭਾਲ ਕੇ ਲੋਕਾਂ ਚੋਂ, ਜੰਗਲਾਂ ਚੋਂ ਜਿਹੜੇ ਲੋਕ ਆਦਿਵਾਸੀ ਰਹਿੰਦੇ ਹੈ। ਪਾਟਨਵਾੜੀ ਸ਼ੀਪ ਇੰਡੀਆ ਦੇ ਵਿੱਚ ਕੀ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਨਸਲ ਹੈ ਜੀ, ਉਹ
1: ਵਾਹ, ਅੱਛਾ,
0: ਉਹ 2 ਤੋਂ 2.5 ਲੀਟਰ ਦੁੱਧ ਪਰ ਡੇ ਦਿੰਦੀ ਹੈ ਜੀ,
1: ਬੋਲੇ ਬੋਲੇ ਬੋਲੇ,
0: ਅੱਛਾ, ਠੀਕ, ਅਸੀਂ ਉਹ ਤੇ ਰਿਸਰਚ ਕਰ ਰਹੇ ਹਾਂ ਜੀ, ਅਜੇ ਰਿਸਰਚ ਕੀ ਹੈ ਜੀ, ਅਸੀਂ ਉਹਦੀ ਨੰਬਰ ਆਫ ਐਨੀਮਲਸ ਵਧਾ ਰਹੇ ਹਾਂ, ਔਰ ਜਿਵੇਂ ਜਿਵੇਂ ਵੱਧ ਗਿਆ ਅਸੀਂ ਇਹਦੇ ਜਿਵੇਂ ਆਮ ਵੱਡੇ ਗਾਈਆਂ ਮਈਆਂ ਦੇ ਡੇਅਰੀ ਪ੍ਰੋਡਕਟਸ ਹੈਗੇ ਆ ਜਿਵੇਂ ਦੁੱਧ, ਦਹੀਂ, ਮੱਖਣ, ਕਰੀਮ, ਕੋਸਮੈਟਿਕਸ, ਸਾਬਣਾ, ਇਹ ਚੀਜ਼ਾਂ ਇਹਦੇ ਤੋਂ ਅਸੀਂ ਸ਼ੁਰੂ ਕਰ ਦਿਆਂਗੇ ਜੀ। ਬਹੁਤ ਹੀ ਮੈਡੀਸੀਨਲ ਵੈਲਿਊ ਆ ਜਿਹੜੀ ਉਹਦੀ ਹੁੰਦੀ ਹੈ, ਜਿਵੇਂ ਬਜ਼ੁਰਗ ਕਹਿੰਦੇ ਸੀ ਵੀ ਭੇਡ ਦੇ ਦੁੱਧ ਤੇ 7 ਮਲਾਈਆਂ ਆਉਂਦੀਆਂ
1: ਆਉਂਦੀਆਂ, ਬਿਲਕੁਲ ਸਹੀ ਹੈ,
0: ਤਾਂ ਇਹਦੇ ਤੇ ਆਉਂਦੀਆਂ ਜੀ, ਇਹਦੀ ਕੀ ਹੈ ਕਰੀਮ ਆ ਜਿਹੜੀ ਹੈਗੀ ਹੈ ਬਹੁਤ ਵਧੀਆ ਬਣਦੀ ਹੈ, ਜਿਹੜਾ ਡਰਾਈ ਲੋਸ਼ਨ ਬਣਦੇ ਹੈ, ਠੀਕ ਹੈ ਜੀ, ਔਰ ਸਕਿਨ ਲਈ ਬਹੁਤ ਵਧੀਆ ਜਿਹੜੇ ਹੈਗੇ ਕਰੀਮਸ ਜਿਹੜੀਆਂ ਵੀ ਆ ਉਹ ਇਹਦੇ ਦੁੱਧ ਤੋਂ ਤਿਆਰ ਹੁੰਦੀਆਂ ਜੀ। ਨਿਊ ਬੋਰਨ ਬੇਬੀਜ ਲਈ ਜਿਹੜੇ ਹੈਗੇ ਆ ਮੋਲਿਸ਼ ਲਈ ਇਹਨਾਂ ਦੇ ਘਿਓ, ਠੀਕ ਹੈ ਜੀ, ਬਹੁਤ ਹੀ ਯਾਨੀ ਕਿ ਤੁਸੀਂ ਕਹਿ ਸਕਦੇ ਇੱਕ ਆਲਾ ਚੀਜ਼ ਤਿਆਰ ਹੁੰਦੀ ਹੈ ਜੀ ਇਹਨਾਂ ਤੋਂ, ਤੇ ਉਹਦੇ ਤੇ ਸਾਡੀ ਰਿਸਰਚ ਕੀ ਹੈ ਜੀ, ਅਸੀਂ ਚੱਲ ਰਹੇ ਹਾਂ, ਬਸ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਤਾਂ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਜੀ।
1: ਵਾਹ। ਅੱਛਾ ਸੰਧੂ ਸਾਹਿਬ, ਗੱਲ ਹੈ ਕਿ ਜਿੱਦਾਂ ਤੁਸੀਂ ਕਹਿ ਸਕਦੇ ਹੋ ਵੀ ਅੱਜ ਜਿੱਦਾਂ ਕਹਿੰਦੇ ਗਿਆਨ ਤੋਂ ਬਿਨਾਂ ਤਾਂ ਹਰ ਕੰਮ ਅਧੂਰਾ ਹੈ ਨਾ, ਕੰਮ ਕਰਨਾ ਔਰ ਕੰਮ ਦੇ ਬਾਬਤ ਸਾਰੀ ਜਾਣਕਾਰੀ ਔਰ ਗਿਆਨ ਹੋਣਾ, ਕਿਉਂਕਿ ਬਿਨਾਂ ਗਿਆਨ ਜਾਂ ਅਧੂਰੀ ਜਾਣਕਾਰੀ ਨਾਲ ਕੰਮ ਕੀਤਾ ਜਿਹੜਾ ਉਹ ਕਿਤੇ ਨਾ ਕਿਤੇ ਤੁਹਾਨੂੰ ਸੱਟ ਮਾਰ ਜਾਊਗਾ, ਤੁਹਾਨੂੰ ਉਹ ਧੋਖਾ ਦੇ ਜਾਊਗਾ। ਤੁਸੀਂ ਜਿਹੜਾ ਆਪਣਾ ਤੁਸੀਂ ਤਾਂ ਖੁਦ ਇੱਕ ਜਿੱਦਾਂ ਕਹਿੰਦੇ ਪੂਰੇ ਸਾਇੰਸਦਾਨ ਬਣੇ ਬੈਠੇ ਹੋ, ਕੀ ਕੋਈ ਪੜ੍ਹਾਈ ਕੀਤੀ ਹੈ ਜਾਂ ਇਹਦਾ ਜਾਣਕਾਰੀ ਦਾ ਆਧਾਰ ਕਿੱਦਾਂ ਬਣਦਾ?
0: ਮੈਂ ਜੀ ਮੈਂ BSc ਐਗਰੀਕਲਚਰ ਹਾਂ ਜੀ।

0: ਵਾਹ ਵਾਹ ਵਾਹ ਵਾਹ
1: ਔਰ ਮੈਂ ਨੌਕਰੀ ਨੂੰ ਛੱਡ ਕੇ ਆਪਦੀ ਖੇਤੀ ਨੂੰ ਪਹਿਲ ਦਿੱਤੀ ਹੈ ਜੀ।
0: ਵਾਹ
1: ਔਰ
0: ਵਾਹ।
1: ਦੂਜਾ ਮੈਂ ਐਨੀਮਲ ਲਵਰ ਸੀ ਜੀ।
0: ਅੱਛਾ ਅੱਛਾ ਅੱਛਾ
1: ਔਰ ਇਹ ਮੈਂ ਨਹੀਂ ਜੀ ਅਕੇਲਾ, ਮੈਂ ਕਹਾਂ ਵੀ ਖੁਦ ਕਰ ਸਕਦਾ, ਮੇਰੇ ਸਾਰੇ ਪਰਿਵਾਰ ਦੀ ਉਹਦੇ ਵਿੱਚ ਇਨਵੋਲਵਮੈਂਟ ਹੈ। ਅਸੀਂ ਸਾਰਾ ਪਰਿਵਾਰ ਉਹਨਾਂ ਨੂੰ, ਅਸੀਂ ਜਾਨਵਰਾਂ ਨੂੰ ਜਾਨਵਰ ਨਹੀਂ ਸਮਝਦੇ, ਅਸੀਂ ਉਹਨਾਂ ਨੂੰ ਆਪਦੇ ਫੈਮਿਲੀਅਰ ਮੈਂਬਰ ਸਮਝਦੇ ਹਾਂ। ਸਾਡੇ ਕੋਲ ਜਿਹੜਾ 300-400 ਬਰੀਡਿੰਗ ਸ਼ੀਪਸ ਘਰੇ ਹੈਗੀਆਂ, ਬਾਏ ਨੇਮ ਇੱਕ ਇੱਕ ਜਾਨਵਰ ਹੈ ਜੀ।
0: ਅੱਛਾ।
1: ਇੱਕ ਇੱਕ ਜਾਨਵਰ ਦਾ ਬਾਏ ਨੇਮ ਹੈ, ਉਹਦਾ ਪੂਰਾ ਬਾਇਓਡਾਟਾ, ਇਹਦੇ ਪਿਓ ਕਿਹੜਾ ਸੀ, ਉਹਦੀ ਮਾਂ ਕਿਹੜੀ ਸੀ, ਹਰ ਚੀਜ਼ ਸਾਡੇ ਕੋਲ ਬਾਇਓਡਾਟਾ ਕਲੈਕਟ ਹੈ ਜੀ।
0: ਵਾਹ ਕੀ ਬਾਤ ਹੈ।
1: ਹਾਂਜੀ। ਔਰ ਇੱਕ ਨੀ ਉਹਦੇ ਦਾਦੇ ਪੜਦਾਦੇ ਪੋਤੇ ਸਭ ਪੂਰਾ, ਇਹਨ ਕਿੰਨੇ ਦਾ ਪੈਦਾ ਹੋਇਆ, ਕੀ ਹੋਇਆ, ਇਹਨੇ ਮਹੀਨੇ ਚ ਕਿੰਨਾ ਵੇਟ ਗੇਨ ਕੀਤਾ, ਇਹਦੀ ਮਾਂ ਨੇ ਦੁੱਧ ਕਿੰਨਾ
0: ਦਿੱਤਾ।
1: ਮਤਲਬ
0: ਇਹਨੂੰ ਇੱਕ ਤੁਸੀਂ ਇੰਡਸਟਰੀ ਦੇ ਤੌਰ ਤੇ ਕੰਮ ਕੀਤਾ ਹੋਇਆ ਨਾ, ਵਪਾਰ।
1: ਇੱਕ ਕਿ ਫਿਊਚਰ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਜੀ, ਅਸੀਂ ਥੋੜੀ ਜਿਹੀ ਇਹਨੂੰ ਵਧਾ ਰਹੇ ਹਾਂ ਹੌਲੀ ਹੌਲੀ, ਵੀ ਇਹਨੂੰ ਸਾਡਾ ਜਿਹੜਾ ਲੈਵਲ ਹੈ ਅਗਲੇ ਸਾਲ ਤੱਕ ਅਸੀਂ ਨੀਅਰ ਅਬਾਊਟ 6,000 ਜਿਹੜੀ ਬਰੀਡਿੰਗ ਭੇਡ ਹੈ ਉਹ ਆਪਦੇ ਫਾਰਮ 'ਚ ਤਿਆਰ ਕਰ ਲੈਣੀ ਹੈ। ਖੇਤੀ ਹੈ ਜਿਹੜੀ ਉਹ ਅਸੀਂ ਸੈਕੰਡਰੀ ਧੰਦਾ ਹੈ।
0: ਅੱਛਾ।
1: ਅਸੀਂ ਪ੍ਰਾਇਮਰੀ ਇਹਨੂੰ ਬਣਾ ਲਿਆ ਜੀ।
0: ਵਾਹ ਵਾਹ ਵਾਹ। ਅੱਛਾ, ਤੁਸੀਂ ਕਿਤਾ ਵੀ ਜ਼ਿਕਰ ਕੀਤਾ ਸੀ, ਇਹਦੇ ਭੇਡਾਂ ਦੀ ਉੱਨ ਦੀ ਵੀ ਕੋਈ ਮੰਡੀਕਾਰੀ ਹੋ ਜਾਂਦੀ ਹੈ?
1: ਅੱਗੇ ਬਹੁਤ ਸੀ ਜੀ। ਲੇਕਿਨ ਜਦੋਂ ਦਾ ਆਹ ਸਿੰਥੈਟਿਕ ਬਾਜ਼ਾਰ 'ਚ ਆ ਗਈ ਜੀ, ਰੇਨ ਸਾਰੀ ਸਿੰਥੈ ਰਿਲਾਇੰਸ ਦੀ ਵੂਲ ਆਉਂਦੀ ਹੈ, ਹੋਰ ਹੈ, 100 ਰੁਪਏ ਦਾ ਕੰਬਲ ਦੇ ਦਿੰਦੇ ਜੀ ਆਪਾਂ ਨੂੰ ਬਾਜ਼ਾਰ।
0: ਸਹੀ ਗੱਲ ਹੈ, ਹਾਂ ਮਿਲ ਜਾਂਦਾ ਮਿਲ ਜਾਂਦਾ।
1: ਠੀਕ ਹੈ ਜੀ। ਤਾਂ ਇੱਥੇ ਉਹ 100 ਰੁਪਏ ਦੀ ਤਾਂ ਕਤਾਈ ਨਹੀਂ ਕਰਕੇ ਦਿੰਦਾ ਜੀ ਕੋਈ ਕਿਲੋ ਉੱਨ ਦੀ। ਤਾਂ ਉਸ ਤੇ ਬਹੁਤ ਵੱਡਾ ਹੈਗਾ, ਗੌਰਮੈਂਟ ਧਿਆਨ ਨਹੀਂ ਦੇ ਰਹੀ ਜੀ ਇਸ ਗੱਲ ਲਈ। ਜੇ ਇਹਨਾਂ ਤੇ ਧਿਆਨ ਦੇ ਦੇਣਾ ਜੀ, ਇੱਕ ਵੂਲ ਦੀ ਇੰਡਸਟਰੀ ਵੀ ਬਹੁਤ ਵੱਡੀ ਇੰਡਸਟਰੀ ਜਿਹੜੀ ਹੈ ਉਹ ਖੜੀ ਹੋ ਸਕਦੀ ਹੈ,
0: ਖੜੀ ਹੋ ਸਕਦੀ ਹੈ। ਅੱਛਾ ਸੰਧੂ ਸਾਹਿਬ, ਗੱਲ ਹੈ ਕਿ ਆਪਾਂ ਕਹਿੰਦੇ ਹੁੰਦੇ ਨਾ ਹਰ ਚੀਜ਼ ਸਿੱਕੇ ਦੇ ਦੋ ਪਹਿਲੂ ਹੈ, ਹਨਾ।
1: ਹਾਂਜੀ।
0: ਇਹ ਤੋਂ ਆਪਾਂ ਜਿਹੜਾ ਇਨਕਾਰੀ ਨਹੀਂ ਹੋ ਸਕਦੇ ਕਿਸੇ ਵੀ ਕੰਮ ਦੇ ਵਿੱਚ, ਜੇ ਪ੍ਰਾਪਤੀਆਂ ਨੇ ਤੇ ਉਹਦੇ ਚ ਚੁਣੌਤੀਆਂ ਵੀ ਨੇ ਨਾਲ ਨਾਲ।
1: ਹਾਂਜੀ।
0: ਥੋੜਾ ਜਿਹਾ ਸਾਡੇ ਸੁਣਨ ਵਾਲੇ, ਕਿਉਂਕਿ ਤੁਹਾਨੂੰ ਇਸ ਟਾਈਮ ਸੁਣ ਰਹੇ ਹੈ, ਤੇ ਉਹਨਾਂ ਦੇ ਬਾਬਤ ਕੋਈ ਚੁਣੌਤੀਆਂ ਬਾਬਤ ਵੀ ਜਿਹੜਾ ਇਹ ਕੰਮ ਹੈ, ਕਿਉਂਕਿ ਪਹਿਲੋਂ ਬੰਦਾ ਜਿਹੜਾ ਹੈ ਉਹਦੇ ਬਾਬਤ ਤਿਆਰੀ ਕਰ ਲੇ, ਉਹ ਕਈ ਤਰ੍ਹਾਂ ਦੇ ਜਿਹੜੇ ਹੈ ਘਾਟਿਆਂ ਤੋਂ ਜਾਂ ਖਤਰਿਆਂ ਤੋਂ ਬਚ ਜਾਂਦਾ ਹੈ।
1: ਹਾਂਜੀ। ਇਹਦੇ 'ਚ ਮਸਲਨ ਕੀ ਹੈ, ਜਿਹੜੀਆਂ ਬਿਮਾਰੀਆਂ ਆਉਂਦੀਆਂ ਜੀ ਉਹਦੇ, ਜਿਵੇਂ ਆਪਣੇ ਬੱਚਿਆਂ ਦੇ ਇਨਸਾਨਾਂ ਦੇ ਟੀਕੇ ਲੱਗ ਜਾਂਦੇ ਜੀ ਪਹਿਲਾਂ, 5-6 ਮੇਜਰ ਬਿਮਾਰੀਆਂ ਹੈ, ਉਹਨਾਂ ਦੀ ਵੈਕਸੀਨ ਆਉਂਦੀ ਹੈ, ਪ੍ਰੋਪਰ ਸਰਕਾਰੀ ਵੈਕਸੀਨ ਆਉਂਦੀ ਹੈ, ਮਿਲ ਜਾਂਦੀ ਹੈ ਜੀ, ਉਹ ਤੁਸੀਂ ਐਡਵਾਂਸ ਲਾ ਸਕਦੇ ਹੋ, ਉਹ ਘਾਟਿਆਂ ਤੋਂ ਬਚ ਜਾਂਦੇ ਹੋ, ਬਿਮਾਰੀਆਂ ਉਹ ਅਲਾਮਤਾਂ ਜਿਹੜੀਆਂ ਜਾਨਲੇਵਾ ਉਹ ਨਹੀਂ ਆਉਂਦੀਆਂ।
0: ਬਿਲਕੁਲ।
1: ਠੀਕ ਹੈ, ਉਹਨਾਂ ਤੋਂ ਤੁਸੀਂ ਬਚ ਜਾਂਦੇ ਹੋ। ਠੀਕ ਹੈ ਜੀ। ਬਾਕੀ ਹਰ ਚੀਜ਼ ਜਿਵੇਂ ਆਪਾਂ ਨੂੰ ਮੌਸਮ ਪਹਿਲਾਂ ਆਉਂਦਾ ਤਾਂ ਆਪਾਂ ਨੂੰ ਖੰਘ ਜ਼ੁਕਾਮ ਲੱਗਦਾ, ਹਰ ਚੀਜ਼ ਉਹ ਥੋੜ੍ਹਾ ਜਿਹਾ ਇਹਤਿਆਤ ਰੱਖਣਾ ਪੈਂਦਾ ਜੀ। ਤਾਂ ਥੋੜ੍ਹਾ ਜਿਹਾ ਤੁਸੀਂ ਪਰਹੇਜ਼ ਕਰ ਲਓ, ਥੋੜ੍ਹੀ ਜਿਹੀ ਸੰਭਾਲ ਕਰ ਲਓ, ਤਾਂ ਤੁਸੀਂ ਉਸ ਚੀਜ਼ 'ਚੋਂ ਬੜੇ ਵਧੀਆ ਤਰੀਕੇ ਨਾਲ ਨਿਕਲ ਜਾਂਦੇ ਹੋ।
0: ਅੱਛਾ ਸੰਧੂ ਸਾਹਿਬ, ਗੱਲ ਹੈ ਕਿ ਬਹੁਤ ਸਾਰੇ ਸੱਜਣ, ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਹਾਨੂੰ ਰੇਡੀਓ ਦੇ ਉੱਤੇ ਇਸ ਵਕਤ ਸੁਣਦੇ ਪਏ ਹੈ ਅਲੱਗ ਅਲੱਗ ਮਾਧਿਅਮ ਦੇ ਨਾਲ, ਅਤੇ ਜੇ ਕੋਈ ਤੁਹਾਡੇ ਨਾਲ ਸੰਪਰਕ ਸਾਧਨਾ ਚਾਹੁੰਦਾ ਹੋਵੇ ਜਾਂ ਧਾਤੂ ਸੇਧ ਲੈਣੀ ਚਾਹੁੰਦਾ ਹੋਵੇ ਜਾਂ ਤੁਹਾਡਾ ਫਾਰਮ ਵਿਜ਼ਿਟ ਕਰਨਾ ਚਾਹੁੰਦਾ ਹੋਵੇ,
1: ਹਾਂਜੀ,
0: ਉਹਦੇ ਲਈ ਥੋੜ੍ਹਾ ਜਿਹਾ ਆਪਣਾ ਕੋਈ ਸੰਪਰਕ ਨੰਬਰ ਹੈ ਜਾਂ ਤੁਹਾਡਾ ਜਿਹੜਾ ਪਿੰਡ ਦਾ ਵੇਰਵਾ ਉਹ?
1: ਇੱਕ ਤੁਹਾਨੂੰ ਬੜੀ ਵਧੀਆ ਮੈਂ ਗੱਲ ਦੱਸ ਦਿੰਦਾ ਜੀ, ਅਸੀਂ ਹਰ ਇਨਸਾਨ ਲਈ, ਹਰ ਕੋਸ਼ਿਸ਼ ਜੋ ਭੇਡ ਪਾਲਣ ਸ਼ੁਰੂ ਕਰਨਾ ਚਾਹੁੰਦਾ ਉਹਦੇ ਲਈ ਫ੍ਰੀ ਆਫ ਕੋਸਟ ਹਰ ਜਾਣਕਾਰੀ ਐਨੀ ਟਾਈਮ ਕਿਸੇ ਟਾਈਮ ਸਾਨੂੰ ਫੋਨ ਕਰਕੇ ਉਹ ਬੰਦਾ ਰਾਬਤਾ ਕਾਇਮ ਕਰ ਸਕਦਾ। ਕਿਸੇ ਵੀ ਬੰਦੇ ਨੂੰ ਕੋਈ ਫਾਰਮ ਡਿਵੈਲਪ ਕਰਨਾ ਹੈ ਅਸੀਂ ਉਹਨੂੰ ਫ੍ਰੀ ਆਫ ਕੋਸਟ ਕਰਾ ਕੇ ਦਿੰਦੇ ਹਾਂ। ਜੋ ਉਹਨੂੰ ਵੈਕਸੀਨੇਸ਼ਨ ਦੀ ਲੋੜ ਹੁੰਦੀ ਹੈ ਅਸੀਂ ਉਹਨੂੰ ਪ੍ਰੋਪਰਲੀ ਉਹਨੂੰ ਗਾਈਡ ਕਰਦੇ ਹਾਂ। ਕੋਈ ਇਹਦੇ 'ਚ ਸਾਡਾ ਸਿਰਫ ਇਹੀ ਮੋਟਿਵ ਹੈ ਵੀ ਸਾਡਾ ਜਿਹੜਾ ਭੇਡ ਪਾਲਣਾ ਉਹ ਇੱਕ ਦੁਨੀਆ ਦੇ ਉੱਪਰ ਆ ਜਾਏ, ਲੋਕਾਂ ਨੂੰ ਉਹ ਗਰੀਬੀ ਰੇਖਾ ਵਾਲਾ ਕੱਢ ਕੇ ਇੱਕ ਅਮੀਰ ਸ਼ੀਪ ਫਾਰਮ ਬਣ ਜਾਏ। ਤਾਂ ਸਾਡਾ ਫਾਰਮ ਹਮੇਸ਼ਾ ਲੋਕਾਂ ਦੀ ਹੈਲਪ ਲਈ ਤਿਆਰ ਰਹਿੰਦਾ ਜੀ। ਜਦੋਂ ਮਰਜ਼ੀ ਐਨੀ ਟਾਈਮ ਕੋਈ ਬਿਮਾਰ ਹੈ, ਸ਼ਮਾਰ ਹੈ, ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਨੂੰ ਵਿਜ਼ਿਟ ਦੀ ਵੀ ਲੋੜ ਹੈ ਤਾਂ ਅਸੀਂ ਆਪਦੇ ਪੱਲਿਓਂ ਖਰਚਾ ਕਰਕੇ ਜਾ ਕੇ ਵਿਜ਼ਿਟ ਕਰਕੇ ਆਉਂਦੇ ਹਾਂ।
0: ਅੱਛਾ।
1: ਤੇ ਔਰ ਜਿਹੜਾ ਕੰਟੈਕਟ ਨੰਬਰ ਹੈ ਜੀ ਮੇਰਾ ਉਹ ਹੈਗਾ ਜੀ 95-996-75-995।
0: ਹਾਂ, ਇੱਕ ਵਾਰੀ ਮੈਂ ਵੀ ਦੁਹਰਾ ਦੇਣਾ ਕਿ ਹਰਪਿੰਦਰ ਸਿੰਘ ਸੰਧੂ ਹੋਰਾਂ ਦਾ ਜਿਹੜਾ ਨੰਬਰ ਹੈ 95-996-75-995, ਬੜਾ ਆਸਾਨ ਜਿਹਾ ਨੰਬਰ ਹੈ ਤੁਹਾਡਾ।
1: ਹਾਂਜੀ।
0: 95-996-75-995 ਸੰਧੂ ਸਾਹਿਬ ਦਾ ਨੰਬਰ ਹੈ।
1: ਹਾਂਜੀ। ਕੋਈ ਵੀ ਬੰਦਾ ਜਿਸ ਟਾਈਮ ਮਰਜ਼ੀ ਆ ਕੇ ਫਾਰਮ 'ਤੇ ਵਿਜਿਟ ਕਰ ਸਕਦਾ, ਇਹ ਲੋਕਾਂ ਦਾ ਹੀ ਫਾਰਮ ਹੈ ਜੀ ਸਾਰਿਆਂ ਦਾ।

0: ਠੀਕ ਹੈ, ਜੋ ਆਪਦੀ ਰੋਜੀ ਰੋਟੀ ਨੂੰ ਵਧਾਉਣਾ ਚਾਹੁੰਦਾ ਸਾਡੇ ਨਾਲ ਜਦੋਂ ਮਰਜ਼ੀ ਰਾਬਤਾ ਕਾਇਮ ਕਰ ਸਕਦਾ ਹੈ, ਔਰ ਜਦੋਂ ਮਰਜ਼ੀ ਆਵੇ ਵੈਲਕਮ ਹੈ ਜੀ, ਆਇਆ ਨਹੀਂ, ਜਦੋਂ ਮਰਜ਼ੀ ਆਵੇ ਕੋਈ ਟੈਨਸ਼ਨ ਨਹੀਂ।
1: ਚਲੋ ਗੱਲ ਹੈ ਸੰਧੂ ਸਾਹਿਬ, ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਇਰਾਦਿਆਂ ਦੇ ਨਾਲ ਕਿ ਤੁਸੀਂ ਇੱਕ ਜਿੱਦਾਂ ਕਹਿੰਦੇ ਮਿਸ਼ਨ, ਜਿਹੜਾ ਮਿਸ਼ਨ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ।
0: ਹਾਂਜੀ,
1: ਇਸ ਕਰਕੇ ਜਿਹੜਾ ਮਾਲਕ ਨੇ ਤੁਹਾਨੂੰ ਪਰਮਿਸ਼ਨ ਦਿੱਤੀ ਹੈ, ਜੇ ਫਿਰ ਤੁਹਾਡਾ ਮਿਸ਼ਨ ਹੀ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਫੇਲ ਹੋ ਨਾ।
0: ਹਾਂਜੀ ਹਾਂਜੀ,
1: ਤੁਹਾਨੂੰ ਆਉਣ ਦੀ ਪਰਮਿਸ਼ਨ ਮਿਲੀ ਹੈ, ਕੰਮ ਕਰਨ ਦੀ ਪਰਮਿਸ਼ਨ ਮਿਲੀ ਹੈ, ਤਾਂ ਇਸ ਕਰਕੇ ਆਪਣਾ ਮਿਸ਼ਨ ਜਿਹੜਾ ਸਥਾਪਿਤ ਕਰਨਾ ਬੜਾ ਜ਼ਰੂਰੀ ਹੈ। ਸੋ ਤੁਸੀਂ ਇੱਕ ਮਿਸ਼ਨ ਦੇ ਉੱਤੇ ਕੰਮ ਕਰ ਰਹੇ ਹੋ ਕਿ ਮੈਂ ਇਸ ਕਿੱਤੇ ਧੰਦੇ ਨੂੰ ਦੁਨੀਆ ਦੇ ਜਿੱਦਾਂ ਕਹਿੰਦੇ ਹੋ ਨਕਸ਼ੇ ਦੇ ਉੱਤੇ ਦੁਨੀਆ ਦੇ ਵਿੱਚ ਇੱਕ ਅਪਨਾਮ ਸਥਾਪਿਤ ਕਰਨਾ ਹੈ ਕਿ ਭੇਡ ਪਾਲਣ ਦਾ ਕਿੱਤਾ ਧੰਦਾ ਕੋਈ ਗਰੀਬੀ ਰੇਖਾ ਵਾਲਾ ਕਿੱਤਾ ਧੰਦਾ ਨਹੀਂ ਹੈ, ਇਹਨੂੰ ਹਰ ਵਿਅਕਤੀ ਵਿਸ਼ੇਸ਼ ਜੋ ਵੀ ਚਾਹੁੰਦਾ ਹੈ, ਜੋ ਚਾਹਤ ਰੱਖਦਾ ਹੈ, ਕਰ ਸਕਦਾ ਹੈ। ਸੋ ਇੱਕ ਵਾਰ ਫਿਰ ਤੁਹਾਡੇ ਕਿੱਤੇ ਧੰਦੇ ਲਈ, ਤੁਹਾਡੇ ਇਰਾਦਿਆਂ ਲਈ ਸਾਡੀਆਂ ਸ਼ੁਭਕਾਮਨਾਵਾਂ। ਦਿਹਾਤੀ ਪ੍ਰੋਗਰਾਮ 'ਚ ਤੁਸੀਂ ਸਾਡੇ ਨਾਲ ਸਾਂਝ ਪਾਈ ਆਪਣੇ ਵਿਚਾਰਾਂ ਦੀ, ਉਹਦੇ ਲਈ ਸ਼ੁਕਰੀਆ। ਨੰਬਰ ਇੱਕ ਵਾਰੀ ਸੰਧੂ ਸਾਹਿਬ ਦਾ ਆਪਾਂ ਫਿਰ ਦੁਹਰਾ ਦਿੰਦੇ ਹਾਂ, 9995975995, ਇਹ ਇਹਨਾਂ ਦਾ ਸੰਪਰਕ ਨੰਬਰ ਹੈ। ਅਤੇ ਵਕਤ ਰਹਿੰਦਿਆਂ ਫੋਨ ਕਰੋ, ਕਈ ਵਾਰੀ ਇਹ ਹੁੰਦਾ ਕਿ ਸੱਜਣ ਟਾਈਮ ਵੇਲਾ ਕੁ ਵੇਲਾ ਨਹੀਂ ਦੇਖਦੇ, ਸੋ ਵੇਲਾ ਕੁ ਵੇਲਾ ਦੇਖ ਕੇ ਫੋਨ ਸਾਨੂੰ ਕਰਨਾ ਚਾਹੀਦਾ, ਕਿਉਂਕਿ ਸ਼ਿਸ਼ਟਾਚਾਰ ਅਤੇ ਸੱਭਿਆਚਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਸੁਣ ਸਾਹਿਬ ਤੁਹਾਡਾ।

0: ਉਹਨੇ ਬਦਲਾਅ ਦੇ ਨਾਲ ਉਹਨਾਂ ਦੀ ਮੂਵਮੈਂਟ ਹੁੰਦੀ ਆ।
1: ਅੱਛਾ, ਇਹਦੇ ਚ ਬੜਾ ਇੱਕ ਦੇਖੋ ਜਿੱਦਾਂ ਕਿਹਾ ਕਿ ਇਸ ਜਿਹੜਾ ਸਬਜੈਕਟ ਹੈ ਜਾਂ ਵਿਸ਼ਾ ਹੈ ਬੜਾ ਦਿਲਚਸਪੀ ਵਾਲਾ।
0: ਜੀ ਜੀ,
1: ਹੁਣ ਇੱਥੇ ਗੱਲ ਆ ਜਾਂਦੀ ਹੈ ਕਿ ਮਾਲਕ ਨੇ ਸੋਝੀ ਜਾਂ ਸਮਝ ਦੀ ਤਾਕਤ ਇਕੱਲੇ ਮਨੁੱਖ ਨੂੰ ਨਹੀਂ ਦਿੱਤੀ, ਜਿੱਦਾਂ ਤੁਸੀਂ ਕਿਹਾ ਕਿ ਹਜ਼ਾਰਾਂ ਮੀਲ ਦੀ ਦੂਰੀ ਉਹ ਤੈਅ ਕਰਦੇ ਹੈ,
0: ਬਿਲਕੁਲ ਜੀ,
1: ਔਰ ਆ ਕੇ ਉਸੇ ਰਸਤੇ ਉੱਥੇ ਵਾਪਸ ਜਾਂਦੇ,
0: ਬਿਲਕੁਲ ਜੀ।
1: ਇਸ ਚੀਜ਼ ਨੂੰ ਸਮਝਣਾ ਚਾਹਾਂਗੇ ਕਿ ਕੀ ਐਸੀ ਬਿਰਤੀ ਹੈ ਉਹਨਾਂ ਦੀ ਜਾਂ ਕੀ ਐਸੀ ਪ੍ਰਵਿਰਤੀ ਹੈ ਜਿਹੜੇ ਹਜ਼ਾਰਾਂ ਲੱਖਾਂ ਮੀਲ ਦੀ ਦੂਰੀ ਤੈਅ ਕਰਕੇ ਇੱਕ ਨਿਰਧਾਰਿਤ ਜਗ੍ਹਾ 'ਤੇ ਆਉਂਦੇ ਆ ਹਰ ਸਾਲ, ਅਤੇ ਉਸੇ ਨਿਰਧਾਰਿਤ ਜਗ੍ਹਾ ਤੋਂ ਮੁੜ ਉੱਥੇ ਵਤਨ ਦੇ ਵਿੱਚ ਆਪਣੇ ਜਗ੍ਹਾ 'ਤੇ ਵਾਪਸ ਜਾਂਦੇ।
0: ਬਿਲਕੁਲ ਸਹੀ ਕਿਹਾ ਜੀ ਤੁਸੀਂ। ਜਿਹੜੇ ਪੰਛੀ ਨੇ ਜਦੋਂ ਇਹ ਟਰੈਵਲ ਕਰਦੇ ਨੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਛੀਆਂ ਦੀਆਂ ਤਕਰੀਬਨ 10,000 ਪ੍ਰਜਾਤੀਆਂ ਨੇ ਦੁਨੀਆਂ ਦੇ ਵਿੱਚ। 10,000 ਪ੍ਰਜਾਤੀਆਂ ਦੇ ਵਿੱਚੋਂ 2,274 ਪ੍ਰਜਾਤੀਆਂ ਪੰਛੀਆਂ ਦੀਆਂ ਅਜਿਹੀਆਂ ਨੇ ਜਿਹੜੀਆਂ ਕਿ ਮਾਈਗ੍ਰੇਸ਼ਨ ਕਰਦੀਆਂ ਨੇ, ਪ੍ਰਵਾਸ ਕਰਦੀਆਂ ਨੇ, ਜਿਹੜਾ ਕਿ ਕਾਫੀ ਵੱਡਾ ਨੰਬਰ ਹੈ। ਸੋ ਇਹ ਜਿਹੜਾ ਹੈਗਾ, ਔਰ ਉਹ ਜਿਹੜਾ ਆਪਾਂ ਪ੍ਰਵਾਸ ਕਰਦੇ ਹਾਂ ਨਾ ਜੀ, ਉਹ ਵੀ ਫਲਾਈਵੇ ਫਿਕਸਡ ਨੇ।
1: ਅੱਛਾ,
0: ਹਾਂ, ਉਹ ਮਤਲਬ ਜਿਵੇਂ ਸੈਂਟਰਲ ਏਸ਼ੀਅਨ ਫਲਾਈਵੇ ਆ, ਜਿਹੜਾ ਕਿ ਸਮਝ ਲਓ ਕਿ ਜਿਹੜੇ ਈਸਟ ਯੂਰਪ ਤੋਂ ਪੰਛੀ ਆਉਂਦੇ ਆ, ਸੈਂਟਰਲ ਏਸ਼ੀਆ ਤੋਂ ਆਉਂਦੇ ਆ, ਤਾਂ ਜਦੋਂ ਇੰਡੀਅਨ ਓਸ਼ਨ ਵੱਲ ਜਾਂਦੇ ਆ ਤਾਂ ਭਾਰਤ ਮਹਾਂਦੀਪ 'ਚ ਹੋ ਕੇ ਜਾਂਦੇ ਆ। ਇਹ ਸੈਂਟਰਲ ਏਸ਼ੀਅਨ ਫਲਾਈਵੇ ਬਹੁਤ ਵੱਡਾ ਫਲਾਈਵੇ ਆ, ਬਹੁਤ ਹੀ ਕਿਸਮਾਂ ਦੇ ਪੰਛੀ ਵਿਭਿੰਨ ਉਹਨਾਂ ਦੀ ਹੈਗੀ ਆ, ਕੁਝ ਹੰਸ ਨੇ, ਕੁਝ ਬਤਕਾਂ ਨੇ, ਕੁਝ ਉਹਨਾਂ ਦੇ ਵਿੱਚੋਂ ਜਿਹੜੇ ਸ਼ਿਕਾਰੀ ਪੰਛੀ ਵੀ ਨੇ, ਕੁਝ ਛੋਟੇ ਪੰਛੀ ਨੇ, ਕੁਝ ਦਰਿਆਵਾਂ ਅਤੇ ਤੱਟਾਂ 'ਤੇ ਰਹਿਣ ਵਾਲੇ ਪੰਛੀ ਨੇ। ਸੋ ਅਲੱਗ ਅਲੱਗ ਗਰੁੱਪਸ ਦੇ ਉਹ ਪੰਛੀ ਨੇ ਜਿਹੜੇ ਕਿ ਇਸ ਫਲਾਈਵੇ 'ਤੇ ਟਰੈਵਲ ਕਰਦੇ ਆ। ਸੋ ਤੁਹਾਨੂੰ ਐਂ ਲੱਗੇਗਾ ਕਿ ਫਲਾਈਵੇ ਤਾਂ ਐਂ ਲੱਗਦਾ ਜਿਵੇਂ ਕਿਸੇ ਨਾ ਜਹਾਜ਼ਾਂ ਦਾ ਫਲਾਈਵੇ ਆ, ਕਿ ਉਹ ਇਸ ਦੇਸ਼ ਤੋਂ ਦੂਜੇ ਦੇਸ਼। ਸੋ ਸਦੀਆਂ ਤੋਂ ਉਸੇ ਰੂਟ 'ਤੇ ਆ। ਜਿਹੜਾ ਇਹ ਰੂਟ ਆ, ਇਹ ਜਾਂ ਤਾਂ ਕਿਸੇ ਵੱਡੇ ਪਹਾੜਾਂ ਦੇ ਨਾਲ ਹੈਗਾ, ਜਾਂ ਤੱਟਵਰਤੀ ਏਰੀਆ ਦੇ ਨਾਲ ਆ, ਜਾਂ ਇਹ ਦਰਿਆਵਾਂ ਦੇ ਨਾ ਜਿਹੜੀ ਸੇਧ ਆ ਉਹਨੂੰ ਲੈ ਕੇ ਵੀ ਚੱਲਦੇ ਆ। ਪਰ ਇਹਨਾਂ ਦੇ ਵਿੱਚ, ਇਹਨਾਂ ਪੰਛੀਆਂ ਦੇ ਵਿੱਚ, ਜਿਵੇਂ ਆਪਾਂ ਹੁਣੇ ਗੱਲ ਕੀਤੀ ਆ, ਕੁਦਰਤੀ ਰੂਪ ਦੇ ਵਿੱਚ ਨਾ ਇੱਕ ਮਾਈਗ੍ਰੇਟਰੀ ਰੈਸਟਲੈਸਨੈਸ ਸੋਝਣੀ ਹੋ ਜਾਂਦੀ ਆ, ਜਦੋਂ ਕਿ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਆ। ਦੂਸਰਾ ਇਹ ਆ ਕਿ ਇਹ ਅਰਥ ਦੀ ਮੈਗਨੈਟਿਕ ਫੀਲਡ ਨੂੰ ਵੀ ਕੈਚ ਕਰਦੇ ਆ, ਔਰ ਇਹਨਾਂ ਦੇ ਵਿੱਚ ਇਹ ਵੀ ਹੈਗਾ ਕਿ ਇਹ ਸਨ ਅਤੇ ਮੂਨ ਦੀ ਮੂਵਮੈਂਟ ਨੂੰ ਵੀ ਦੇਖਦੇ ਆ। ਸੋ ਇਹਨਾਂ ਦੇ ਅੰਦਰ ਜਿਹੜਾ ਹੈਗਾ ਜੈਨੇਟਿਕਲੀ ਇੱਦਾਂ ਹੈ ਕਿ ਉੱਦਾਂ ਮੂਵ ਕਰਦੇ ਆ, ਕਿਉਂਕਿ ਉਹ ਰਾਤ ਨੂੰ ਵੀ ਕਈ ਮਾਈਗ੍ਰੇਟ ਕਰਦੇ ਆ, ਕਈ ਦਿਨੇ ਕਰਦੇ ਆ। ਅਤੇ ਦਿਨੇ ਦਾ ਚਲੋ ਆਪਾਂ ਕਹਿੰਦੇ ਹਾਂ ਵੀ ਉਹਨਾਂ ਨੂੰ ਯਾਦ ਰਹਿ ਜਾਂਦਾ, ਵੀ ਉਹਨਾਂ ਨੂੰ ਸਾਰਾ ਮੈਪ ਯਾਦ ਰਹਿ ਜਾਂਦਾ ਹੋਊਗਾ, ਵੀ ਉਹ ਆਪਣੇ ਬੱਚਿਆਂ ਨੂੰ ਗਾਂਹ ਦੀ ਗਾਂਹ ਜਨਰੇਸ਼ਨਸ ਨੂੰ ਦੱਸਦੇ ਹੋਣਗੇ, ਅਤੇ ਰਾਤ ਨੂੰ ਉਹਨਾਂ ਨੂੰ ਕੀ ਯਾਦ ਰਹਿੰਦਾ ਹੋਊਗਾ। ਸੋ ਇਹਦਾ ਮਤਲਬ ਇਹ ਹੈਗਾ ਕਿ ਤਾਰਿਆਂ ਦੀ ਦਿਸ਼ਾ, ਮੂਨ ਦੀ ਦਿਸ਼ਾ ਅਤੇ ਅਰਥ ਦੇ ਮੈਗਨੈਟਿਕ ਫੀਲਡ ਦੇ ਵਿੱਚ ਉਹਨਾਂ ਦੇ ਵਿੱਚ ਕੁਝ ਜੈਨੇਟਿਕ ਆ, ਕੁਝ ਲਰਨਿੰਗ ਵੀ ਆ, ਜਿਹੜੀ ਕਿ ਆਪਣੇ ਜਿਹੜੇ ਵੱਡਿਆਂ ਨੂੰ ਦੇਖ ਕੇ ਉਹ ਪਿੱਛੇ ਪਿੱਛੇ ਪੰਛੀ 'ਚ ਉੱਡਦੇ ਆ, ਤਾਂ ਉਹਨਾਂ ਨੂੰ ਪਤਾ ਲੱਗਦਾ ਹੈਗਾ। ਕਈ ਪੰਛੀ ਤਾਂ ਅਜਿਹੇ ਨੇ ਉਸੇ ਆਲਣ 'ਚ ਹਰ ਸਾਲ ਆਉਂਦੇ ਆ। ਸੋ ਇਹ ਜਿਹੜੀ ਇੱਕ ਬਹੁਤ ਮਤਲਬ ਇਹ ਬੜੀ ਦਿਲਚਸਪ ਨੇ। ਭਾਰਤ ਦੇ ਵਿੱਚ ਜਿਵੇਂ ਸਾਈਬੇਰੀਅਨ ਕਰੇਨ ਆਉਂਦਾ ਵਾ, ਇਹ ਬਹੁਤ ਹੀ ਦੁਰਲੱਭ ਪੰਛੀ ਆ। ਇਹ ਬਹੁਤ ਹੀ ਨੌਰਥ ਸਾਈਬੇਰੀਆ ਤੋਂ ਇੰਡੀਆ ਦੇ ਅਲੱਗ ਅਲੱਗ ਵੈਟਲੈਂਡਸ ਦੇ ਵਿੱਚ ਆਉਂਦਾ, ਬਹੁਤ ਲੰਬਾ ਸਫ਼ਰ ਹੈ, ਔਰ ਇਹ ਜਦੋਂ ਆਉਂਦਾ ਤੇ ਕਈ ਦੇਸ਼ਾਂ ਵਿੱਚ ਇਹਦੇ ਤੇ ਸ਼ਿਕਾਰ ਵੀ ਹੁੰਦਾ ਵਾ।
1: ਅੱਛਾ,
0: ਹਾਂ, ਜਿਵੇਂ ਕੋਈ ਕੁਝ ਇਰਾਨ ਦੇ ਕੁਝ ਹਿੱਸੇ ਦੇ ਵਿੱਚ, ਅਫਗਾਨਿਸਤਾਨ ਦੇ, ਜਿੱਥੇ ਕਿ ਸਰਕਾਰ ਨੇ ਕਾਨੂੰਨ ਸਖ਼ਤ ਨਹੀਂ ਨਾ ਲਾਏ, ਉੱਥੇ ਲੋਕ ਇਹਦਾ ਸ਼ਿਕਾਰ ਵੀ ਕਰਦੇ ਆ। ਜਦੋਂ ਆਪਣੇ ਵੈਟਲੈਂਡਸ ਦੇ ਵਿੱਚ ਆਉਂਦਾ ਹੈਗਾ, ਸੋ ਵੈਟਲੈਂਡਸ ਦੀ ਆਪਣੀ ਜਿਹੜੀ ਹੈਲਥ ਆ, ਉਹਨਾਂ ਦੇ ਪਾਣੀ ਦੀ ਸ਼ੁੱਧਤਾ ਬਹੁਤ ਜ਼ਰੂਰੀ ਆ, ਉਹਦੇ ਆਸ ਪਾਸ ਜਿਹੜਾ ਹੈਗਾ ਬਨਸਪਤੀ ਬਹੁਤ ਜ਼ਰੂਰੀ ਆ, ਤਾਂ ਕਿ ਹਰ ਸਾਲ ਇਹ ਪੰਛੀ ਆਉਂਦੇ ਰਹਿਣ। ਸੋ ਉਸੇ ਤਰ੍ਹਾਂ ਇੰਡੀਆ 'ਚ ਇੱਕ ਆਉਂਦਾ ਬਾਰ ਹੈਡਿਡ ਗੂਜ਼, ਜਿਹੜਾ ਤੁਸੀਂ ਸਮਝ ਲਓ ਹਾਂਸਾ, ਹੈ ਨਾ, ਇਹ ਜਿਹੜਾ ਹਾਂਸਾ ਬਹੁਤ ਉੱਚਾ ਉੱਡਦਾ, ਕਈ ਜਗ੍ਹਾ ਤਾਂ ਹਿਮਾਲਿਆ ਦੇ ਜਿਹੜੇ ਉੱਚੇ ਉੱਚੇ ਪਹਾੜ ਵੀ ਇਹ ਕ੍ਰੋਸ ਕਰਦਾ ਪਾਇਆ ਗਿਆ ਵਾ। ਸੋ ਇਹਨਾਂ ਨੂੰ ਦੇਖੋ, ਉੱਤੋਂ ਉੱਡ ਕੇ ਕਿਤੋਂ ਕਿ ਸੈਂਟਰ ਦੇ ਏਸ਼ੀਆ ਤੋਂ ਇਹ ਭਾਰਤ ਦੇ ਵੈਟਲੈਂਡਸ ਜਾਣਾ, ਮਤਲਬ ਕਿ ਇੱਕ ਕਿੱਡੀ ਵੱਡੀ ਆਪਣੇ ਆਪ ਦੇ ਵਿੱਚ ਇੱਕ ਉਪਲਬਧੀ ਆ ਇੱਕ ਛੋਟੇ ਜਿਹੇ ਜੀਵ ਦੇ ਲਈ। ਸੋ ਉਸੇ ਇੱਕ ਫਲੈਮਿੰਗੋਜ਼ ਨੇ, ਫਲੈਮਿੰਗੋਜ਼ ਭਾਰਤ ਦੇ ਵਿੱਚ ਆਉਂਦੇ ਨੇ, ਗੁਲਾਬੀ ਰੰਗ ਦੇ ਨੇ, ਆਪਾਂ ਦੇਖਦੇ ਹੁੰਦੇ ਹਾਂ ਟੀਵੀ 'ਤੇ ਵੀ, ਕਿੰਨੇ ਸੋਹਣੇ ਲੱਗਦੇ ਲੰਬੇ ਲੰਬੇ ਪੰਛੀ ਖੜ੍ਹੇ। ਇਹ ਮਹਾਰਾਸ਼ਟਰਾ ਅਤੇ ਗੁਜਰਾਤ ਦੇ ਤੱਟੀ ਏਰੀਆ ਦੇ ਵਿੱਚ ਤਾਂ ਵੈਟਲੈਂਡਸ ਦੇ ਵਿੱਚ ਫਲੈਮਿੰਗੋਜ਼ ਆਉਂਦੇ ਆ। ਸੋ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹੈਗੇ ਆ। ਉਸੇ ਤਰ੍ਹਾਂ ਰੋਜ਼ੀ ਸਟਾਰਲਿੰਗਸ ਪੰਛੀ ਹੈਗੇ ਆ, ਇਹ ਵੀ ਪੂਰਬੀ ਯੂਰਪ ਤੋਂ ਲੈ ਕੇ ਅਲੱਗ ਅਲੱਗ ਕੇਂਦਰੀ ਮਤਲਬ ਏਸ਼ੀਆ ਦੇ ਦੇਸ਼ਾਂ ਦੇ ਵਿੱਚੋਂ ਦੀ ਹੋ ਕੇ ਕਿੱਥੇ ਭਾਰਤ ਪਹੁੰਚਦੇ ਆ, ਔਰ ਦੇਖੋ ਹਰ ਸਾਲ ਆਉਂਦੇ ਆ ਅਤੇ ਹਰ ਸਾਲ ਜਾਂਦੇ ਆ। ਇਹ ਆਪਣੇ ਆਪ ਦੇ ਵਿੱਚ ਇੱਕ ਨੇਚਰ ਦਾ ਮਿਰਾਕਲ ਹੀ ਆ।
1: ਅੱਛਾ ਡਾਕਟਰ ਸਾਹਿਬ, ਇਹਦੇ 'ਚ ਇੱਕ ਦੇਖੋ ਸਵਾਲ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਆਉਂਦੇ ਹੈ,
0: ਜੀ ਸਰ,
1: ਕੀ ਇੱਦਾਂ ਦੀ ਖੋਜ ਹੈ ਕਿ ਹੋਰ ਦੇਸ਼ਾਂ 'ਚ ਵੀ ਜਾਂਦੇ ਹੈ?
0: ਹਾਂਜੀ, ਫਲਾਈਵੇਜ਼ ਤਾਂ ਦੁਨੀਆ 'ਤੇ ਜੀ ਬਹੁਤ ਨੇ, ਤਕਰੀਬਨ 9 ਹੋਰ ਫਲਾਈਵੇਜ਼ ਨੇ ਜਿਨ੍ਹਾਂ ਦੇ ਬਾਰੇ ਜ਼ਿਕਰ ਆਉਂਦਾ ਹੈ, ਜਿਨ੍ਹਾਂ 'ਤੇ ਕੰਮ ਹੋ ਰਿਹਾ ਹੈਗਾ। ਲੇਕਿਨ ਆਪਾਂ ਕੁਝ ਆਪਣੇ ਬਾਰੇ ਜ਼ਿਆਦਾ ਆਪਣੀ ਚੀਜ਼ ਨੂੰ ਅਹਿਮੀਅਤ ਦਿੰਦੇ ਹਾਂ, ਤਾਂ ਸਿਰਫ ਮੈਂ ਉਹ ਸੈਂਟਰਲ ਏਸ਼ੀਅਨ ਫਲਾਈਵੇ ਦਾ ਹੀ ਜ਼ਿਕਰ ਕੀਤਾ ਹੈ। ਅਟਲਾਂਟਿਕ

0: ਫਲਾਈਵੇਜ਼ ਵੀ ਨੇ, ਉਹ ਜਿਵੇਂ ਆਪਣੇ ਜਿਹੜੇ ਪੰਛੀ ਆਉਂਦੇ ਨਾ ਨੌਰਥ ਤੋਂ ਸਾਊਥ ਆਉਂਦੇ ਆ, ਉਸੇ ਤਰ੍ਹਾਂ ਜਿਹੜਾ ਸਦਰਨ ਹੈਮੀਸਫੀਅਰ ਜਿਹੜਾ ਹੈਗਾ ਦੱਖਣੀ ਜਿਹੜਾ ਪਾਸੇ ਪੰਛੀ ਉਹ ਨੌਰਥ ਨੂੰ ਜਾਂਦੇ ਆ, ਯਾਨੀ ਕਿ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਆਫ ਮਾਈਗ੍ਰੇਸ਼ਨ ਉਲਟੀ ਆ ਆਪਣੇ ਨਾਲੋਂ। ਸੋ ਉਹ ਸੈਂਟਰ ਵੱਲ ਆਉਂਦੇ ਆ ਤੇ ਆਪਣੇ ਵਾਲੇ ਜਿਹੜੇ ਹੈਗੇ ਨੌਰਥ ਤੋਂ ਸਾਊਥ ਵੱਲ ਆਉਂਦੇ ਹੈਗੇ ਆ।
1: ਇਹ ਸਾਡੇ ਵਾਲੇ ਨਹੀਂ ਜਾਂਦੇ ਉਧਰ
0: ਸਰ, ਜਿਹੜੇ ਸਾਡੇ ਵਾਲੇ ਪੰਛੀ ਨੇ ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਆਪਣੇ ਨੇ ਨਾ ਜੀ, ਉਹ ਜਿਹਨੂੰ ਆਪਾਂ ਰੈਜ਼ੀਡੈਂਟ ਬਰਡਸ ਜਿਵੇਂ ਕਹਿੰਦੇ ਆ ਕਿ ਦੂਜੇ ਪੰਛੀਆਂ ਦੇ
1: ਬਾਕੀ ਰੁੱਖੀ ਪ੍ਰਵਾਸ ਤਾਂ ਬਹੁਤ ਹੋ ਰਿਹਾ ਨਾ।
0: ਹਾਂਜੀ ਸਰ,
1: ਹਨਾ, ਦੇਖੋ ਇਹ ਚੀਜ਼ ਨੂੰ ਕੋਰਲੇਟ ਕਰਕੇ ਦੇਖਣਾ ਬੜਾ ਜ਼ਰੂਰੀ ਹੈ ਕਿ ਸਾਨੂੰ ਪੰਛੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਇਸ ਧਰਤੀ ਦੇ ਪੰਛੀ ਪ੍ਰਵਾਸ ਨਹੀਂ ਕਰਦੇ,
0: ਬਿਲਕੁਲ,
1: ਪਰ ਇਸ ਧਰਤੀ ਦੇ ਮਨੁੱਖ ਪ੍ਰਵਾਸ ਕਰਦੇ।
0: ਹਾਂ, ਪਰ ਇੱਥੇ ਪੰਛੀ ਪ੍ਰਵਾਸ ਹੋ ਕੇ ਆਉਂਦੇ ਆ,
1: ਇੱਥੇ ਪ੍ਰਵਾਸ ਹੋ ਕੇ ਆਉਂਦੇ ਆ। ਤੁਸੀਂ ਇਹ ਨਹੀਂ ਸਮਝਦੇ ਕਿ ਕੁਦਰਤ ਨੇ ਕਿੱਡਾ ਵੱਡਾ ਵਰਤਾਰਾ ਹੈ ਸਾਡੇ ਮੁਲਕ ਨੂੰ ਦਿੱਤਾ, ਸਾਡੀ ਧਰਤੀ ਨੂੰ ਦਿੱਤਾ,
0: ਸਾਡੇ ਕੁਦਰਤੀ ਸੋਮੇ ਕਿੰਨੇ ਨੇ,
1: ਪੰਛੀ ਤੱਕ ਜਿਹੜੇ ਹਜ਼ਾਰਾਂ ਮੀਲ ਦੀ ਦੂਰੀ ਤੈਅ ਕਰਕੇ ਇੱਥੇ ਆਉਂਦੇ ਆ,
0: ਬਿਲਕੁਲ,
1: ਸਾਡੇ ਲੋਕ ਉੱਥੇ ਚੰਦ ਪੈਸਿਆਂ ਲਈ ਪ੍ਰਵਾਸ ਕਰਕੇ ਜਾਂਦੇ।
0: ਸਰ, ਸਾਡੀ ਸਰਕਾਰ ਨੇ ਬਹੁਤ ਸਾਰੇ ਪਿਛਲੇ ਸਾਲਾਂ ਤੋਂ ਯਤਨ ਕੀਤੇ ਨੇ ਕਿ ਇਹ ਪ੍ਰਵਾਸੀ ਪੰਛੀਆਂ ਦੇ ਲਈ ਕੰਜ਼ਰਵੇਸ਼ਨ ਲਈ ਬੈਸਟ ਹੋਵੇ। 2020 ਦੇ ਵਿੱਚ ਨਾ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਜੀ ਨੇ ਵੀ ਆਪਣੀ ਮਨ ਕੀ ਬਾਤ ਦੇ ਵਿੱਚ ਕਿਹਾ ਸੀ ਕਿ ਆਪਾਂ ਨੂੰ ਪ੍ਰਵਾਸੀ ਪੰਛੀਆਂ ਦੀ ਪ੍ਰੋਟੈਕਸ਼ਨ ਦੇ ਲਈ, ਫਲਾਈਵੇ ਦੀ ਪ੍ਰੋਟੈਕਸ਼ਨ ਲਈ ਕੰਮ ਕਰਨਾ ਚਾਹੀਦਾ ਵਾ। ਈਵਨ ਕਿ ਇਸ 22 ਅਪ੍ਰੈਲ 2026 ਨੂੰ ਜੇ ਲੈ ਕੇ ਚੱਲੀਏ ਤਾਂ ਭਾਰਤ ਦੇ ਵਿੱਚ 99 ਰਾਮਸਰ ਸਾਈਟਸ ਨੇ, ਯਾਨੀ ਕਿ ਵੈਟਲੈਂਡਸ ਨੇ ਜਿਹੜੇ ਕਿ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਨੇ, ਜਿਹੜੇ ਕਿ ਸਾਊਥ ਏਸ਼ੀਆ ਵਿੱਚ ਸਭ ਤੋਂ ਵੱਧ ਆ ਕਿਸੇ ਦੇਸ਼ ਦੇ ਵਿੱਚ ਜਿੱਥੇ ਇਹ ਪ੍ਰਵਾਸੀ ਪੰਛੀ ਆਉਂਦੇ ਆ। ਸੋ ਉਹਨਾਂ ਵੈਟਲੈਂਡਸ ਦੀ ਸੁਰੱਖਿਆ, ਬਿਕੋਜ਼ ਉਹ ਹੈਬੀਟੇਟ ਲੋਸ ਨਾਲ ਪੰਛੀ ਘੱਟ ਰਹੇ ਨੇ, ਹੈਬੀਟੇਟ ਲੋਸ ਹੈ ਆਵਾਸ ਨੂੰ ਬਚਾਉਣਾ। ਸੋ ਭਾਰਤ ਉਸ ਦੇ ਲਈ ਜਿਹੜਾ ਹੈਗਾ ਪਿਛਲੇ 5 ਸਾਲਾਂ ਤੋਂ ਜਿਹੜਾ ਆਪਣਾ ਕਾਫੀ ਸਕਸੈਸਫੁਲ ਰਿਹਾ, ਤੇ ਤਾਂ ਕਿ ਆਪਾਂ ਉਹਨਾਂ ਦੀ ਜਿਹੜੀ ਹੈਗੀ ਆ ਉੱਥੋਂ ਦੀ ਵਾਤਾਵਰਨ ਦੀ ਗਿਰਾਵਟ ਨੂੰ ਰੋਕ ਸਕੀਏ। ਕਿਉਂਕਿ
1: ਅੱਛਾ ਡਾਕਟਰ ਸਾਹਿਬ, ਇੱਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਇਹ ਫਲਾਈਵੇਜ਼ ਦੇ ਵਿੱਚ ਆਉਂਦੇ ਹੈ ਬਹੁਤ ਸਾਰੇ ਇਹਨਾਂ ਦੇ ਉੱਤੇ ਹਮਲੇ ਵੀ ਹੁੰਦੇ ਆ, ਸ਼ਿਕਾਰ ਵੀ ਕੀਤੇ ਜਾਂਦੇ ਹੈ। ਜਦੋਂ ਆਪਾਂ ਆਪਣੇ, ਕਿਉਂਕਿ ਸਾਡੇ ਮੁਲਕ ਦਾ ਵਰਤਾਰਾ ਇੱਦਾਂ ਦਾ, ਸਾਡੀ ਸੱਭਿਅਤਾ ਜਾਂ ਸਾਡੀ ਸੰਸਕ੍ਰਿਤੀ ਇੱਦਾਂ ਦੀ ਹੈ ਕਿ ਜਿਹੜੀ ਹਮੇਸ਼ਾ ਤੋਂ ਜੀਵਾਂ ਦੀ ਸੁਰੱਖਿਆ ਕਰਦੀ ਹੈ,
0: ਬਿਲਕੁਲ ਜੀ,
1: ਹੈ ਨਾ, ਉਹਨਾਂ ਦਾ ਸੰਰਕਸ਼ਣ ਕਰਦੀ ਹੈ।
0: ਹਾਂਜੀ,
1: ਹੁਣ ਇਹ ਹੈ ਕਿ ਦੋਨੋਂ ਚੀਜ਼ਾਂ ਵਾਇਸਾ ਵਰਸਾ ਹੈ ਕਿ ਕੋਈ ਚੀਜ਼ ਆਉਂਦੀ ਹੈ ਉਹਦੀ ਅਸੀਂ ਮਹਿਮਾਨ ਨਵਾਜ਼ੀ ਕਰਦੇ ਹਾਂ,
0: ਬਿਲਕੁਲ,
1: ਉਹਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਾਂ, ਕਿ ਸਾਡੇ ਵਾਤਾਵਰਨ ਲਈ ਜਾਂ ਸਾਡੀ ਜੀਵਨ ਸ਼ੈਲੀ ਲਈ ਕੀ ਇਹਨਾਂ ਦੇ ਆਉਣ ਜਾਣ ਦੇ ਨਾਲ ਕੋਈ ਫਰਕ ਪੈਂਦਾ ਹੈ, ਕੋਈ ਫਾਇਦੇ ਹੁੰਦੇ ਹੈ?
0: ਸਰ ਜੀ, ਆਪਾਂ ਫਾਇਦੇ ਇਸ ਤਰ੍ਹਾਂ ਦੇਖੀਏ ਕਿ ਜਿੰਨੇ ਵੀ ਆਪਣੀਆਂ ਝੀਲਾਂ, ਦਰਿਆਵਾਂ ਅਤੇ ਵੈਟਲੈਂਡਸ, ਜਿਹੜਾ ਉਹਨਾਂ ਦਾ ਈਕੋਸਿਸਟਮ ਆ, ਉਹਦੇ ਵਿੱਚ ਪੰਛੀਆਂ ਦਾ ਬਹੁਤ ਵੱਡਾ ਰੋਲ ਆ। ਕਿਉਂਕਿ ਈਕੋਸਿਸਟਮ ਜਿਹੜਾ ਸਾਰੇ ਜੀਵਾਂ ਦੀ ਉਹਦੇ 'ਚ ਬਣਤਰ ਆ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਭੋਜਨ ਜਿਹੜੀਆਂ ਹੈਗੀਆਂ ਲੜੀਆਂ ਉਹਦੇ 'ਚ ਨੇ। ਸੋ ਉਹਦੇ ਵਿੱਚ ਜਿਹੜੇ ਪੰਛੀਆਂ ਦਾ ਆਪਣਾ ਇੱਕ ਥਾਂ ਵਾ, ਕਿਉਂਕਿ ਇਹਨਾਂ 'ਚੋਂ ਬਹੁਤ ਸਾਰੇ ਪੰਛੀ ਨੇ ਜਿਹੜੇ ਕੀੜੇ ਮਕੌੜੇ ਖਾਂਦੇ ਨੇ, ਇਹਨਾਂ 'ਚੋਂ ਬਹੁਤ ਸਾਰੇ ਪੰਛੀ ਨੇ ਜਿਹੜੇ ਕਿ ਸ਼ਿਕਾਰੀ ਪੰਛੀ ਨੇ। ਸੋ ਇਹ ਜਿਹੜੇ ਨੇ ਨਾ, ਉਸ ਫੂਡ ਵੈੱਬ ਦੇ ਲਈ, ਫੂਡ ਵੈੱਬ ਨੂੰ ਸਟਰੈਂਥਨ ਕਰਦੇ ਨੇ। ਕਿਸੇ ਵੀ ਵੈਟਲੈਂਡ ਦੀ ਜਿਹੜੀ ਆਪਾਂ ਕਹਿੰਦੇ ਹਾਂ ਨਾ ਕਿ ਉਹਦੀ ਜੈਵਿਕ ਵਿਭਿੰਨਤਾ ਦੇ ਲਈ ਇਹਨਾਂ ਪੰਛੀਆਂ ਦਾ ਉੱਥੇ ਹੋਣਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਜਿਹੜਾ ਹੈਗਾ ਕਿ ਉਹ ਸਾਰੇ ਜਿਹੜੇ ਸਿਸਟਮ ਦਾ ਇੱਕ ਜਿਹੜਾ ਹਜ਼ਾਰਾਂ ਸਾਲਾਂ ਤੋਂ ਸਿਸਟਮ ਉੱਥੇ ਹੈਗਾ ਸੀ, ਉਹ ਜਿਹੜਾ ਹੈਗਾ ਇੱਕ ਲੜੀ, ਇੱਕ ਪੰਛੀ, ਇੱਕ ਪ੍ਰਜਾਤੀ ਦੇ ਵਿਲੁਪਤ ਹੋਣਾ, ਉਹਦੀ ਸੰਖਿਆ ਘਟਣ ਦੇ ਨਾਲ ਉਹ ਸਾਰਾ ਫਰਕ ਪੈ ਜਾਂਦਾ ਉਸ 'ਤੇ।
1: ਅੱਛਾ, ਇੱਕ ਹੋਰ ਇਹਦੇ ਨਾਲ ਜੁੜੀ ਗੱਲ ਇਹ ਵੀ ਆ ਜਾਂਦੀ ਹੈ ਡਾਕਟਰ ਤੇਜਦੀਪ ਜੀ, ਕਿ ਤੁਸੀਂ ਕਿਹਾ ਕਿ ਮਨੁੱਖੀ ਸਮਾਜ ਤੋਂ ਖਤਰਾ ਹਮੇਸ਼ਾ ਹਰ ਜੀਵ ਜੰਤੂ ਨੂੰ ਰਿਹਾ,
0: ਬਿਲਕੁਲ ਜੀ,
1: ਤੇ ਕੀ ਜਿਹੜਾ ਪੰਛੀਆਂ ਦਾ ਸਮਾਜ ਵੀ ਇਹਨਾਂ ਲਈ ਕੋਈ ਖਤਰੇ ਦਾ ਵਾਇਸ ਬਣ ਸਕਦਾ ਹੈ, ਕਿ ਪੰਛੀ ਵੀ ਇਹਨਾਂ ਦੇ ਉੱਤੇ ਕੋਈ ਹੱਲਾ ਹਮਲਾ ਕਰਦੇ ਹੈ?
0: ਜੀ, ਇੱਦਾਂ ਦਾ ਕੋਈ ਵੀ ਇੰਸੀਡੈਂਟ ਨਹੀਂ ਹੈਗਾ ਜੀ ਜਿਹਦੇ ਵਿੱਚ ਆਪਾਂ ਕਹੀਏ ਕਿ ਪੰਛੀਆਂ ਨੇ ਕਿਸੇ ਕਿਸਮ ਦਾ ਇੱਦਾਂ ਦਾ ਕੀਤਾ ਹੋਵੇ। ਹਾਂਜੀ,
1: ਕਿਤੇ ਨਾ ਕਿਤੇ ਸਾਡੇ ਨਾਲ ਸਮਝਦਾ ਸਾਡੇ ਪੰਛੀ ਹੈ।
0: ਮੈਂ ਨਾ ਤੁਹਾਨੂੰ ਜੀ ਇੱਕ ਬਹੁਤ ਹੀ ਇੰਟਰਸਟਿੰਗ ਐਗਜ਼ਾਮਪਲ ਦੱਸਦੀ ਹਾਂ। ਇੱਕ ਨਾ ਛੋਟਾ ਜਿਹਾ ਪੰਛੀ ਆ, ਆਰਟਿਕ ਟਰਨ ਆ ਉਹਦਾ ਨਾਂ, ਉਹ ਨਾ ਆਰਟਿਕ ਰੀਜਨ ਤੋਂ ਅੰਟਾਰਟਿਕਾ ਤੱਕ ਜਾਂਦਾ ਵਾ, ਠੀਕ ਹੈ। ਪਿੱਛੇ ਜੇ ਨਾ ਉਹ ਕੁਝ ਸਾਲ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਰਿੰਗ ਉਹਦੇ ਨਾ ਪੈਰਾਂ 'ਚ ਇੱਕ ਛੋਟਾ ਜਿਹਾ ਰਿੰਗ ਕਾਪਰ ਦਾ ਲਾ ਦਿੰਦੇ ਆ ਦੇਖਣ ਲਈ ਕਿ ਜੇ ਦੁਬਾਰਾ ਇਹ ਪੰਛੀ ਮਿਲਿਆ ਤਾਂ ਪਤਾ ਲੱਗੂਗਾ ਕਿ ਕਿੰਨਾ ਉਹਨੇ ਲੰਬੀ ਦੂਰੀ ਤੈਅ ਕੀਤੀ ਆ। ਉਹਨਾਂ ਨੇ ਇੱਕ ਨਾ ਰਿੰਗ ਲਗਾਤਾ ਆਰਟਿਕ ਟਰਨ ਨੂੰ, ਅਤੇ ਉਹ ਜਿਹੜਾ ਛੋਟਾ ਜਿਹਾ ਉਹ ਚੂਚਾ ਸੀ ਜਿਹਦੇ ਲਗਾਇਆ, ਅਤੇ ਚੂਚਾ ਜਿਹੜਾ ਹੈਗਾ 22,000 ਕਿਲੋਮੀਟਰ ਦੂਰ ਮਿਲਿਆ 3 ਮਹੀਨੇ ਦੇ ਵਿੱਚ ਹੀ। ਉਸੇ ਤਰ੍ਹਾਂ ਇੱਕ ਹੋਰ ਆਰਟਿਕ ਟਰਨ ਦੇ ਬੱਚੇ ਨੂੰ ਉਹਨਾਂ ਨੇ ਇੱਦਾਂ ਰਿੰਗਿੰਗ ਕੀਤੀ, ਅਤੇ ਉਹਨੇ 96,000 ਕਿਲੋਮੀਟਰ ਤੈਅ ਕੀਤਾ, ਉੜ ਕੇ ਤੈਅ ਕੀਤਾ, ਔਰ ਉਹ ਸਿਰਫ 10 ਮਹੀਨਿਆਂ ਦੇ ਵਿੱਚ ਆਪਣੀ ਬਰੀਡਿੰਗ ਜਿੱਥੇ ਉਹਦੀ ਪ੍ਰਜਨਨ ਹੋਇਆ ਸੀ ਉੱਥੋਂ ਮਾਈਗ੍ਰੇਟ ਕਰਕੇ ਉੱਥੋਂ ਵਾਪਸ ਆਉਣ ਦੇ ਜਿਹੜਾ ਡਿਸਟੈਂਸ ਆ 96,000 ਕਿਲੋਮੀਟਰ ਉਹਨੇ ਤੈਅ ਕੀਤਾ। ਇਹ ਤਾਂ ਜਿਹੜੇ ਹੈਗੇ ਆ ਕਿ ਇੰਨੇ ਲੌਂਗ ਡਿਸਟੈਂਸ ਟਰੈਵਲ ਕਰਦੇ ਆ ਕਿ ਬੰਦੇ ਨੂੰ ਬੇਸਿਕਲੀ ਇਹਨਾਂ ਪੰਛੀਆਂ ਨੇ ਹੀ ਬੰਦੇ ਨੇ ਸੋਚਿਆ

0: ਕੁਦਰਤ ਦੀ ਸਿਰਜਣਾ ਦੇ ਨਾਲ ਜੁੜੀਆਂ ਬਾਕੀ ਚੀਜ਼ਾਂ ਜੁੜੀਆਂ ਹੋਈਆਂ, ਉਹਦੇ ਜੀਵਨ ਨੂੰ ਸਮਝਣ ਨਾਲ ਜਾਂ ਉਹਨਾਂ ਦੇ ਨਾਲ ਜੁੜਨ ਨਾਲ ਹੀ ਬੰਦਾ ਕੁਦਰਤ ਤੱਕ ਜਿਹੜਾ ਦੁਬਾਰਾ ਤੋਂ ਪਹੁੰਚ ਸਕਦਾ ਹੈ। ਸੋ ਇਸ ਕਰਕੇ ਪੰਛੀਆਂ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਪੰਛੀਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੈ ਸਿੱਖਣ ਨੂੰ ਕਿ ਕਿਤੇ ਨਾ ਕਿਤੇ ਸਾਨੂੰ ਜਿੱਦਾਂ ਅਸੀਂ ਬਹੁਤ ਕੁਛ ਕਰਦੇ ਹਾਂ, ਤਪ ਕਰਦੇ ਹਾਂ, ਜਪ ਕਰਦੇ ਹਾਂ, ਪਰ ਤਪ ਜਪ ਜਿਹੜਾ ਹੈ ਉਹ ਸਾਰਾ ਕੁਛ ਤੁਹਾਡਾ ਜਿੱਦਾਂ ਕਹਿੰਦੇ ਹਾਂ ਕਿ ਬਹੁਤ ਤੁਹਾਨੂੰ ਛੋਟਾ ਲੱਗੂਗਾ ਜਦੋਂ ਤੁਸੀਂ ਕੁਦਰਤ ਨਾਲ ਇਹਨਾਂ ਸਰੋਤਾਂ ਦੀ ਜ਼ਰੀਏ ਜੁੜਨ ਦੀ ਕੋਸ਼ਿਸ਼।
1: ਮੈਂ ਨਾ ਜੀ ਬਹੁਤ ਸਾਰੀਆਂ ਨਾ ਬੁੱਕਸ ਪੜ੍ਹਦੀ ਰਹਿੰਦੀ ਹੈਗੀਆਂ, ਇਕੱਲੀ ਪੰਛੀਆਂ ਨਹੀਂ, ਹੋਰ ਜਿਵੇਂ ਜੰਗਲੀ ਜਾਨਵਰਾਂ ਦੇ ਬਾਰੇ, ਹੋਰਾਂ ਦੇ ਬਾਰੇ ਵੀ। ਜਦੋਂ ਤੁਸੀਂ ਉਹਨਾਂ ਦੀ ਦੇਖਦੇ ਹੋ, ਉਹਨਾਂ ਦਾ ਬਿਹੇਵੀਅਰ ਦੇਖਦੇ ਹੋ, ਉਹਨਾਂ ਦੀ ਲਾਈਫ ਹਿਸਟਰੀ ਦੇਖਦੇ ਹੋ, ਉਹ ਕਿਸ ਤਰ੍ਹਾਂ ਉਸ ਕੁਦਰਤ ਨਾਲ ਜੁੜੇ ਨੇ, ਜਦੋਂ ਆਪਾਂ ਹੌਲੀ ਹੌਲੀ ਟੁੱਟਦੇ ਜਾ ਰਹੇ ਹਾਂ ਅਤੇ ਤੁਹਾਨੂੰ ਆਪਣਾ ਆਪਣਾ ਬਹੁਤ ਬੌਣਾ ਲੱਗਦਾ, ਤੁਹਾਨੂੰ ਲੱਗਦਾ ਵੀ ਇਹਨਾਂ ਤੋਂ ਕਿੰਨਾ ਕੁਛ ਸਿੱਖਣ ਦੀ ਲੋੜ ਆ, ਕਿ ਕਿੰਨੇ ਔਖੇ ਹੋ ਕੇ ਉਹ ਆਉਂਦੇ ਆ ਜਾਂਦੇ ਆ, ਫਿਰ ਵੀ ਉਹ ਆਪਣੀ ਰਹਿਣ ਵਾਲੀਆਂ ਥਾਵਾਂ ਜਿੱਥੋਂ ਉਹ ਤੁਰੇ ਹੁੰਦੇ ਆ, ਆਪਣੇ ਉਸ ਘਰ ਦੇ ਨਾਲ ਕਿੱਦਾਂ ਪਿਆਰ ਰੱਖਦੇ ਆ, ਕਿੰਨਾ ਕੁਝ ਛੋਟਾ ਜਿਹਾ ਜੀਵ ਸਹਿੰਦਾ ਵਾ।
0: ਕੱਲ੍ਹ ਦਾ ਪ੍ਰੋਗਰਾਮ ਪ੍ਰਭਾਰੀ ਸਾਹਿਬ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਅਰਹਰ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਹਰਪ੍ਰੀਤ ਕੌਰ ਜਾਣਕਾਰੀਆਂ ਸਾਂਝੀਆਂ ਕਰਨਗੇ
2: ਜੀ।
0: ਇਹ ਤੋਂ ਇਲਾਵਾ ਪਸ਼ੂਆਂ ਪ੍ਰਤੀ ਹਮਦਰਦੀ, ਇਸ ਵਿਸ਼ੇ ਨੂੰ ਲੈ ਕੇ ਡਾਕਟਰ ਦੇਸ਼ ਦੀਪਕ ਗੋਇਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਸਾਂਝੀਆਂ ਕਰਾਂਗੇ। ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
2: ਮੌਸਮ ਕੀ ਕਹਿੰਦਾ ਜੀ?
0: ਕੋਈ ਖਾਸ ਚੇਤਾਵਨੀ ਹੈ ਨਹੀਂ, ਰਲਮਾ ਮਿਲਮਾ ਪ੍ਰਭਾਵ ਜਿਹਾ ਹੈ
2: ਜੀ,
0: ਤੇ ਆਪਾਂ ਚੱਲੀਏ ਜੀ। ਜੈ ਹਿੰਦ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: か。ਹੁਣ ਖਬਰਾਂ ਵਿਸਥਾਰ ਨਾਲ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ CCEA ਨੇ ਅੱਜ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ ਮਾਰਚ 2031 ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਮੇਟੀ ਨੇ ਜਨਤਕ ਵੰਡ ਪ੍ਰਣਾਲੀ ਵਿੱਚ ਰਾਸ਼ਨ ਦੀ ਢੋਆ ਢੁਆਈ ਅਤੇ ਪ੍ਰਬੰਧਨ ਸਹਾਇਤਾ ਯੋਜਨਾ ਸਾਰਥਕ PDS ਨੂੰ ਜਾਰੀ ਰੱਖਣ ਨੂੰ ਹਰੀ ਝੰਡੀ ਦਿੱਤੀ। ਕੇਂਦਰ ਸਰਕਾਰ ਨੇ ਇਸ ਯੋਜਨਾ ਲਈ 25,530 ਕਰੋੜ ਰੁਪਏ ਅਲਾਟ ਕੀਤੇ ਨੇ। ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਯੋਜਨਾ ਅੰਤਰਰਾਜੀ ਅਨਾਜ ਢੋਆ ਢੁਆਈ ਲਈ ਰਾਜ ਏਜੰਸੀਆਂ ਨੂੰ ਸਹਾਇਤਾ ਪ੍ਰਦਾਨ ਕਰੇਗੀ, ਵਾਜਬ ਭਾਅ ਦੀਆਂ ਦੁਕਾਨਾਂ ਦਾ ਸਮਰਥਨ ਕਰੇਗੀ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵਿੱਚ ਮਦਦ ਕਰੇਗੀ।
1: ये सुधार है PDS के सिस्टम में, पूरे डिलीवरी सिस्टम में, लॉजिस्टिक्स में, ट्रांसपोर्टेशन में, मटेरियल हैंडलिंग में और PDS के बेनिफिशरीज की ग्रीवेंस के रिड्रेसल के लिए बहुत बड़ा ये स्ट्रक्चरल रिफॉर्म है। और PDS एक ऐसी व्यवस्था है जिसमें केंद्र और राज्य मिलकर ही सारा काम करते हैं। दूर दराज के क्षेत्र हो, महिलाएं हो, वंचित हो, सबको कवर किया जाता है।
0: ਕਮੇਟੀ ਨੇ ਅਨਾਜ ਦੀ ਅੰਤਰਰਾਜੀ ਢੋਆ ਢੁਆਈ ਅਤੇ ਸੰਭਾਲ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰੀ ਸਹਾਇਤਾ ਲਈ ਨਿਯਮਾਂ ਵਿੱਚ ਵੀ ਸੋਧ ਕੀਤੀ ਹੈ। ਸੁਪਰੀਮ ਕੋਰਟ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ SIR ਪ੍ਰਕਿਰਿਆ ਸੁਤੰਤਰ ਅਤੇ ਨਿਰਪੱਖ ਚੋਣਾਂ ਦੀਆਂ ਸੰਵਿਧਾਨਕ ਲੋੜਾਂ ਨੂੰ ਅੱਗੇ ਵਧਾਉਂਦੀ ਹੈ। ਸਰਵਉੱਚ ਅਦਾਲਤ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਕੋਲ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 324 ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਤਹਿਤ SIR ਕਰਾਉਣ ਦਾ ਅਧਿਕਾਰ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ ਵਿੱਚ SIR ਕਰਾਉਣ ਲਈ ਪਿਛਲੇ ਸਾਲ ਜੂਨ ਵਿੱਚ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ 'ਤੇ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹਾ ਕਿ SIR ਪ੍ਰਕਿਰਿਆ ਦਾ ਉਦੇਸ਼ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ ਹੈ। ਸਰਵਉੱਚ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਪ੍ਰਕਿਰਿਆ ਲੋਕ ਪ੍ਰਤੀਨਿਧਤਾ ਕਾਨੂੰਨ 1950 ਅਤੇ ਵੋਟਰ ਰਜਿਸਟ੍ਰੇਸ਼ਨ ਨਿਯਮਾਂ 1960 ਦੇ ਉਲਟ ਸੀ। ਅਦਾਲਤ ਨੇ ਇਸ ਦਲੀਲ ਨੂੰ ਵੀ ਰੱਦ ਕੀਤਾ ਕਿ ਇਹ ਪ੍ਰਕਿਰਿਆ ਵੋਟਰ ਸੂਚੀਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਵਿਅਕਤੀਆਂ ਲਈ ਨਾਗਰਿਕਤਾ ਦੀ ਸੰਭਾਵਿਤ ਮਾਨਤਾ ਨੂੰ ਰੱਦ ਕਰਦੀ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਚੋਣ ਕਮਿਸ਼ਨ ਕੋਲ ਵੋਟਰ ਤਸਦੀਕ ਪੁਸ਼ਟੀਕਰਨ ਪਰਚੀ VVPAT ਨਾਲ ਸੰਬੰਧਿਤ ਦਿਸ਼ਾ ਨਿਰਦੇਸ਼ਾਂ ਵਿੱਚ ਬਦਲਾਅ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਫੈਸਲਾ ਲੈਣ ਦਾ ਅਧਿਕਾਰ ਹੈ। ਅਦਾਲਤ ਨੇ ਕਿਹਾ ਕਿ ਇਹ ਇੱਕ ਤਕਨੀਕੀ ਮਾਮਲਾ ਅਤੇ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਹਨਾਂ ਸਲਿੱਪਾਂ 'ਤੇ ਸਮਾਂ ਅੰਕਿਤ ਕਰਨ ਨਾਲ ਪਾਰਦਰਸ਼ਤਾ, ਤਸਦੀਕ ਅਤੇ ਆਡਿਟ ਪ੍ਰਕਿਰਿਆਵਾਂ ਵਿੱਚ ਸੁਧਾਰ ਹੋਏਗਾ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ UG 2026 ਪੇਪਰ ਲੀਕ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ ਮਹਾਰਾਸ਼ਟਰ ਦੇ ਲਾਤੂਰ ਦਾ ਇੱਕ ਡਾਕਟਰ ਅਤੇ ਪੁਣੇ ਦੇ ਇੱਕ ਕੋਚਿੰਗ ਇੰਸਟੀਚਿਊਟ ਦਾ ਇੱਕ ਅਧਿਆਪਕ ਸ਼ਾਮਲ ਹੈ। ਜਾਂਚ ਏਜੰਸੀ ਨੇ ਪੁਣੇ ਦੇ ਇੱਕ ਹੋਰ ਕੋਚਿੰਗ ਇੰਸਟੀਚਿਊਟ ਤੋਂ ਭੌਤਿਕ ਵਿਗਿਆਨ ਦੇ ਅਧਿਆਪਕ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਹੁਣ ਤੱਕ 49 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਇਤਰਾਜਯੋਗ ਦਸਤਾਵੇਜ਼, ਲੈਪਟੋਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਇਲਾਕੇ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਅੱਜ ਗੰਗਟੋਕ ਵਿੱਚ ਸਿੱਕਮ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਹਨਾਂ ਸਿੱਖਿਆ ਨੂੰ ਸ਼ਕਤੀਕਰਨ ਦਾ ਮਾਰਗ ਦੱਸਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ, ਨਵੀਨਤਾ ਅਤੇ ਆਪਸੀ ਵਿਸ਼ਵਾਸ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
2: ਨਾਰਥ ਈਸਟ ਕਾ ਵਿਕਾਸ ਦੇਸ਼ ਕੀ ਸਮਗਰ ਵਿਕਾਸ ਕੇ ਲਈ ਅਨਿਵਾਰਿਆ ਹੈ। ਪੂਰਵੋਤਰ ਖੇਤਰ ਕਾ ਵਿਕਾਸ ਔਰ ਰਾਸ਼ਟਰੀ ਵਿਕਾਸ ਕੇ ਲਕਸ਼ ਆਪਸ ਮੇ ਜੁੜੇ ਹੋਏ ਹੈ। ਯਹਾਂ ਕੇ ਯੁਵਾਓ ਮੇ ਅਸੀਮ ਪ੍ਰਤਿਭਾ ਹੈ। ਸਿੱਕਿਮ ਸਹਿਤ ਅਨਯ ਰਾਜਿਓ ਸੇ ਆਏ ਹੋਏ ਵਿਦਿਆਰਥੀਓ ਸੇ ਮੈਂ ਆਗ੍ਰਹ ਕਰਨਾ ਚਾਹੂੰਗੀ ਕਿ ਆਪ ਸਭ ਇੱਕ ਦੂਸਰੇ ਕੇ ਸੰਪਰਕ ਮੇ ਰਹੇ ਔਰ ਮਿਲ ਜੁਲ ਕਰ ਰਾਸ਼ਟਰੀ ਵਿਕਾਸ ਮੇ ਯੋਗਦਾਨ ਦੇਣੇ ਕਾ ਭਾਵਨਾ ਮੇ ਆਗੇ ਬੜੇ।
0: ਰਾਸ਼ਟਰਪਤੀ ਨੇ ਉਹਨਾਂ ਨੂੰ ਸਮਾਜ ਦੇ ਕਮਜ਼ੋਰ ਵਰਗਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਪੰਡਿਤ ਨਹਿਰੂ ਨੂੰ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਪੰਡਿਤ ਜਵਾਹਰ ਲਾਲ ਨਹਿਰੂ 15 ਅਗਸਤ 1947 ਤੋਂ 27 ਮਈ 1964 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਪ੍ਰਸਿੱਧ ਨਿਸ਼ਾਨੇਬਾਜ਼ ਅਤੇ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਦਾ ਅੱਜ 79 ਸਾਲ ਦੀ ਉਮਰ ਵਿੱਚ

0: ਸਨਮਾਨਿਤ ਹੋ ਗਿਆ ਹੈ। ਏਸ਼ੀਅਨ ਖੇਡਾਂ 'ਚ ਸੋਨੇ ਦਾ ਤਮਗਾ ਜੇਤੂ ਅਤੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਸ਼੍ਰੀ ਸਿੰਘ ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ 5 ਵਾਰ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਹ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕ ਸਕੱਤਰ ਜਨਰਲ ਵੀ ਸਨ ਅਤੇ ਭਾਰਤੀ ਅਤੇ ਅੰਤਰਰਾਸ਼ਟਰੀ ਖੇਡ ਪ੍ਰਸ਼ਾਸਨ ਵਿੱਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਰਹੇ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਉਹਨਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪੈ ਰਹੀ ਭਿਆਨਕ ਗਰਮੀ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਮੋਦੀ ਨੇ ਉਹਨਾਂ ਨੂੰ ਪਾਣੀ ਪੀਂਦੇ ਰਹਿਣ ਅਤੇ ਜਦੋਂ ਵੀ ਬਾਹਰ ਨਿਕਲਣ ਤਾਂ ਆਪਣੇ ਨਾਲ ਪਾਣੀ ਲੈ ਕੇ ਜਾਣ ਦੀ ਅਪੀਲ ਕੀਤੀ ਹੈ। ਗਰਮੀ ਕਾਰਨ ਵੱਧਦੀਆਂ ਮੁਸ਼ਕਲਾਂ ਬਾਰੇ ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ ਵਿੱਚ ਸੰਵੇਦਨਸ਼ੀਲਤਾ ਬਹੁਤ ਵੱਡੀ ਸਹਾਇਤਾ ਬਣ ਸਕਦੀ ਹੈ। ਉਹਨਾਂ ਕਿਸੇ ਵੀ ਪਿਆਸੇ ਵਿਅਕਤੀ ਨੂੰ ਇੱਕ ਗਲਾਸ ਪਾਣੀ ਜ਼ਰੂਰ ਪਿਲਾਉਣ ਲਈ ਕਿਹਾ। ਉਹਨਾਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਅਜ਼ੀਜ਼ਾਂ ਦੇ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਰਹਿਣ ਦੀ ਵੀ ਅਪੀਲ ਕੀਤੀ। ਉਹਨਾਂ ਲੋਕਾਂ ਨੂੰ ਪੰਛੀਆਂ ਅਤੇ ਜਾਨਵਰਾਂ ਦਾ ਧਿਆਨ ਰੱਖਣ ਦੀ ਸਲਾਹ ਦਿੰਦਿਆਂ ਘਰਾਂ, ਬਾਲਕੋਨੀਆਂ, ਛੱਤਾਂ, ਦੁਕਾਨਾਂ ਜਾਂ ਦਫ਼ਤਰਾਂ ਦੇ ਬਾਹਰ ਪਾਣੀ ਦਾ ਕੋਈ ਬਰਤਨ ਰੱਖਣ ਦੀ ਵੀ ਅਪੀਲ ਕੀਤੀ। ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਆਉਣ ਵਾਲੇ ਦਿਨਾਂ ਵਿੱਚ ਚੰਗੀ ਖ਼ਬਰ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ ਵਿੱਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੇ ਅੰਤ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਪੰਜਾਬ ਵਿੱਚ ਫਰੀਦਕੋਟ 46.1 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸਥਾਨ ਰਿਹਾ ਅਤੇ ਹਰਿਆਣੇ ਦੇ ਰੋਹਤਕ ਵਿੱਚ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਉਹਨਾਂ ਨੇ ਪਾਕਿਸਤਾਨ 'ਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਜਾਰੀ ਰੱਖਣ ਦਾ ਇਲਜ਼ਾਮ ਲਾਇਆ ਅਤੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਵਿਰੁੱਧ ਦਹਿਸ਼ਤਗਰਦ ਗਤੀਵਿਧੀਆਂ ਨੂੰ ਸਪਾਂਸਰ ਕਰਨ ਲਈ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਸ਼੍ਰੀ ਹਰੀਸ਼ ਨੇ ਇਹ ਟਿੱਪਣੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਅਤੇ ਸੰਯੁਕਤ ਰਾਸ਼ਟਰ ਕੇਂਦਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਵਿਸ਼ੇ 'ਤੇ ਇੱਕ ਖੁੱਲ੍ਹੀ ਬਹਿਸ ਦੌਰਾਨ ਕੀਤੀਆਂ। ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਭਾਰਤੀ ਪ੍ਰਤੀਨਿਧ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੀ ਸਥਾਪਨਾ ਤੋਂ ਹੀ ਦਹਿਸ਼ਤਗਰਦੀ, ਹਿੰਸਕ ਕੱਟੜਵਾਦ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲਗਾਤਾਰ ਸਮਰਥਨ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਵੇਰੇ ਤਿਰੁਵਨੰਤਪੁਰਮ ਵਿੱਚ ਸਾਬਕ ਮੁੱਖ ਮੰਤਰੀ ਪਿਨਾਰਾਈ ਵਿਜੇਨ ਦੇ ਨਿਵਾਸ ਸਥਾਨ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਰਾਜ ਭਰ ਵਿੱਚ 10 ਤੋਂ ਵੱਧ ਥਾਵਾਂ 'ਤੇ ਜਾਂਚ ਚੱਲ ਰਹੀ ਹੈ। IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ। ਸਨਰਾਈਜ਼ਰਸ ਹੈਦਰਾਬਾਦ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜੇਤੂ ਟੀਮ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨਸ ਨਾਲ ਹੋਏਗਾ। ਫਾਈਨਲ ਮੈਚ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ ਮਾਰਚ 2031 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਵਉੱਚ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ UG 2026 ਪੇਪਰ ਲੀਕ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਖੇਤਰ ਦਾ ਵਿਕਾਸ ਬਹੁਤ ਜ਼ਰੂਰੀ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਾਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:40 ਹੋ ਰਹੇ ਨੇ। ਹੁਣ ਪੇਸ਼ ਹੈ ਸਮਾਚਾਰ ਸਮੀਖਿਆ।
2: ਨਮਸਕਾਰ, ਪੇਸ਼ ਹੈ ਹਫ਼ਤਾਵਾਰੀ ਸਮਾਚਾਰ ਸਮੀਖਿਆ। ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੀ, ਵਾਚਿਕਾ ਅਮਨਪ੍ਰੀਤ ਕੌਰ। ਪਿਛਲੇ ਕਰੀਬ 15 ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਦੇਸ਼ ਦੇ ਕਈ ਸ਼ਹਿਰਾਂ ਦਾ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਹੈ। ਇਸ ਵੇਲੇ ਭਾਰਤ ਧਰਤੀ ਦਾ ਸਭ ਤੋਂ ਵਧੇਰੇ ਤਪਦਾ ਹੋਇਆ ਦੇਸ਼ ਬਣ ਗਿਆ ਹੈ। ਰੀਅਲ ਟਾਈਮ ਗਲੋਬਲ ਤਾਪਮਾਨ ਰੈਂਕਿੰਗ ਮੁਤਾਬਿਕ ਦੁਨੀਆ ਦੇ 100 ਤੋਂ ਵੱਧ ਗਰਮ ਸ਼ਹਿਰਾਂ 'ਚ 95 ਤੋਂ 98 ਭਾਰਤ ਦੇ ਸ਼ਹਿਰ ਨੇ। ਉੱਥੇ ਹੀ AQI.in 'ਚ ਵਧੇਰੇ ਗਰਮੀ ਦੇ ਮਾਮਲੇ 'ਚ ਸਾਰੇ 100 ਸ਼ਹਿਰ ਭਾਰਤ ਦੇ ਹੀ ਰੱਖੇ ਗਏ ਨੇ। ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼, ਮਹਾਰਾਸ਼ਟਰ ਦੇ ਵਿਦਰਭ ਇਲਾਕੇ 'ਚ, ਰਾਜਸਥਾਨ

0: ਤੇਲੰਗਾਨਾ, ਉੜੀਸਾ ਅਤੇ ਛੱਤੀਸਗੜ੍ਹ 'ਚ ਗਰਮੀ ਨਾਲ ਹਾਲਾਤ ਵਧੇਰੇ ਖਰਾਬ ਏ। ਨੇਚਰ ਪੱਤਰਿਕਾ 'ਚ ਹਾਲ ਹੀ 'ਚ ਪ੍ਰਕਾਸ਼ਿਤ ਹੋਈ ਇੱਕ ਖੋਜ ਮੁਤਾਬਕ ਪਿਛਲੇ 2 ਦਹਾਕਿਆਂ ਦੌਰਾਨ ਭਾਰਤ ਵਿੱਚ ਹੀਟ ਵੇਵ ਦੀ ਤੀਬਰਤਾ ਤੇ ਸਮਾਂ ਹੱਦ ਵਧੀ ਹੈ। ਖੋਜ 'ਚ ਪਾਇਆ ਗਿਆ ਕਿ ਗਰਮੀ ਦੇ ਹੌਟਸਪੌਟ ਹੁਣ ਨਵੇਂ ਇਲਾਕਿਆਂ 'ਚ ਫੈਲ ਰਹੇ ਨੇ। ਅਲਨੀਨੋ ਵਰਗੀਆਂ ਮੌਸਮੀ ਘਟਨਾਵਾਂ ਇਸ ਨੂੰ ਹੋਰ ਖਰਾਬ ਕਰ ਰਹੀਆਂ ਨੇ। ਇਹੀ ਕਾਰਨ ਹੈ ਕਿ ਹਰ ਸਾਲ ਅਪ੍ਰੈਲ ਮਈ ਦੀ ਸ਼ੁਰੂਆਤ ਦੇ ਨਾਲ ਹੀ ਹੀਟ ਵੇਵ ਸਤਾਉਣ ਲੱਗਦੀ ਹੈ। ਅੰਕੜਿਆਂ ਮੁਤਾਬਕ 1961 ਤੋਂ ਲੈ ਕੇ 2021 ਤੱਕ ਤਕਰੀਬਨ 2.5 ਦਿਨ 'ਚ ਵਾਧਾ ਹੋ ਚੁੱਕਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਕੁਝ ਸਾਲਾਂ 'ਚ ਇਹ 12 ਤੋਂ 18 ਦਿਨ ਤੱਕ ਵੱਧ ਸਕਦਾ ਹੈ। ਇਸ ਤੋਂ ਇਲਾਵਾ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। 2024 ਦੀ ਗੱਲ ਕਰੀਏ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੰਗੇਸ਼ਪੁਰ 'ਚ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਤੱਕ ਪੁੱਜ ਚੁੱਕਾ ਹੈ। ਦੇਸ਼ 'ਚ ਤਾਪਮਾਨ ਵਧਣ ਦਾ ਸਭ ਤੋਂ ਵੱਡਾ ਕਾਰਨ ਭਾਰਤ ਦੀ ਭੂਗੋਲਿਕ ਸਥਿਤੀ ਹੈ, ਕਿਉਂਕਿ ਸਾਡਾ ਦੇਸ਼ ਕਰਕ ਰੇਖਾ ਤੇ ਮਕਰ ਰੇਖਾ ਦੇ ਵਿਚਾਲੇ ਸਥਿਤ ਹੈ, ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ ਤੇ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿੰਦਾ ਹੈ। ਇਸ ਤੋਂ ਇਲਾਵਾ ਉੱਤਰੀ ਭਾਰਤ, ਵਿਸ਼ੇਸ਼ ਕਰਕੇ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿਚਾਲੇ ਥਾਰ ਮਾਰੂਥਲ ਨੇ ਜੋ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਤਪ ਜਾਂਦੇ ਨੇ। ਇੱਥੋਂ ਉੱਠਣ ਵਾਲੀ ਗਰਮ ਹਵਾ ਲੂ ਬਣ ਕੇ ਪੂਰੇ ਦੇਸ਼ ਨੂੰ ਝੁਲਸਾ ਦਿੰਦੀ ਹੈ। ਹੀਟ ਵੇਵ ਕਾਰਨ ਜਿੱਥੇ ਲੋਕਾਂ ਦਾ ਘਰੋਂ ਨਿਕਲਣਾ ਮੁਹਾਲ ਹੋਇਆ ਪਿਆ, ਉੱਥੇ ਹੀ ਲੋਕ 47 ਡਿਗਰੀ ਤੱਕ ਗਰਮੀ ਪਾਰਾ ਚੜ੍ਹਨ ਨਾਲ ਕਈ ਰੋਗਾਂ ਦਾ ਸ਼ਿਕਾਰ ਵੀ ਹੋ ਰਹੇ ਨੇ। ਤਾਪਮਾਨ ਵਧਣ ਕਾਰਨ ਜਲਵਾਯੂ 'ਚ ਲਗਾਤਾਰ ਤਬਦੀਲੀ ਵੀ ਮੰਨਿਆ ਜਾ ਰਿਹਾ ਹੈ। ਸਾਡੇ ਦੇਸ਼ ਅੰਦਰ 2014 ਤੋਂ 2023 ਦੇ ਦਰਮਿਆਨ ਜਲਵਾਯੂ ਵਿਚਲੀ ਕਾਰਬਨ ਡਾਈਆਕਸਾਈਡ ਦਾ ਪੱਧਰ 425 ਪੀਪੀਐਮ ਦੇ ਨਵੇਂ ਪੱਧਰ ਤੇ ਪੁੱਜ ਚੁੱਕਾ ਹੈ। ਅੱਤ ਦੀ ਗਰਮੀ ਨਾਲ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ। ਰਿਸਰਚ ਗੇਟ ਦੀ ਇੱਕ ਰਿਪੋਰਟ ਮੁਤਾਬਿਕ 1992 ਤੋਂ ਲੈ ਕੇ 2015 ਦਰਮਿਆਨ ਭਾਰਤ ਵਿੱਚ ਲੂ ਨਾਲ 24,000 ਤੋਂ ਵੱਧ ਮੌਤਾਂ ਹੋਈਆਂ। ਹਾਲਾਂਕਿ ਉਸ ਤੋਂ ਬਾਅਦ ਵੀ ਲੂ ਨਾਲ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਅੰਦਰ ਹੀਟ ਵੇਵ ਦਾ ਅਸਰ ਬੀਤੇ 15 ਦਿਨਾਂ ਤੋਂ ਸ਼ੁਰੂ ਹੋਇਆ ਹੈ, ਜੋ ਲਗਾਤਾਰ ਹੀ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਿਕ 13 ਮਈ ਨੂੰ ਸੂਬੇ ਅੰਦਰ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਕਿ ਅਗਲੇ ਦਿਨਾਂ ਦੌਰਾਨ 4 ਤੋਂ 6 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਪੂਰੀ ਤਰ੍ਹਾਂ ਸੱਚ ਨਿਕਲੀਏ ਤੇ ਪੰਜਾਬ ਅੰਦਰ ਬਠਿੰਡਾ ਜ਼ਿਲ੍ਹੇ ਦਾ ਤਾਪਮਾਨ ਸਭ ਤੋਂ ਵੱਧ 47 ਡਿਗਰੀ ਤੋਂ ਪਾਰ ਚਲਾ ਗਿਆ ਹੈ। ਹੀਟ ਵੇਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ ਸਵੇਰੇ 7:30 ਦਾ ਕਰਨਾ ਪਿਆ। ਉਧਰ ਸਿਹਤ ਵਿਭਾਗ ਨੇ ਵੀ ਲੋਕਾਂ 'ਚ ਹੀਟ ਵੇਵ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਤੇਜ਼ ਧੁੱਪ ਤੇ ਗਰਮ ਹਵਾਵਾਂ ਕਾਰਨ ਹੀਟ ਸਟ੍ਰੋਕ ਦੇ ਖਤਰੇ ਤੋਂ ਬਚਣ ਲਈ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ 'ਚ ਤਬਦੀਲੀ ਕਰਦੇ ਹੋਏ ਬੇਲੋੜੇ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਦੁਪਹਿਰ ਵੇਲੇ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੋਵੇ ਤਾਂ ਸਿਰ ਨੂੰ ਹਮੇਸ਼ਾ ਕੱਪੜੇ ਜਾਂ ਪੱਗ ਜਾਂ ਟੋਪੀ ਨਾਲ ਢੱਕ ਕੇ ਰੱਖਿਆ ਜਾਏ ਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ ਨੂੰ ਤਰਜੀਹ ਦਿੱਤੀ ਜਾਏ। ਸਰੀਰ ਵਿੱਚ ਪਾਣੀ ਦੀ ਕਮੀ ਨੂੰ ਰੋਕਣ ਲਈ ਵੱਧ ਤੋਂ ਵੱਧ ਪਾਣੀ, ਲੱਸੀ, ਸਕਿੰਜਵੀ ਅਤੇ ਗੰਨੇ ਦੇ ਜੂਸ ਵਰਗੇ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ। ਉੱਥੇ ਹੀ ਪਸ਼ੂਆਂ ਅਤੇ ਪੰਛੀਆਂ ਦੇ ਲਈ ਦਰਖਤਾਂ ਦੇ ਥੱਲੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਵੀ ਗਰਮੀ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਸਮਾਚਾਰ ਸਮੀਖਿਆ। ਇਹ ਆਕਾਸ਼ਵਾਣੀ ਕਾ ਜਲੰਧਰ ਕੇਂਦਰ ਹੈ। ਅਪੇਸ਼ ਹੈ ਹਿੰਦੀ ਵਾਰਤਾ ਪ੍ਰੋਗਰਾਮ ਮੇ ਪ੍ਰੇਮ ਵਿੱਚ ਕੀ ਵਿਅੰਗਯ ਵਾਰਤਾ ਆਸਮਾਨ ਸੇ ਗਿਰਾ ਹਜ਼ੂਰ ਮੇ ਅਟਕਾ।
2: ਹਸ ਵਿੰਗ ਲੇਖ ਆਸਮਾਨ ਸੇ ਗਿਰਾ ਔਰ ਖਜੂਰ ਮੇ ਅਟਕਾ। ਕਈ ਵਾਰ ਇਨਸਾਨ ਛੋਟੇ ਸੇ ਖਤਰੇ ਸੇ ਬਚਤਾ ਹੁਆ ਗਹਿਰੀ ਖਾਈ ਮੇ ਗਿਰ ਜਾਤਾ ਹੈ, ਅਰਥਾਤ ਵਹ ਏਕ ਛੋਟੀ ਸੀ ਬੱਚਤ ਕੋ ਕਰਤਾ ਹੁਆ ਬਹੁਤ ਜ਼ਿਆਦਾ ਖਰਚ ਕਰ ਬੈਠਤਾ ਹੈ, ਯਾਨੀ ਕਿ ਆਸਮਾਨ ਸੇ ਗਿਰਾ ਔਰ ਆਸ ਖਜੂਰ ਮੇ ਆਕਰ ਅਟਕ ਜਾਤਾ ਹੈ। ਵਹਾਂ ਸੇ ਬਾਹਰ ਨਿਕਲਨੇ ਕੇ ਲੀਏ ਉਸੇ ਲੈਣੇ ਕੇ ਦੇਣੇ ਪੜ ਜਾਤੇ ਹੈ। ਹਮਾਰੇ ਆਫਿਸ ਕੇ ਪ੍ਰਭੂ ਦਿਆਲ ਜੀ ਕੇ ਸਾਥ ਵੀ ਕੁਛ ਐਸਾ ਹੀ ਹੁਆ। ਰੁਤਬੇ ਸੇ ਜਿਤਨੇ ਬੜੇ ਅਧਿਕਾਰੀ ਹੈਂ ਲੇਕਿਨ ਦਿਲ ਕੇ ਉਤਨੇ ਹੀ ਛੋਟੇ ਹੈਂ। ਜੇਬ ਸੇ ਪਰਸ ਨਿਕਾਲਤੇ ਹੀ ਉਨਕਾ ਦਿਲ ਬੈਠਨੇ ਲਗਤਾ ਹੈ। ਜਬ ਕਭੀ ਵੀ ਚਾਏ ਆਦਿ ਕੀ ਤਲਬ ਹੋਤੀ ਹੈ ਤੋ ਕਿਸੀ ਨਾ ਕਿਸੀ ਕਾ ਚਿਹਰਾ ਤਲਾਸ਼ਨੇ ਲਗਤੇ ਹੈਂ। ਸਭੀ ਉਨਸੇ ਕਤਰਾਤੇ ਵੀ ਹੈਂ ਲੇਕਿਨ ਇਨਕਾਰ ਕਰਨੇ ਕੀ ਹਿੰਮਤ ਨਹੀਂ ਹੋਤੀ, ਕਿਉਂਕਿ ਆਫਿਸ ਮੇਂ ਉਨਕਾ ਰੁਤਬਾ ਬਹੁਤ ਬੜਾ ਹੈ। ਆਫਿਸ बदल कर

ਹੁਣ ਤੁਸੀਂ ਸੁਣ ਰਹੇ ਸੀ ਮਕਬੂਲ ਪਾਲੀ ਦੀ ਆਵਾਜ਼ 'ਚ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ, ਜੀਵਨ ਵਿੱਚ ਹਰ ਮੁਸ਼ਕਿਲ ਸਾਨੂੰ ਕੁਝ ਨਵਾਂ ਸਿਖਾਉਣ ਆਉਂਦੀ ਹੈ। ਹਾਰ ਕੇ ਬੈਠ ਜਾਣ ਵਾਲੇ ਕਦੇ ਮੰਜ਼ਿਲ ਤੱਕ ਨਹੀਂ ਪਹੁੰਚਦੇ। ਜੋ ਇਨਸਾਨ ਆਪਣੇ ਸੁਪਨਿਆਂ ਲਈ ਲੜਦਾ ਹੈ, ਉਹ ਇੱਕ ਦਿਨ ਦੁਨੀਆ ਲਈ ਮਿਸਾਲ ਬਣ ਜਾਂਦਾ ਹੈ। ਹੌਸਲਾ ਰੱਖੋ, ਸਮਾਂ ਬਦਲਦਾ ਜ਼ਰੂਰ ਹੈ।

ਹਰ ਮੁਸ਼ਕਿਲ ਸਾਨੂੰ ਕੁਝ ਨਵਾਂ ਸਿਖਾਉਣ ਆਉਂਦੀ ਹੈ। ਹਾਰ ਕੇ ਬੈਠ ਜਾਣ ਵਾਲੇ ਕਦੇ ਮੰਜ਼ਿਲ ਤੱਕ ਨਹੀਂ ਪਹੁੰਚਦੇ। ਜੋ ਇਨਸਾਨ ਆਪਣੇ ਸੁਪਨਿਆਂ ਲਈ ਲੜਦਾ ਹੈ ਉਹ ਇੱਕ ਦਿਨ ਦੁਨੀਆ ਲਈ ਮਿਸਾਲ ਬਣ ਜਾਂਦਾ ਹੈ। ਹੌਸਲਾ ਰੱਖੋ, ਸਮਾਂ ਬਦਲਦਾ ਜ਼ਰੂਰ ਹੈ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ, ਜ਼ਿੰਦਗੀ ਹਸੀਨ ਹੈ ਜੇਕਰ ਜ਼ਿੰਦਗੀ ਵਿੱਚ ਪਿਆਰ ਹੈ, ਕਿਉਂਕਿ ਪਿਆਰ ਜੀਵਨ ਦਾ ਸਭ ਤੋਂ ਸੁੰਦਰ ਤੇ ਅਨਮੋਲ ਅਹਿਸਾਸ ਹੁੰਦਾ ਹੈ। ਇਹ ਮਨੁੱਖ ਨੂੰ ਖੁਸ਼ੀ, ਸਹਾਰਾ ਤੇ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ। ਪਿਆਰ ਨਾਲ ਰਿਸ਼ਤੇ ਮਜ਼ਬੂਤ ਬਣਦੇ ਨੇ ਤੇ ਆਪਸੀ ਵਿਸ਼ਵਾਸ ਵੀ ਵੱਧਦਾ ਹੈ। ਜਿਸ ਜੀਵਨ ਵਿੱਚ ਪਿਆਰ ਹੁੰਦਾ ਹੈ, ਉੱਥੇ ਨਫ਼ਰਤ ਤੇ ਗੁੱਸੇ ਲਈ ਜਗ੍ਹਾ ਹੀ ਨਹੀਂ ਬਚਦੀ। ਪਿਆਰ ਮਨੁੱਖ ਨੂੰ ਦੂਜਿਆਂ ਦੀ ਮਦਦ ਕਰਨ ਤੇ ਦਇਆਵਾਨ ਬਣਨ ਦੀ ਪ੍ਰੇਰਣਾ ਦਿੰਦਾ ਹੈ। ਪਰਿਵਾਰ ਤੇ ਸਮਾਜ ਵਿੱਚ ਏਕਤਾ ਬਣਾਈ ਰੱਖਣ ਲਈ ਪਿਆਰ ਬਹੁਤ ਜ਼ਰੂਰੀ ਹੈ। ਸੱਚਾ ਪਿਆਰ ਮਨੁੱਖ ਨੂੰ ਹੌਸਲਾ ਤੇ ਜੀਵਨ ਵਿੱਚ ਅੱਗੇ ਵਧਣ ਦੀ ਤਾਕਤ ਦਿੰਦਾ ਹੈ। ਇਸ ਲਈ ਪਿਆਰ ਨੂੰ ਜੀਵਨ ਦੀ ਸਭ ਤੋਂ ਵੱਡੀ ਦੌਲਤ ਮੰਨਿਆ ਜਾਂਦਾ ਹੈ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਹੁਣ ਸੁਣਦੇ ਹਾਂ 90 ਸਾਲ ਆਕਾਸ਼ਵਾਣੀ ਦੇ ਨਾਲ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ ਸਰੋਤਿਓ, ਜ਼ਿੰਦਗੀ ਹਸੀਨ ਬਣਦੀ ਹੈ ਜਦੋਂ ਕਿ ਅਸੀਂ ਪੂਰੀ ਤਰ੍ਹਾਂ ਤੰਦਰੁਸਤ ਹੋਈਏ, ਤਾਂ ਹੀ ਅਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀ ਸਕਦੇ ਹਾਂ। ਅਤੇ ਗੱਲ ਕਰਦੇ ਹਾਂ ਜੀ, ਵੱਧ ਰਹੀ ਗਰਮੀ ਵਿੱਚ ਕਿਹਨਾਂ ਕਿਹਨਾਂ ਤਰੀਕਿਆਂ ਦੇ ਨਾਲ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਗਰਮੀ ਦੇ ਮੌਸਮ ਵਿੱਚ ਸਰੀਰ ਨੂੰ ਠੰਡਾ ਰੱਖਣਾ ਬਹੁਤ ਜ਼ਰੂਰੀ ਹੈ। ਧੁੱਪ ਵਿੱਚ ਬਾਹਰ ਜਾਣ ਸਮੇਂ ਛੱਤਰੀ ਜਾਂ ਫਿਰ ਟੋਪੀ ਦਾ ਇਸਤੇਮਾਲ ਜ਼ਰੂਰ ਕਰੋ। ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਇਸ ਲਈ ਤੁਸੀਂ ਗੰਨੇ ਦਾ ਰਸ, ਲੱਸੀ ਜਾਂ ਫਿਰ ਨਿੰਬੂ ਪਾਣੀ ਦੀ ਵੀ ਵਰਤੋਂ ਕਰ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਈ ਵਾਰ ਇਨਸਾਨ ਜਦੋਂ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੈ ਤੇ ਆਪਣੇ ਆਪ 'ਚ ਇਹ ਸੋਚ ਲੈਂਦਾ ਹੈ ਕਿ ਇਹ ਮੁਸ਼ਕਿਲਾਂ ਤੋਂ ਮੈਂ ਕਦੇ ਪਾਰ ਨਹੀਂ ਲੰਘ ਸਕਦਾ। ਪਰ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਰੱਬ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਖਾਸ ਕਾਬਲੀਅਤ ਬਖਸ਼ੀ ਹੋਈ ਹੈ। ਮਿਹਨਤ, ਸਬਰ ਤੇ ਵਿਸ਼ਵਾਸ ਨਾਲ ਅਸੰਭਵ ਵੀ ਸੰਭਵ ਬਣ ਜਾਂਦਾ ਹੈ। ਬਸ ਆਪਣੇ ਸੁਪਨਿਆਂ ਨੂੰ ਜਿਉਂਦਾ ਰੱਖੋ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਪ੍ਰੋਗਰਾਮ 'ਚ ਵੇਲਾ ਹੋ ਗਿਆ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਇਸ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਤੁਸੀਂ ਇਸ ਵੇਲੇ ਸੁਣ ਰਹੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਆਪਸੀ ਸਾਂਝ ਕਿੰਨੀ ਕੁ ਜ਼ਰੂਰੀ ਹੈ, ਇਸ ਬਾਰੇ ਗੱਲ ਕਰਦੇ ਹਾਂ। ਜੀ ਹਾਂ, ਆਪਸੀ ਸਾਂਝ ਬਹੁਤ ਜ਼ਰੂਰੀ ਹੈ। ਜਿੱਥੇ ਆਪਸੀ ਸਾਂਝ ਹੁੰਦੀ ਹੈ ਨਾ, ਉੱਥੇ ਲੜਾਈਆਂ ਅਤੇ ਗਲਤ ਫਹਿਮੀਆਂ ਬਹੁਤ ਘੱਟ ਹੁੰਦੀਆਂ ਨੇ। ਇੱਕ ਦੂਜੇ ਦੀ ਮਦਦ ਕਰਨ ਦੇ ਨਾਲ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਅਤੇ ਰਿਸ਼ਤੇ ਹੋਰ ਗਹਿਰੇ ਬਣਦੇ ਨੇ। ਸਾਂਝ ਦੇ ਸਹਿਯੋਗ ਦੇ ਨਾਲ ਹਰ ਮੁਸ਼ਕਿਲ ਨੂੰ ਆਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ। ਇਸ ਨਾਲ ਜੀਵਨ ਵਿੱਚ ਪਿਆਰ ਅਤੇ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ। ਇਸ ਦੇ ਨਾਲ ਹੀ ਮੈਨੂੰ ਸੋਨੀਆ ਸੈਨੀ ਨੂੰ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਖਤਮ ਕਰਨ ਦੀ ਦਿਓ ਇਜਾਜ਼ਤ। ਫਿਰ ਮਿਲਾਂਗੇ ਜੀ ਇਸੇ ਹੀ ਪ੍ਰੋਗਰਾਮ 'ਚ। ਤਦ ਤੱਕ ਲਈ ਰੱਬ ਰੱਖਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਯਾਨੀ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਅਤੇ 9:30 ਚਰਚਾ ਕਾ ਵਿਸ਼ੇ ਹੈ ਸਾਡੇ ਦਿੱਲੀ ਕੇਂਦਰ ਤੋਂ ਬਸ ਕੁਝ ਹੀ ਪਲਾਂ 'ਚ।

ਨਾਲ ਹੋ ਰਿਹਾ ਹੈ। ਸੋ ਇਹ ਸੀ ਜੀ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ ਤੁਹਾਡੀ ਫਰਮਾਇਸ਼ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸੋਨੀਆ ਸੈਨੀ ਦਾ ਪਿਆਰ ਭਰਿਆ ਨਮਸਕਾਰ। ਜੀ ਸਰੋਤਿਓ, ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਪਸੰਦ ਦੇ ਗੀਤ ਸੁਣਨਾ ਤਾਂ ਤੁਸੀਂ ਸਾਨੂੰ ਵਟਸਐਪ ਰਾਹੀਂ ਮੈਸੇਜ ਭੇਜ ਸਕਦੇ ਹੋ ਜੀ। ਅਸੀਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਵਟਸਐਪ ਨੰਬਰ ਹੈ 9465560177। ਅਤੇ ਜੇਕਰ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਫੋਨ ਨੰਬਰ ਹੈ ਜੀ 2342173, ਏਰੀਆ ਕੋਡ 0181। ਕਰ ਰਹੇ ਹਾਂ ਜੀ ਇੰਤਜ਼ਾਰ ਤੁਹਾਡੇ ਨਾਲ ਗੱਲਬਾਤ ਕਰਨ ਲਈ ਅਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ। ਲਓ ਜੀ ਸੁਣੋ ਇਹ ਖੂਬਸੂਰਤ ਗੀਤ

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼, ਤੇ ਸਾਡੇ ਨਾਲ ਜੁੜੇ ਨੇ ਕਾਲਰ, ਗੱਲਬਾਤ ਕਰਦੇ ਇਹਨਾਂ ਦੇ ਨਾਲ, ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਜੀ। ਹੈਲੋ।
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ ਜੀ? ਪਰਿਚੈ ਦਿਓ ਆਪਣਾ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸ਼੍ਰੀ ਗੰਗਾਨਗਰ ਤੋਂ ਰੇਸ਼ਮ ਸਿੰਘ ਸੰਧੂ ਜੀ।
0: ਜੀ ਰੇਸ਼ਮ ਸਿੰਘ ਸੰਧੂ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ। ਅੱਜ ਕਾਫੀ ਟਾਈਮ ਬਾਅਦ ਜੀ ਆਪਣਾ ਰਾਤ ਵਾਲੇ ਪ੍ਰੋਗਰਾਮ 'ਚ ਆਪਣਾ ਕਾਲ ਲੱਗੀ ਹੈ ਜੀ।
0: ਜੀ ਦੇਖੋ ਜੀ, ਤੁਸੀਂ ਸਾਡੇ ਪਹਿਲੇ ਕਾਲਰ ਹੋ।
1: ਅੱਛਾ ਜੀ,
0: ਬਹੁਤ ਖੁਸ਼ੀ ਦੀ ਗੱਲ ਹੈ। ਔਰ ਇਹ ਦੱਸੋ ਜੀ, ਅੱਜ ਦੀ ਫਰਮਾਇਸ਼ ਦੱਸ ਦਿਓ।
1: ਹਾਂਜੀ, ਮੇਰਾ ਨਾਮ ਜੋਕਰ ਫਿਲਮ ਹੈ ਜੀ, ਤੇ ਗਾਣੇ ਦੇ ਬੋਲ ਹੈ ਜੀ, ਜੀਣਾ ਜਹਾਂ ਮਰਨਾ ਜਹਾਂ ਇਸੇ ਸਿਵਾ ਜਾਣਾ ਕਾ।
0: ਬਿਲਕੁਲ ਜੀ, ਜੀਵਨ ਦੀ ਬੜੀ ਵਧੀਆ ਸੱਚਾਈ ਇਹਦੇ ਵਿੱਚ ਦਰਸਾਈ ਗਈ ਹੈ।
1: ਹਾਂਜੀ ਹਾਂਜੀ, ਇਹ ਸਿਰਫ ਜੀ ਮੈਂ ਤੁਹਾਨੂੰ ਦੱਸਦਾ ਜੀ, ਰਾਜ ਕਪੂਰ ਤੇ ਫਿਲਮ ਤੇ ਆਪਣਾ ਜਿਹਾ ਮੁਕੇਸ਼ ਤੇ ਗਾਣੇ ਨਾ ਜੀ ਬਹੁਤ ਵਧੀਆ ਵਧੀਆ ਗਾਏ ਗਏ
0: ਜੀ। ਜੀ, ਤੇ ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਖੂਬਸੂਰਤ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੀ।
1: ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਵਟਸਐਪ ਰਾਹੀਂ ਫਰਮਾਇਸ਼ਾਂ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਨੇ, ਵੱਧਦੇ ਉਹਨਾਂ ਫਰਮਾਇਸ਼ਾਂ ਵੱਲ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਸ਼ਾਹਰੁਖ ਫਾਰੁਖ ਸ਼ਬਨਮ ਸ਼ਹਿਨਾਜ਼ ਨੇ ਜੈ ਵਿਹਾਰ ਨਵਜ਼ਗੜ੍ਹ ਤੋਂ। ਪਿੰਡ ਤੇਜਾ ਮੋਰੀ ਅੰਬਾਲਾ ਤੋਂ ਬੰਸੀ ਲਾਲ ਸੰਧੂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ ਅਤੇ ਇਹਨਾਂ ਦਾ ਪੂਰਾ ਹੀ ਵਰਮਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ ਡਿਸਟ੍ਰਿਕਟ ਫਾਜ਼ਿਲਕਾ ਤੋਂ। ਪਿੰਡ ਚਗੁੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ ਅਤੇ ਵੀਰੇਨ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਕਸ਼ਾ, ਪਰੀਕਸ਼ਿਤ ਸੰਧੂ ਅਤੇ ਮੈਕਸ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਅਵਤਾਰ ਸਿੰਘ ਪੰਨੂ ਪਿੰਡ ਮਥੌਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਪਦਮਾ ਟਾਕੀਜ਼ ਨੇਪਾਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਆਸ਼ਵਿਨ, ਮੰਗਲਾ

ਅਬੈਨ ਅਤੇ ਰਜਿੰਦਰ ਜੀ ਸ਼ਾਹ। ਆਹੋ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਮਧੂਮਤੀ ਫਿਲਮ ਦਾ ਗੀਤ ਲਤਾ ਮੰਗੇਸ਼ਕਰ, ਮੰਨਾ ਡੇ ਅਤੇ ਸਾਥੀਆਂ ਦੀ ਆਵਾਜ਼ 'ਚ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਆਓ ਗੱਲਬਾਤ ਕਰਦੇ ਹਾਂ ਆਪਣੇ ਅਗਲੇ ਕਾਲਰ ਦੇ ਨਾਲ। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਜੀ। ਹੈਲੋ
1: ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਮਲਕੀਤ ਸਿੰਘ ਕੜਿਆਣਾ ਜੀ, ਆ ਰਹੀ ਹੈ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ ਜੀ, ਮੇਰਾ ਪਿੰਡ ਹੈ ਕੜਿਆਣਾ ਜੀ।
0: ਜੀ ਮਲਕੀਤ ਜੀ, ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ
1: ਜੀ। ਤੁਹਾਡਾ ਵੀ ਭੈਣ ਜੀ ਬਹੁਤ ਧੰਨਵਾਦ ਜੀ।
0: ਸ਼ੁਕਰੀਆ ਜੀ। ਇਹ ਦੱਸੋ, ਅੱਜ ਦੀ ਫਰਮਾਇਸ਼ ਕਿਹੜੀ ਲੈ ਕੇ ਹਾਜ਼ਰ ਹੋਏ ਹੋ ਪ੍ਰੋਗਰਾਮ 'ਚ?
1: ਮੈਂ ਨਾ ਫਿਲਮ ਦਾ ਸੁਣਨਾ ਜੀ, ਕਿੱਥੇ ਆਈ ਹੈ ਸੁਣਾ ਦਿਓ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਜੀ।
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ।
1: ਠੀਕ ਹੈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ 'ਚ ਅਗਲੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਫਰਮਾਇਸ਼ ਭੇਜਣ ਵਾਲੇ ਨੇ ਪਿੰਡ ਜਾਖੋਤ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਬਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖੱਟਕ। ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪਿੰਡ ਜਾਖੋਤ ਰਾਜਸਥਾਨ ਤੋਂ। ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ। ਸੰਬਲਪੁਰ ਕਾਨਕੇਰ ਤੋਂ ਫਾਗੂ ਰਾਮ ਯਾਦਵ, ਜੋਤੀ ਯਾਦਵ ਅਤੇ ਓਜਸਵੀ ਯਾਦਵ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਲੋਕੂ ਕਲਾਨੀ ਲੋਹਾਰੂ ਹਰਿਆਣਾ ਤੋਂ ਬਿੱਲੂ ਸਿੰਘ ਚਿੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ ਬਰਖਾ, ਯੋਗੇਸ਼ ਯੋਗੇਂਦਰ ਕੁਮਾਰ, ਨਰਿੰਦਰ ਕੁਮਾਰ ਬਰਖਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ, ਜੀਤ ਸਿੰਘ, ਇਹਨਾਂ ਦਾ ਪੂਰਾ ਬੜਾ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ ਅਤੇ ਕੁਲਵੰਤ ਗਿੱਲ ਜਿਹੜਾ ਹੈ ਉਹ ਮਿਲੋਟ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ, ਹੈਪੀ ਸਾਗਰ, ਲੱਕੀ ਸਾਗਰ ਅਤੇ ਇੰਜਰਜੀਤ ਮੰਗਾ। ਆਓ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼। ਭੀਗੀ ਪਲਕੇ ਫਿਲਮ ਦਾ ਗੀਤ, ਮੁਹੰਮਦ ਰਫੀ ਅਤੇ

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਅਤੇ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਸਾਡੇ ਕੋਲ ਕਾਲਰ ਪਹੁੰਚ ਚੁੱਕੇ ਨੇ ਜੀ, ਆਪਣੀ ਫਰਮਾਇਸ਼ ਲੈ ਕੇ ਗੱਲਬਾਤ ਕਰਦੇ ਇਹਨਾਂ ਦੇ ਨਾਲ। ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ ਜੀ? ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਹੈਲੋ।
1: ਹੈਲੋ।
0: ਹਾਂਜੀ
1: ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੁਰਿੰਦਰ ਕੁਮਾਰ ਸੂਰੀ, ਸੁਲਤਾਨ ਮਨੋਰ, ਅੰਮ੍ਰਿਤਸਰ ਤੋਂ ਬੋਲ ਰਿਹਾ ਜੀ।
0: ਜੀ ਸੁਰਿੰਦਰ ਜੀ, ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ 'ਚ।
1: ਬਹੁਤ ਵਧੀਆ ਲੱਗਾ ਮੈਡਮ ਜੀ, ਤੁਸੀਂ ਆਏ ਜੇ ਮਨ ਖੁਸ਼ ਹੋ ਗਿਆ। ਇੱਥੇ ਇਸਲਾਬਾਦ
0: ਜੀ, ਬਹੁਤ ਬਹੁਤ ਸ਼ੁਕਰੀਆ।
1: ਹਾਂਜੀ ਹਾਂਜੀ, ਬਾਕੀ ਮੈਡਮ ਜੀ ਸਾਰਾ ਦਿਨ ਪ੍ਰੋਗਰਾਮ ਸੁਣਦੇ ਰਹਿੰਦਾ ਆਕਾਸ਼ਵਾਣੀ ਜਲੰਧਰ
0: ਜੀ।
1: ਹਾਂਜੀ,
0: ਤੁਹਾਨੂੰ ਸਾਰੇ ਪ੍ਰੋਗਰਾਮ ਵਧੀਆ ਲੱਗਦੇ ਨੇ?
1: ਬਹੁਤ ਸੋਹਣੀ ਸੀ ਉਹ ਤਾਂ ਸ਼ੁਰੂ ਹੋਈਦਾ ਤੇ ਰਾਤ ਨੂੰ ਸੁਗਾਤ ਤੱਕ, ਹੁਣ ਅੱਜ ਤੇ ਬੁੱਧਵਾਰ ਹੈਲੋ ਫਰਮਾਇਸ਼ ਹੈਗੀ, ਇਹ ਵੀ ਸੁਣਨਾ ਜ਼ਰੂਰੀ ਸੀ।
0: ਬਿਲਕੁਲ ਜੀ ਬਿਲਕੁਲ।
1: ਹਾਂਜੀ
0: ਦੇਖੋ, ਤੁਸੀਂ ਸੁਣ ਵੀ ਰਹੇ ਹੋ ਤੇ ਨਾਲ ਨਾਲ ਤੁਹਾਡੀ ਗੱਲ ਵੀ ਹੋ ਗਈ ਹੈ ਪ੍ਰੋਗਰਾਮ ਦੇ ਵਿੱਚ।
1: ਹਾਂਜੀ,
0: ਤੇ ਅੱਜ ਦੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਲੈ ਕੇ ਹਾਜ਼ਰ
1: ਹੋਏ? ਪਰਾਇਆ ਤਾਂ ਸੁਣਨ ਦਾ ਗਾਣਾ ਮੈਡਮ ਜੀ ਹੈਗਾ ਜੀ।
0: ਹਾਂਜੀ, ਕਿਹੜਾ ਗੀਤ?
1: ਓ ਤੇਰਾ ਮੇਰਾ ਸਾਥ ਜੁਦਾ ਹੋਣਾ ਮੁਸ਼ਕਿਲ ਹੈ, ਆਕਾਸ਼ਵਾਣੀ ਦਾ ਸਾਥ ਜੁਦਾ ਹੋਣਾ ਬਹੁਤ ਮੁਸ਼ਕਿਲ ਹੈ, ਨਾ ਮੁਮਕਿਨ ਹੈ।
0: ਬਿਲਕੁਲ ਜੀ ਬਿਲਕੁਲ, ਅਸੀਂ ਵੀ ਨਹੀਂ ਚਾਹੁੰਦੇ ਕਿ ਸਾਡੇ ਸਰੋਤੇ ਸਾਡੇ ਤੋਂ ਜੁਦਾ ਹੋਣ। ਲਓ ਜੀ, ਤੁਸੀਂ ਸੁਣੋ ਇਹ ਖੂਬਸੂਰਤ ਗੀਤ ਤੇ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਬਹੁਤ ਬਹੁਤ ਸ਼ੁਕਰੀਆ।

ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਅਤੇ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਵਟਸਐਪ ਰਾਹੀਂ ਜਿਹੜੀ ਫਰਮਾਇਸ਼ਾਂ ਸਾਡੇ ਕੋਲ ਪਹੁੰਚੀਆਂ ਨੇ ਜੀ, ਉਹ ਫਰਮਾਇਸ਼ਾਂ ਨੇ ਨਨਿਓਲਾ ਅੰਬਾਲਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ। ਮੋਹਿੰਦਰ, ਰਣਜੀਤ, ਮਨੀ ਰੋਇਲਾ, ਰੂਬੀ, ਹੈਪੀ, ਕਿਰਨ ਅਤੇ ਸੀਮੂ ਰੋਇਲਾ, ਇਹਨਾਂ ਦਾ ਪੂਰਾ ਹੀ ਰੋਇਲਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ। ਗੰਜਦੁੰਡਵਾਰਾ ਤੋਂ ਸ਼ਮਸੂਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਪੂਰਾ ਹੀ ਖੁਸ਼ਦਿਲ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ ਪੱਪੀ, ਕਿਰਨ ਖੁਰਾਨਾ, ਲਵਿਆ ਖੁਰਾਨਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਅਸਤਪੁਰ, ਜ਼ਿਲ੍ਹਾ ਮਾਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ, ਬਹਾਦੁਰਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ ਅਤੇ ਅਬਦੁੱਲਾ ਆਜ਼ਾਦ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਵੰਸ਼ ਬੱਤਾ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਵਰਮਾ। ਜ਼ਿਲ੍ਹਾ ਫਾਜ਼ਿਲਕਾ ਪਿੰਡ ਇਸਲਾਮਵਾਲਾ ਤੋਂ ਸੋਹਨ ਲਾਲ ਰੱਥੀ, ਓਮ ਪ੍ਰਕਾਸ਼ ਰੱਥੀ, ਸ਼ਗੁਨ, ਲਵਕੁਸ਼, ਛਤਰਪਾਲ ਸਿੰਘ, ਰਜਿੰਦਰ ਸਿੰਘ, ਬੱਬੂ ਸਿੰਘ, ਕਾਕਾ ਪੱਟੀ, ਪਿੰਡ ਕਮਾਲਵਾਲਾ ਤੋਂ ਗੁਰਮੀਤ ਸਿੰਘ ਵਿਰਕ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ, ਪੁਸ਼ਪੇਂਦਰ ਕੁਮਾਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼, ਫੂਲ ਔਰ ਕਾਂਟੇ ਫਿਲਮ ਦਾ ਇਹ ਗੀਤ ਕੁਮਾਰ ਸਾਨੂੰ ਅਤੇ ਅਲਕਾ ਯਾਗਨਿਕ ਦੀ ਆਵਾਜ਼ 'ਚ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਕੁਲਦੀਪ ਜੀ ਬਹੁਤ ਬਹੁਤ ਸਵਾਗਤ ਕਰਦੇ ਪਹਿਲਾਂ ਤਾਂ ਪ੍ਰੋਗਰਾਮ ਚ ਜੀ ਮੇਹਨਤ ਕਰਦੇ ਹੋ ਤਾਂ ਦੇਖੋ ਤੁਹਾਨੂੰ ਸਫਲਤਾ ਵੀ ਮਿਲਦੀ ਹੈ।
1: ਹਾਂਜੀ ਹਾਂਜੀ ਮੈਮ ਜਰੂਰ।

0: ਹਾਂਜੀ
1: ਅਸੀਂ ਤਾਂ ਮੈਮ ਸਾਨੂੰ ਤਾਂ 31 ਸਾਲ ਹੋ ਗਏ ਜੀ ਰੇਡੀਓ ਦੇ ਦੋਸਤ ਬਣਿਆ ਨੀ ਜੀ।
0: ਬਹੁਤ ਖੁਸ਼ੀ ਦੀ ਗੱਲ ਹੈ। ਤੇ ਅੱਜ ਦੇ ਪ੍ਰੋਗਰਾਮ ਚ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਹੋ?
1: ਹਾਂਜੀ ਹਾਂਜੀ ਮੈਮ ਸਾਨੂੰ ਤਜਰਬਾ ਜੀ ਪੂਰਾ।
0: ਫਰਮਾਇਸ਼ ਦੱਸ ਦਿਓ।
1: ਹਾਂਜੀ ਮੈਮ ਖਾਨ ਮੂਵੀ ਦਾ ਗਾਣਾ ਸੁਣਨਾ ਜੀ ਆਪਾਂ, ਪਿਆਰ ਕਰਨੇ ਵਾਲੇ ਜੀਤੇ ਹੈ ਸ਼ਾਂਤ ਹੈ ਮਾਤੇ ਹੈ ਸ਼ਾਂਤ।
0: ਤੇ ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਇਹ ਖੂਬਸੂਰਤ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਬਹੁਤ ਬਹੁਤ ਧੰਨਵਾਦ ਮੈਮ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਤੇ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜਸਪੁਰ ਉੱਤਰਾਖੰਡ ਤੋਂ, ਰਿਆਸਤ ਹੁਸੈਨ ਅਸਦੀਕੀ, ਨਜ਼ਮਾ ਬੇਗਮ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ, ਮਾਹਿਰਾ ਨੂਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਤੇ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ। ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ, ਨਰਗਿਸ ਖਾਤੂਨ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਬੋਰਖੇੜਾ, ਪਿਤਰਾਮਲ, ਜ਼ਿਲ੍ਹਾ ਉਜੈਨ, ਮੱਧ ਪ੍ਰਦੇਸ਼ ਤੋਂ ਵਿਨੋਦ ਮੂਣਤ, ਨੇਹਾ ਜੈਨ, ਦੀਪਕ, ਮਯੰਕ ਮੂਣਤ, ਚੇਤਨ ਤੇ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ। ਜਨਕਪੁਰੀ, ਸਹਾਰਨਪੁਰ ਤੋਂ ਜੌਨ ਡਿਕੇਸਟਰੋ, ਪਰਲ ਡਿਕੇਸਟਰੋ, ਰੋਜ਼ੀ ਤੇ ਵਿਲਿਸ ਡਿਕੇਸਟਰੋ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ ਤੇ ਰੀਟਾ ਭਾਟੀਆ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਦਮਪੁਰ, ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ, ਕੀਰਤੀ, ਭੂਮਿਕਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਮੋਤਾਲਾ, ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨ ਮਾਲਾ, ਆਰਤੀ ਚਿੜੀਆ। ਸਪਤਰੰਗ ਸ਼੍ਰੋਤਾ ਪਰਿਵਾਰ ਤੋਂ ਕੁੰਭਾਰ ਗਲੀ, ਸ਼੍ਰੀ ਰਾਮਪੁਰ ਤੋਂ ਅਸ਼ੋਕ, ਸਵਿਤਾ, ਅਨਿਕੇਤ, ਰੋਹਿਣੀ, ਰਿਸ਼ੀਕੇਸ਼, ਜੀਵਿਕਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪੂਨਾ ਵਾਲੇ, ਪੁਣੇ ਤੋਂ ਅਜੈ, ਕਰਿਸ਼ਮਾ, ਅਵਿਕਾ, ਵਿਸ਼ਾਖਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ, ਰਾਹੁਲ, ਚੱਕਪੰਚ, ਐਮ ਡੀ ਪਤਰੋੜਾ ਤੋਂ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮੰਗਲ ਜਨਾਗਲ, ਰਾਹੀ, ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ, ਇੰਦੂ ਤੇ ਡਾਕਟਰ ਸੁਨੀਲ ਜਨਾਗਲ। ਕਸਬਾ ਚਿਲਕਾਨਾ, ਜ਼ਿਲ੍ਹਾ ਸਹਾਰਨਪੁਰ ਤੋਂ ਮੁਹੰਮਦ ਜ਼ਰੀਫ ਅੰਸਾਰੀ, ਨਈਮ ਅੰਸਾਰੀ, ਡਾਕਟਰ ਅਮੀਰ ਮੁੰਨਾ ਨਜ਼ੀਮ, ਆਸ਼ਾ ਨਾਰੰਗ, ਸੋਨਾਲੀ, ਸੁਰੇਸ਼ ਨਾਰੰਗ ਸਾਨੂੰ ਸਹਾਰਨਪੁਰ ਤੋਂ ਫਰਮਾਇਸ਼ ਭੇਜ ਰਹੇ ਨੇ। ਸਾਧੂਰ ਸ਼ਹਿਰ ਤੋਂ ਰਾਮ ਕੁਮਾਰ ਰੇਵਾੜ, ਚੰਦਰਕਲਾ ਰੇਵਾੜ ਤੇ ਇਹਨਾਂ ਦੇ ਸਾਥੀ। ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਇਹ ਸਾਨੂੰ ਕੋਟਵਾ, ਨਾਰਾਇਣਪੁਰ, ਬਾਬਾ ਪੱਟੀ, ਪਲੀਆਂ ਤੋਂ। ਦੁਬੀਹਾ, ਨੇਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪਰਾਂਜਲ ਰਾਏ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਤਨੌਰੀ, ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ, ਛੱਤੀਸਗੜ੍ਹ ਤੋਂ ਦੇਵਸ਼ੰਕਰ, ਅਜੇ ਦੇਵ, ਤੁਸ਼ਾਰ ਦੇਵ, ਡਾਲੀ ਬੇਬੀ ਪੂਜਾ, ਰਾਧਿਕਾ, ਪ੍ਰਭਾ ਦੇਵੀ ਤੇ ਮਾਸਟਰ ਅਲਕਬੀਰ। ਆਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਇਹ ਖੂਬਸੂਰਤ ਗੀਤ।

ਸਿੰਘ ਪਾਠਕ ਕਹਿੰਦੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਕੋਈ ਗਾਣਾ ਸੁਣਾ ਦਿਓ ਸਾਨੂੰ ਤੇ ਜ਼ਰੂਰ ਅਸੀਂ ਸੁਣਾਵਾਂਗੇ, ਪਰ ਵਾਰੀ ਵਾਰੀ ਸਾਰਿਆਂ ਦੀਆਂ ਫਰਮਾਇਸ਼ਾਂ ਅਸੀਂ ਜਿਹੜੀਆਂ ਉਹ ਪੂਰੀਆਂ ਕਰਾਂਗੇ। ਇਹ ਸਾਨੂੰ ਵੜਿੰਗ ਖੇੜਾ ਤੋਂ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ ਤੇ ਜ਼ਰੂਰ ਜ਼ਰੂਰ ਜੀ ਇਹਨਾਂ ਨੂੰ ਅਸੀਂ ਸੁਣਾਵਾਂਗੇ। ਇਹ ਹਰਜਿੰਦਰ ਸਿੰਘ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਇਹ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਕਹਿੰਦੇ ਕੋਈ ਵੀ ਸਦਾਬਹਾਰ ਸਾਨੂੰ ਗੀਤ ਸੁਣਾ ਦਿਓ ਤੇ ਜ਼ਰੂਰ। ਬਠਿੰਡਾ ਤੋਂ ਸਾਨੂੰ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਛਿੰਦਰਪਾਲ ਇਹ ਵੀ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਸੁਸ਼ੀਲ ਕੁਮਾਰ ਛਿਲਿਆਣਾ, ਪੱਪੀ ਐਨ ਪਰਿਸ਼ਾ ਛਿਲਾਣਾ, ਪੱਪੀ ਦੀ ਹੱਟੀ, ਵੀ ਪੀ ਓ ਰੋੜਾਂ ਵਾਲੀ, ਹਨੂੰਮਾਨਗੜ੍ਹ ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ ਤੇ ਜ਼ਰੂਰ। ਅਤੇ ਲਓ ਫਿਰ ਇੰਜੋਏ ਕਰਦੇ ਹਾਂ ਗੀਤ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਦੋਸਤੋ, ਸਾਡੇ ਵਿਹੜੇ ਸਾਡੇ ਅਗਲੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ ਸਾਡੇ ਵਿਹੜੇ 'ਤੇ, ਆਓ ਫਿਰ ਰਾਬਤਾ ਕਾਇਮ ਕਰੀਏ ਉਹਨਾਂ ਦੇ ਨਾਲ। ਹੈਲੋ,
1: ਹੈਲੋ ਕਮਲ ਸਰ, ਨਮਸਕਾਰ।
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਅਤੇ ਪੂਰੇ ਢੋਲ ਢਮੱਕੇ ਦੇ ਨਾਲ ਤੁਹਾਡਾ ਸਵਾਗਤ ਹੈ। ਹਾਂਜੀ
1: ਕਮਲ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
0: ਧੰਨਵਾਦ ਜੀ।
1: ਸੁਣਾਓ, ਮੁਹੰਮਦ ਰਫੀ ਜੀ ਆਸ਼ਾ ਬਸਲੇ ਜੀ ਆਪਕੇ।
0: ਕਿਹੜਾ ਜੀ?
1: ਰਫੀ ਜੀ ਹੋਇਆ।
0: ਹਾਂਜੀ ਹਾਂਜੀ, ਦਸ
1: ਮੇਰਾ ਦਿਲ ਵਰਾਵੇ।
0: ਕਿਆ ਬਾਤ ਹੈ, ਬਹੁਤ ਖੂਬਸੂਰਤ ਤੁਸੀਂ ਇਹ ਗੀਤ ਦੀ ਚੋਣ ਕੀਤੀ ਹੈ ਅਤੇ ਸਾਡੇ ਕਿਸੇ ਮੈਸੇਜ ਕਰਨ ਵਾਲੇ ਨੇ ਵੀ ਸਾਨੂੰ ਇਹ ਕਿਹਾ ਸੀ ਕਿ ਸਾਨੂੰ ਤੁਸੀਂ ਸੁਣਾਇਓ ਜ਼ਰੂਰ, ਸਰੋਤੇ ਨੇ।
1: ਅਤੇ
0: ਬਸ ਧੰਨਵਾਦ ਜੀ, ਇੱਕ ਦੋ ਮੈਸੇਜ ਪੜ੍ਹ ਲਈਏ ਫਿਰ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਸੋ ਬਹੁਤ ਸਾਰੇ ਮੈਸੇਜਿਸ ਸਾਨੂੰ ਮਿਲ ਰਹੇ ਨੇ ਔਰ ਤੁਸੀਂ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਸਾਡਾ ਮੈਸੇਜ ਕਰਨ ਦੇ ਲਈ ਨੰਬਰ ਹੈ 9465530577 ਅਤੇ ਲੈਂਡਲਾਈਨ ਦੇ ਜ਼ਰੀਏ ਵੀ ਤੁਸੀਂ ਆਪਣੀਆਂ ਫਰਮਾਇਸ਼ਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਸਾਡਾ ਨੰਬਰ ਹੈ 0118123471। ਅਤੇ ਮੈਸੇਜਿਸ ਦੀ ਕੜੀ ਦੇ ਵਿੱਚ ਸਾਨੂੰ ਹੁਣ ਇਹ ਮੈਸੇਜ ਆਇਆ ਜੀ, ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ, ਇਸ਼ਿਤਾ ਅਰੋੜਾ, ਮਜਨੂੰ ਦਾ ਢਿੱਲਾ ਤੋਂ ਇਹ ਮੈਸੇਜ ਕਰਦੇ ਨੇ। ਕਹਿੰਦੇ ਜੀ ਸਾਨੂੰ ਜਿਹੜਾ ਇਹਨਾਂ ਨੇ ਹਿੰਦੀ ਫਿਲਮ ਦੀ ਫਰਮਾਇਸ਼ ਕਰ ਦਿੱਤੀ, ਸੋ ਆਪਾਂ ਤੁਹਾਨੂੰ ਫਰਮਾਇਸ਼ੀ ਗੀਤਾਂ ਦੇ ਵਿੱਚ ਜਿਹੜਾ ਹੈ ਪੰਜਾਬੀ ਫਿਲਮ ਜਿਹੜਾ ਹੈ ਫਿਲਮ ਮਿਊਜ਼ਿਕ ਪੰਜਾਬੀ ਅਤੇ ਜਾਂ ਫਿਰ ਪੰਜਾਬੀ ਗੀਤ ਜਿਹੜੇ ਐਲਬਮਸ ਦੇ ਵਿੱਚ ਆਉਂਦੇ ਨੇ ਉਹਨਾਂ 'ਚੋਂ ਹੀ ਤੁਹਾਨੂੰ ਕੋਈ ਗੀਤ ਸੁਣਾਵਾਂਗੇ ਜੀ। ਔਰ ਨਾਲ ਦੀ ਨਾਲ ਸਾਨੂੰ ਲਓ ਜੀ, ਗੁਰਮੀਤ ਸਿੰਘ ਮੀਤਾ ਜੀ ਨੇ ਵੀ ਐਂਟਰੀ ਮਾਰ ਲਈ ਹੈ ਨਵੀਂ ਦਿੱਲੀ ਤੋਂ ਅਤੇ ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ। ਲਓ ਜੀ ਮੀਤਾ ਜੀ, ਬਸ ਤੁਸੀਂ 2 ਮਿੰਟ ਚਾਹ ਪਾਣੀ ਪੀਓ ਅਤੇ ਆਪਾਂ ਤੁਹਾਡੀ ਫਰਮਾਇਸ਼ ਵੀ ਜਲਦੀ ਹੀ ਪੂਰੀ ਕਰ ਦੇਣੀ ਹੈ। ਅਤੇ ਇਹ ਬੀ ਪੀ ਓ ਸੁਭਾਨਾ ਤਹਿਸੀਲ ਫਾਜ਼ਿਲਕਾ ਤੋਂ ਓਮ ਪ੍ਰਕਾਸ਼, ਵਿਦਿਆ, ਰਾਮ ਸਰੂਪ, ਸੰਤੋਸ਼, ਕੁੰਦਨ ਸੋਨੀਆ, ਸੁਖਦੇਵ ਸੁਮਨ, ਰਵੀ, ਦੀਪਕ, ਵਿੱਕੀ, ਮਨੀਸ਼, ਆਸਥਾ, ਪੂਨਮ ਸੋਨੀਆ, ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਬੀ ਪੀ ਓ ਰਾਮਪੁਰਾ ਬਿਸ਼ਨੋਈਆਂ ਤਹਿਸੀਲ ਡੱਬ ਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਮੱਖਣ ਰਾਮ ਜੀ, ਜਨਾਰਗਲ ਰਜਿੰਦਰ ਕੁਮਾਰ ਜਨਾਰਗਲ, ਸੁਸ਼ੀਲ ਜਨਾਰਗਲ, ਅੰਕਿਤ, ਰਾਜਦੀਪ, ਇੰਦਰਾਜ, ਚਿੰਕੀ, ਸੁਮਨ, ਅਨਸੂਈਆ, ਇਹ ਕਹਿੰਦੇ ਜੀ ਕੋਈ ਵੀ ਗੀਤ ਸਾਨੂੰ ਸੁਣਾ ਦਿਓ ਤੁਸੀਂ। ਬਾਜਵਾ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਚੰਦ, ਅਤਰੀ ਅਨਮੋਲ, ਅਤਰੀ ਦੀਪਕ, ਅਤਰੀ ਗੀਤ ਸਤਿੰਦਰ ਸਰਤਾਜ ਦਾ ਕਹਿੰਦੇ ਸਾਨੂੰ ਤੁਸੀਂ ਸੁਣਾ ਦਿਓ ਅਤੇ ਜ਼ਰੂਰ ਜੀ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਾਂਗੇ। ਔਰ ਵਾਰੋ ਵਾਰੀ ਅਸੀਂ ਫਰਮਾਇਸ਼ਾਂ ਜਿੱਦਾਂ ਜਿੱਦਾਂ ਸਾਨੂੰ ਮੈਸੇਜ ਆਏ ਨੇ ਉੱਦਾਂ ਉੱਦਾਂ ਅਸੀਂ ਫਰਮਾਇਸ਼ਾਂ ਇੰਨੀਆਂ ਪੂਰੀਆਂ ਕਰ ਰਹੇ ਹਾਂ। ਇਹ ਮਹਿਸ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਤ ਕਹਿੰਦੇ ਜੀ ਜਮਲਾ ਜੱਟ ਹੋਣਾ ਦਾ ਕੋਈ ਗੀਤ ਸੁਣਾ ਦਿਓ ਤਾਂ ਜ਼ਰੂਰ ਸੁਣਾਵਾਂਗੇ ਜੀ ਤੁਹਾਨੂੰ। ਇਹ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ, ਇਹ ਕਹਿੰਦੇ ਨੇ ਜੀ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ ਤਾਂ ਜ਼ਰੂਰ। ਬੰਸੀ ਲਾਲ ਜੀ ਜ਼ਰੂਰ ਸੁਣਾਵਾਂਗੇ ਜੀ ਤੁਹਾਨੂੰ। ਇਹ ਸਾਨੂੰ ਮੈਸੇਜ ਭੇਜਿਆ ਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ, ਕਹਿੰਦੇ ਜੀ ਕੋਈ ਵੀ ਗੀਤ ਸਾਨੂੰ ਸੁਣਾ ਦਿਓ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੂਰੀਆ, ਗੀਤਾ ਰਾਣੀ ਜਜੂਰੀਆ, ਗਗਨਦੀਪ ਜਜੂਰੀਆ, ਆਰਜ਼ੂ ਜਜੂਰੀਆ ਅਤੇ ਗੁੱਡੂ, ਇਹ ਵੀ ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ। ਅਤੇ ਹੁਣ ਆਪਾਂ ਧਰਮਾ ਸਾਗਰ ਜੀ ਦੀ ਫਰਮਾਇਸ਼ ਕੀਤਾ ਗੀਤ, ਦੱਸ ਮੇਰਿਆ ਦਿਲ ਵਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ, ਇਹ ਗੀਤ ਸੁਣਾਵਾਂਗੇ।

0: हेलो
1: हेलो कमल जी, सत श्री अकाल।
0: सत श्री अकाल जी, कौन बोल रहे ने ते केड़ी जगह तो बोल रहे ने?
1: जी मनजीत कौर बोल रही है दिल्ली तो। अच्छा
0: मनजीत जी, बहुत बहुत स्वागत है, पूरे ढोल ढमके दे नाल स्वागत है।
1: जी
0: हाँ जी,
1: बहुत बहुत धन्यवाद है,
0: धन्यवाद जी तुहाडा वी। ते दसो फिर केड़ा गीत सुनाइए जी, केड़ा जी? क्या बात है, क्या बात है। ते लो जी, जरूर असीं तुहानूं सुनाउने आ गीत, बस एक दो मैसेज पढ़ लीए। सो
1: जरूर, जरूर।
0: कॉल करन लई बहुत बहुत धन्यवाद। ते लो जी, ये सानूं मैसेज मिलिया पिंड हीरां वाली फाजिलका तो सुभाष गोदारा, विमल गोदारा, इंदू, पार्वती, हिमांशु गोदारा। ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ ਤਾਂ ਜ਼ਰੂਰ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜਿਉਤੀ, ਸਜਨੀ, ਇਹ ਵੀ ਕਹਿੰਦੇ ਨੇ ਤੁਸੀਂ ਆਪਣੀ ਪਸੰਦ ਦਾ ਕੋਈ ਗੀਤ ਸੁਣਾ ਦਿਓ ਤਾਂ ਜ਼ਰੂਰ ਦੋਸਤ। ਨਾਲ ਦੀ ਨਾਲ ਸਾਨੂੰ ਇਹ ਮੈਸੇਜ ਆਇਆ ਜੀ, ਕੂਲਮ ਰੋਡ, ਹਰਗੋਬਿੰਦ ਨਗਰ, ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤਿਸ਼ਾ ਸੰਧੂ ਅਤੇ ਮੈਕਸ, ਇਹ ਵੀ ਕਹਿੰਦੇ ਨੇ ਸਾਨੂੰ ਕੋਈ ਵੀ ਪੰਜਾਬੀ ਗੀਤ ਵਧੀਆ ਜਿਹਾ ਸੁਣਾ ਦਿਓ ਅਤੇ ਆਓ ਫਿਰ ਇੰਜੋਏ ਕਰਦੇ ਹਾਂ ਗੀਤ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਮੇਰਾ ਅਤੇ ਤੁਹਾਡਾ ਇਹ ਸਾਥ ਪੂਰੇ 1 ਵਜੇ ਤੱਕ ਇੱਦਾਂ ਬਣਿਆ ਰਹੇਗਾ ਅਤੇ ਤੁਸੀਂ ਸਾਡੇ ਵੇਲੇ ਫਰਮਾਇਸ਼ੀ ਗੀਤਾਂ ਦੀਆਂ ਫਰਮਾਇਸ਼ਾਂ ਲੈ ਕੇ ਪਹੁੰਚ ਸਕਦੇ ਹੋ। ਸਾਡਾ ਨੰਬਰ ਹੈ ਲੈਂਡਲਾਈਨ ਨੰਬਰ ਹੈ 0118123421 ਅਤੇ ਵਟਸਐਪ ਦੇ ਜ਼ਰੀਏ ਵੀ ਤੁਸੀਂ ਆਪਣੇ ਮੈਸੇਜ ਸਾਨੂੰ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465530077 ਅਤੇ ਸਾਡੇ ਵਿਹੜੇ ਸਾਡੇ ਅਗਲੇ ਕਾਲਰ ਦੋਸਤ ਪਹੁੰਚ ਚੁੱਕੇ ਨੇ, ਔਫ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਨਮਸਕਾਰ ਕਮਲ ਸ਼ਰਮਾ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਗਣੀਆਂ ਜੀ।
0: ਰਸਗਣੀਆਂ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਧਮੱਕੇ ਦੇ ਨਾਲ ਸਵਾਗਤ।
1: ਕਮਲ ਸ਼ਰਮਾ ਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਸਾਡੀ ਕਾਲ ਰਿਸੀਵ ਕਰਨ ਵਾਸਤੇ ਜੀ।
0: ਧੰਨਵਾਦ ਜੀ, ਧੰਨਵਾਦ। ਦੱਸੋ ਕਿਹੜਾ ਗੀਤ ਸੁਣਾਈਏ ਜੀ? ਫਿਰ
1: ਗੀਤ ਫਿਰ ਅੱਜ ਸੁਣਾ ਦਿਓ, ਨਛੱਤਰ ਗਿੱਲ ਦਾ ਦਿਲ ਅਤੇ ਸ਼ੀਸ਼ਾ
0: ਟੁੱਟਦੇ ਜੀ ਟੁੱਟਦੇ। ਜ਼ਰੂਰ ਨਹੀਂ, ਕੀ ਬਾਤ ਹੈ, ਕੀ ਬਾਤ ਹੈ
1: ਜੀ,
0: ਬਿਲਕੁਲ ਸਹੀ ਗੱਲ ਹੈ ਜੀ। ਅਤੇ ਬਸ ਇੱਕ ਦੋ ਮੈਸੇਜ ਆਪਾਂ ਪੜ੍ਹ ਲਈਏ ਅਤੇ ਫਿਰ ਤੁਹਾਡੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਦੇ ਹਾਂ।
1: ਥੈਂਕ ਯੂ, ਧੰਨਵਾਦ ਜੀ ਤੁਹਾਡਾ ਜੀ।
0: ਸੋ ਸਾਨੂੰ ਇੱਕ ਹੋਰ ਮੈਸੇਜ ਮਿਲਿਆ ਜੀ, ਇਹ ਕੁਰੂਕਸ਼ੇਤਰ ਤੋਂ ਮਾਸਟਰ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਔਰ ਆਲ ਫੈਮਲੀ ਕਹਿੰਦੇ ਜੀ, ਸਾਨੂੰ ਨਰਿੰਦਰ ਬੀਬਾ ਦਾ ਗੀਤ ਸੁਣਾ ਦਿਓ, ਚੰਡੀਗੜ੍ਹ ਰਹਿਣ ਵਾਲੀ ਹੈ। ਅਤੇ ਜ਼ਰੂਰ, ਇਹ ਸਾਨੂੰ ਕੁਰੂਕਸ਼ੇਤਰ ਤੋਂ ਮਿਰਜ਼ਾਪੁਰ ਤੋਂ ਭੇਜਿਆ ਸੀ ਇਹਨਾਂ ਨੇ ਮੈਸੇਜ, ਅਤੇ ਉਹ ਫਿਰ ਇੰਜੋਏ ਕਰਦੇ ਹਾਂ ਗੀਤ ਪਹਿਲਾਂ।

0: ਕੰਠਕਲੇਰ ਦਾ। ਅਤੇ ਲਓ ਜੀ ਫਿਰ ਕੰਠਕਲੇਰ ਦਾ ਗੀਤ ਤੁਹਾਨੂੰ ਅਸੀਂ ਸੁਣਾਉਂਦੇ ਹਾਂ। ਬਸ ਇੱਕ ਦੋ ਮੈਸੇਜ ਪੜ੍ਹ ਲਈਏ ਅਤੇ ਫਿਰ ਤੁਹਾਡੀ ਅਸੀਂ ਫਰਮਾਇਸ਼ ਪੂਰੀ ਕਰਦੇ ਹਾਂ। ਧੰਨਵਾਦ ਕਾਲ ਕਰਨ ਦੇ ਲਈ।
1: ਧੰਨਵਾਦ
0: ਜੀ ਦੋਸਤੋ। ਸਾਡੇ ਵਿਹੜੇ ਬਹੁਤ ਸਾਰੇ ਮੈਸੇਜਿਸ ਵੀ ਸਾਡੇ ਮਿੱਤਰਾਂ ਪਿਆਰਿਆਂ ਦੇ ਮਿਲਦੇ ਪਏ ਨੇ। ਔਰ ਇਸੇ ਕੜੀ ਦੇ ਵਿੱਚ ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ ਮਨੀ, ਕਾਕਾ ਬਿੱਟੂ, ਲਾਡੀ ਮੋਹਨ ਮਾਸਟਰ ਅਤੇ ਜਨਕ ਨਗਰ ਜਲੰਧਰ ਤੋਂ ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ ਅਤੇ ਆਓ ਫਿਰ ਇੰਜੋਏ ਕਰਦੇ ਹਾਂ। ਤਰਸੇਮ ਜੀ ਦੀ ਫਰਮਾਇਸ਼ ਕੀਤਾ ਇਹ ਗੀਤ, ਕੰਠਕਲੇਰ ਦਾ ਇਹ ਗੀਤ, ਤੂੰ ਚੇਤੇ ਆਵੇਂ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ, ਅਤੇ ਸਾਡੇ ਵਿਹੜੇ ਇਹਨੂੰ ਇੰਜੋਏ ਕਰਨ ਲਈ ਸਾਡੇ ਇੱਕ ਕਾਲਰ ਦੋਸਤ ਪਹੁੰਚ ਚੁੱਕੇ ਨੇ। ਆਓ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ।
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਮੈਂ ਤਸੀਮ ਬੋਲਦਾ, ਤੁਸੀਂ ਤਾਂ ਜੀ?
0: ਤਸੀਮ ਜੀ, ਬਹੁਤ ਬਹੁਤ ਸਵਾਗਤ, ਅਤੇ ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ। ਹੋਰ ਤਸੀਮ ਜੀ, ਠੀਕ ਠਾਕ ਹੋ? ਘਰ ਪਰਿਵਾਰ ਸਭ ਠੀਕ ਠਾਕ? ਹੈਲੋ।
1: ਹਾਂਜੀ, ਬਹੁਤ ਵਧੀਆ ਜੀ।
0: ਚਲੋ ਵਧੀਆ ਹੀ ਚਾਹੀਦਾ ਜੀ। ਦੱਸੋ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ?
1: ਹਾਂਜੀ,
0: ਕੰਟਕਲੇ।

0: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
0: ਸੁਖਦੇਵ ਸਿੰਘ, ਬਸਤੀ 6, ਜਨਕ ਨਗਰ, ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸੋ ਬਹੁਤ ਬਹੁਤ ਸਵਾਗਤ ਜੀ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਜੀ।
1: ਧੰਨਵਾਦ ਜੀ, ਧੰਨਵਾਦ। ਦੱਸੋ ਜੀ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ?
0: ਗੀਤ ਸੁਣਾ ਦੇ ਜੀ ਗੁਰਦਾਸ ਮਾਨ ਦਾ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ।
1: ਮੈਂ ਕਿਹਾ ਅੱਜ ਕੱਲ ਵੀ
0: ਸੱਜਣਾ ਦੀ, ਸੱਜਣਾ ਦੇ ਸ਼ਹਿਰ ਦੀ ਦੁਪਹਿਰ ਹੈ ਜੀ,
1: ਭਾਵੇਂ ਜੂਨ ਦੇ ਵਿੱਚ ਹੀ ਹੋਵੇ, ਲੂ ਭਾਵੇਂ ਲੱਗ ਜੇ ਪਰ ਪਾਪਾ ਨੂੰ ਵਧੀਆ ਜ਼ਰੂਰ
0: ਲੱਗੇ ਜੀ।
1: ਧੰਨਵਾਦ ਜੀ, ਧੰਨਵਾਦ। ਇੱਕ ਦੋ ਮੈਸੇਜ ਪੜ੍ਹ ਲਈਏ ਬਸ, ਫਿਰ ਤੁਹਾਡਾ ਗੀਤ ਪਲੇ ਕਰਾਂਗੇ। ਤੋ ਸਾਨੂੰ ਓਵਰਸੀਜ਼ ਮੈਸੇਜ ਵੀ ਕਾਫੀ ਸਾਰੇ ਮਿਲ ਰਹੇ ਨੇ, ਔਰ ਇਹ ਰਵਿੰਦਰ ਪਾਠਕ ਤੇ ਆਸ਼ਾ ਪਾਠਕ ਨੀਦਰਲੈਂਡ ਤੋਂ ਸਾਨੂੰ ਮੈਸੇਜ ਭੇਜਦੇ ਨੇ, ਬਹੁਤ ਬਹੁਤ ਦੁਆਵਾਂ ਭੇਜਦੇ ਨੇ, ਔਰ ਕਹਿੰਦੇ ਜੀ ਪ੍ਰੋਗਰਾਮ ਅਸੀਂ ਬਹੁਤ ਇੰਜੋਏ ਕਰਦੇ ਹੁੰਦੇ ਹਾਂ। ਸੋ ਬਹੁਤ ਵਧੀਆ, ਸਾਡੇ ਪੰਜਾਬ ਤੋਂ ਬਾਹਰ ਬੈਠੇ ਜਿਹੜੇ ਮਿੱਤਰ ਪਿਆਰੇ ਨੇ ਉਹਨਾਂ ਨੂੰ ਤਾਂ ਇਹ ਪ੍ਰੋਗਰਾਮ ਬਿਲਕੁਲ ਸੁਣ ਕੇ ਇੱਦਾਂ ਹੀ ਲੱਗਦਾ ਹੋਏਗਾ ਕਿ ਜਿਸ ਤਰ੍ਹਾਂ ਉਹ ਪੰਜਾਬ ਦੇ ਵਿੱਚ ਹੀ ਸਾਡੇ ਕੋਲ ਬੈਠੇ ਨੇ। ਅਸੀਂ ਵੀ ਜਦੋਂ ਉਹਨਾਂ ਦੇ ਮੈਸੇਜ ਪੜ੍ਹਦੇ ਹਾਂ ਤਾਂ ਸਾਨੂੰ ਇੱਦਾਂ ਹੀ ਹੂ ਬਹੂ ਮਹਿਸੂਸ ਹੁੰਦਾ ਕਿ ਉਹ ਸਾਡੇ ਕੋਲ ਜਲੰਧਰ ਹੀ ਬੈਠੇ ਹੋਏ ਨੇ। ਅਤੇ ਆਓ ਫਿਰ ਇੰਜੋਏ ਕਰਦੇ ਹਾਂ ਗੀਤ।

ਹੈ ਖਾਲਕ, ਪੂਰ ਰਹਿਓ ਸਰਬ ਠਾਈ ਰਹਾਓ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ ਨਾ ਕਛ ਪੋਚ। ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ, ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ। ਹੁਕਮ ਪਛਾਨੈ ਸੋ ਏਕੋ ਜਾਨੈ, ਬੰਦਾ ਕਹੀਐ ਸੋਈ। ਅਲਹੋ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ। ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਇਹ ਪਵਿੱਤਰ ਸ਼ਬਦ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਅਤੇ ਪ੍ਰਭਾਤੀ ਰਾਗ ਦੀ ਭਗਤ ਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1349 ਅੰਗ ਦੇ ਉੱਪਰ ਸੁਭਾਈਮਾਨ ਹੈ। ਪ੍ਰਭਾਤੀ ਰਾਗ ਦੀ ਭਗਤ ਬਾਣੀ ਵਿੱਚ ਭਗਤ ਕਬੀਰ ਜੀ ਦੇ ਕੁੱਲ 5 ਸ਼ਬਦ ਹਨ। ਪਹਿਲੇ ਸ਼ਬਦ ਵਿੱਚ ਭਗਤ ਜੀ ਨੇ ਪਰਮਾਤਮਾ ਦੇ ਪਵਿੱਤਰ ਨਾਮ ਦੀ ਮਹਿਮਾ ਦ੍ਰਿੜ ਕਰਵਾਈ ਹੈ। ਕਹਿਤ ਕਬੀਰ ਕਿਲ ਵਿਖ ਗਏ ਖੀਣਾ, ਮਨ ਭਇਆ ਜਗ ਜੀਵਨ ਲੀਨਾ। ਦੂਜੇ ਸ਼ਬਦ ਵਿੱਚ ਭਗਤ ਜੀ ਦੇ ਸਮਕਾਲੀ ਤਾਕਤਵਰ ਧਾਰਮਿਕ ਲੋਕਾਂ ਦੇ ਟਾਕਰੇ ਪ੍ਰਤੀ ਇਨਕਲਾਬੀ ਬੋਲਾਂ ਦੇ ਰਾਹੀਂ ਕੁਝ ਸਵਾਲ ਪੁੱਛੇ ਗਏ ਹਨ। ਕਾਜੀ ਅਤੇ ਪੰਡਿਤ ਦੋਵੇਂ ਹੀ ਧਾਰਮਿਕ ਸ਼ਖਸੀਅਤਾਂ ਭਗਤ ਜੀ ਦੇ ਸਵਾਲਾਂ ਦੇ ਜਵਾਬ ਦੇ ਹਨ। ਕਾਜੀ ਤਾਂ ਹੀ ਸਵਾਲ ਹੈ, ਅਲਹੋ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ। ਜੇ ਪਰਮਾਤਮਾ ਖੁਦਾ ਸਿਰਫ ਮਸੀਤ ਵਿੱਚ ਹੀ ਵੱਸਦਾ ਹੈ ਤਾਂ ਜੋ ਹੋਰ ਧਰਮ ਅਤੇ ਧਾਰਮਿਕ ਅਸਥਾਨ ਹਨ ਉੱਥੇ ਕੌਣ ਹੈ? ਅਗਲਾ ਸਵਾਲ ਕਾਜੀ ਅਤੇ ਪੰਡਿਤ ਦੋਹਾਂ ਨੂੰ ਸਾਂਝਾ ਹੈ। ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹ ਮੁਕਾਮਾ। ਭਗਤ ਜੀ ਫਰਮਾਨ ਕਰਦੇ ਹਨ, ਹਿੰਦੂ ਮਤ ਮੰਨਦਾ ਹੈ ਕਿ ਪਰਮਾਤਮਾ ਕੇਵਲ ਦੱਖਣ ਦਿਸ਼ਾ ਵਿੱਚ ਅਤੇ ਇਸਲਾਮੀ ਮਤ ਮੰਨਦਾ ਹੈ ਕਿ ਖੁਦਾ ਕੇਵਲ ਪੱਛਮ ਦਿਸ਼ਾ ਵਿੱਚ ਕਾਬੇ ਅੰਦਰ ਹੀ ਵੱਸਦਾ ਹੈ। ਭਗਤ ਜੀ ਫਿਰ ਦੋਹਾਂ ਨੂੰ ਸਾਂਝੇ ਤੌਰ 'ਤੇ ਕਿਹਾ ਹੈ, ਕਹਾਂ ਉਡੀਸੇ ਮੱਜਨ ਕੀਆ, ਕਿਆ ਮਸੀਤ ਸਰਨਾਏ। ਦਿਲ ਮੈਂ ਕਪਟ ਨਿਵਾਜ ਗੁਜਾਰੈ, ਕਿਆ ਹਜ ਕਾਬੈ ਜਾਏ। ਦਿਲ ਵਿੱਚ ਕਪਟ ਰੱਖ ਕੇ ਪਰਮਾਤਮਾ ਨੂੰ ਕਿਤਿਓਂ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਭਗਤ ਜੀ ਪਰਮਾਤਮਾ ਬਾਰੇ ਸਨਾਤਨ ਮਤ ਅਤੇ ਇਸਲਾਮੀ ਮਤ ਬਾਰੇ ਵਿਚਾਰ ਵਟਾਂਦਰੇ ਰਾਹੀਂ ਫਰਮਾਉਂਦੇ ਹਨ ਕਿ ਪਰਮਾਤਮਾ ਇੱਕ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ, ਤਾਂ ਹੀ ਸਾਡਾ ਜੀਵਾਂ ਦਾ ਉਧਾਰ ਹੋ ਸਕਦਾ ਹੈ। ਪਰਮਾਤਮਾ ਵੀ ਇੱਕ ਹੈ ਅਤੇ ਉਸ ਵੱਲੋਂ ਪੈਦਾ ਕੀਤੇ ਜੀਵ ਜੰਤ ਵੀ ਸਭ ਇੱਕ ਹਨ। ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਹਿਲੇ ਪਹਿਲ ਅਲਹ ਖੁਦਾ ਇੱਕ ਨੂਰ ਹੀ ਹੈ ਅਤੇ ਉਸ ਨੂਰ ਤੋਂ ਹੀ ਕਾਦਰ ਦੀ ਕੁਦਰਤ ਸਭ ਜੀਵ ਜੰਤ ਪੈਦਾ ਕੀਤੇ ਹਨ। ਜਗਤ ਅੰਦਰ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤਾਂ ਫਿਰ ਜਾਤਾਂ ਰੰਗਾਂ ਨਸਲਾਂ ਧਰਮਾਂ ਅਤੇ ਮਜ਼ਹਬਾਂ ਦੇ ਭਰਮ ਭੁਲੇਖੇ ਵਿੱਚ ਪੈ ਕੇ ਕਿਸੇ ਨੂੰ ਉੱਚਾ ਨੀਵਾਂ ਨਹੀਂ ਕਿਹਾ ਜਾ ਸਕਦਾ, ਮੰਦਾ ਅਤੇ ਚੰਗਾ ਨਹੀਂ ਕਿਹਾ ਜਾ ਸਕਦਾ। ਅਗਲੀਆਂ ਪੰਕਤੀਆਂ ਹਨ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ ਰਹਾਓ। ਕਿ ਐ ਦੁਨੀਆਂ ਦੇ ਲੋਕੋ, ਭਰਮਾਂ ਵਿੱਚ ਪੈ ਕੇ ਮਨੁੱਖਾ ਜੀਵਨ ਦਾ ਕੀਮਤੀ ਸਮਾਂ ਬਰਬਾਦ ਨਾ ਕਰੋ ਅਤੇ ਖੁਆਰ ਨਾ ਹੋਵੋ। ਉਸ ਪਰਿਪੂਰਨ ਪਰਮਾਤਮਾ ਤੋਂ ਹੀ ਸਾਰੇ ਜੀਵ ਜੰਤ ਪੈਦਾ ਹੋਏ ਹਨ ਅਤੇ ਸਾਰਿਆਂ ਜੀਵਾਂ ਦੇ ਵਿੱਚ ਉਹ ਆਪ ਹੀ ਵਿਰਾਜਮਾਨ ਹੈ, ਸਭ ਥਾਵਾਂ ਉੱਤੇ ਉਸ ਦਾ ਹੀ ਨਿਵਾਸ ਹੈ, ਇਸ ਪ੍ਰਤੀ ਪ੍ਰਮਾਣ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਪਵਿੱਤਰ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੈ ਨਾ ਕਛ ਪੋਚ। ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ। ਭਗਤ ਕਬੀਰ ਜੀ ਕਿਰਪਾ ਕਰਦੇ ਹਨ, ਜਿਵੇਂ ਕੁਮਿਆਰ ਇੱਕ ਹੀ ਮਿੱਟੀ ਤੋਂ ਕਈ ਪ੍ਰਕਾਰ ਦੇ ਬਰਤਨ ਤਿਆਰ ਕਰ ਦਿੰਦਾ ਹੈ ਜਿਨ੍ਹਾਂ ਦੇ ਵੱਖਰੇ ਵੱਖਰੇ ਆਕਾਰ ਹੁੰਦੇ ਹਨ, ਪਰ ਉਹਨਾਂ ਨੂੰ ਬਣਾਉਣ ਵਾਲਾ ਵੀ ਇੱਕ ਹੈ ਅਤੇ ਇੱਕੋ ਜਿਹੀ ਮਿੱਟੀ ਦੇ ਨਾਲ ਉਸ ਨੂੰ ਤਿਆਰ ਕੀਤਾ ਹੈ। ਇਉਂ ਹੀ ਪਰਮਾਤਮਾ ਨੇ 5 ਤੱਤਾਂ ਤੋਂ ਸਾਰੇ ਜੀਵਾਂ ਦੀ ਰਚਨਾ ਕੀਤੀ ਹੈ, ਇਸ ਕਰਕੇ ਨਾ ਹੀ ਇਹ ਭਾਂਡੇ ਰੂਪੀ ਜੀਵ ਇਹਨਾਂ ਵਿੱਚ ਕੋਈ ਉੱਚਾ ਨੀਵਾਂ ਮੰਦਾ ਚੰਗਾ ਹੈ ਅਤੇ ਨਾ ਹੀ ਉਸ ਪਰਮਾਤਮਾ ਰੂਪੀ ਘੁਮਿਆਰ ਵਿੱਚ ਕੋਈ ਅਧੂਰਾਪਣ ਹੈ। ਜਿਵੇਂ ਜਿਵੇਂ ਜੀਵ ਪੈਦਾ ਕੀਤੇ
ਇਹ ਪਰਮਾਤਮਾ ਦੀ ਆਪਣੀ ਮੌਜ ਹੈ। ਇਸ

0: ਪ੍ਰਤੀ ਭਗਤ ਕਬੀਰ ਜੀ ਦਾ ਆਸਾ ਰਾਗ ਵਿੱਚ ਪ੍ਰਮਾਣ ਹੈ। ਕੁਮਾਰ ਹੈ ਏਕ ਜੋ ਮਾਟੀ ਗੁੰਦੀ, ਬਹੁਵਿਧ ਬਾਣੀ ਲਾਈ, ਕਾਹੂੰ ਮੈਂ ਮੋਤੀ ਮੁਕਤਾਹਲ, ਕਾਹੂੰ ਵਿਆਦ ਲਗਾਈ। ਪਵਿੱਤਰ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਛੁ ਹੋਈ, ਹੁਕਮ ਪਛਾਨੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਭਗਤ ਕਬੀਰ ਜੀ ਦਾ ਕਥਨ ਹੈ, ਜੋ ਕੁਝ ਵੀ ਇਸ ਸੰਸਾਰ ਵਿੱਚ ਨਜ਼ਰ ਆਉਂਦਾ ਹੈ, ਇਹ ਸਭ ਘਾੜਤ ਦਾ ਮਾਲਕ ਪਰਮਾਤਮਾ ਹੈ। ਸਾਰੇ ਜੀਵਾਂ ਪਦਾਰਥਾਂ ਅਤੇ ਤੱਤਾਂ ਦੇ ਵਿੱਚ ਆਪ ਹੀ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ। ਇਸ ਸੰਸਾਰ ਅੰਦਰ ਜਿਹੜਾ ਮਨੁੱਖ ਉਸ ਨਾਲ ਸਾਂਝ ਪਾ ਕੇ ਉਸ ਦੇ ਹੁਕਮ ਨੂੰ ਸਮਝਦਾ ਹੈ, ਉਹ ਮਨੁੱਖ ਹੀ ਉਸ ਦੇ ਦਰ ਦਾ ਬੰਦਾ ਅਖਵਾਉਂਦਾ ਹੈ। ਜਿਵੇਂ ਮਾਧੋ ਦਾਸ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹਨ, ਤੂੰ ਕੌਣ ਹੈ? ਤਾਂ ਮਾਧੋ ਦਾਸ ਜੀ ਆਖਦੇ ਹਨ ਕਿ ਬੰਦਾ ਹਾਂ। ਗੁਰੂ ਜੀ ਨੇ ਪੁੱਛਿਆ, ਕਿਸ ਦਾ ਬੰਦਾ ਹੈ? ਮਾਧੋ ਦਾਸ ਜੀ ਕਹਿੰਦੇ ਹਨ, ਆਪ ਜੀ ਦਾ ਬੰਦਾ ਹਾਂ। ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣ ਕੇ ਵੱਡੀ ਕੁਰਬਾਨੀ ਕੀਤੀ। ਪਵਿੱਤਰ ਸ਼ਬਦ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਹਨ, ਅਲਹੋ ਅਲੱਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ। ਭਗਤ ਕਬੀਰ ਜੀ ਫਰਮਾਨ ਕਰਦੇ ਹਨ ਕਿ ਉਹ ਪਰਮਾਤਮਾ ਸਰਬ ਸ਼ਕਤੀਵਾਨ ਹੈ, ਜਿਸ ਨੂੰ ਸੰਪੂਰਨ ਤੌਰ 'ਤੇ ਬਿਆਨ ਕਰਨਾ ਕਿਸੇ ਵੀ ਜੀਵ ਦੇ ਵੱਸ ਵਿੱਚ ਨਹੀਂ ਹੈ। ਮੇਰੇ ਗੁਰੂ ਜੀ ਨੇ ਮੈਨੂੰ ਪਰਮਾਤਮਾ ਦਾ ਗੁਣਾ ਰੂਪੀ ਖਜ਼ਾਨਾ ਬਖਸ਼ ਦਿੱਤਾ ਹੈ, ਜੋ ਗੁੜ ਵਾਂਗ ਮਿੱਠਾ ਹੈ। ਮੈਂ ਪੂਰਨ ਤੌਰ 'ਤੇ ਇਸ ਦੀ ਮਿਠਾਸ ਦਾ ਸਵਾਦ ਨਹੀਂ ਦੱਸ ਸਕਦਾ, ਜੋ ਮੇਰੇ ਕਹਿਣ ਤੋਂ ਪਰੇ ਹੈ, ਪਰ ਇਸ ਦੀ ਕਿਰਪਾ ਦੁਆਰਾ ਮੈਂ ਮਾਇਆ ਅਤੇ ਵਿਕਾਰਾਂ ਦੀ ਕਾਲਕ ਤੋਂ ਰਹਿਤ ਪ੍ਰਭੂ ਨੂੰ ਹਰ ਥਾਂ ਦੇਖ ਲਿਆ ਹੈ, ਅਤੇ ਹੁਣ ਮੇਰੀ ਜਾਤ ਮਜ਼ਹਬ ਪ੍ਰਤੀ ਊਚ ਨੀਚ ਵਾਲੀ ਸ਼ੰਕਾ ਦੂਰ ਹੋ ਗਈ ਹੈ।
1: ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਗਬੀਰ ਸਿੰਘ। ਗੁਰਬਾਣੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ, ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੋਠਾ। ਅਰਥਾਤ ਹੇ ਦਾਤਾਰ, ਹਰੇਕ ਜੀਵ ਤੇਰੀ ਬਖਸ਼ਿਸ਼ ਦੀ ਉਮੀਦ ਰੱਖੀ ਬੈਠਾ ਹੈ, ਕਿਉਂਕਿ ਹਰੇਕ ਦਿਲ ਅੰਦਰ, ਹਰੇਕ ਸਰੀਰ ਦੇ ਅੰਦਰ ਤੂੰ ਹੀ ਵਸਦਾ ਹੈ। ਤੂੰ ਕਿਸੇ ਲਈ ਵੀ ਓਪਰਾ ਨਹੀਂ ਹੈ, ਤੇਰੀ ਰਹਿਮਤ ਦੇ ਸੱਭੇ ਭਾਈਵਾਲ ਸੱਦੇ ਜਾਂਦੇ ਨੇ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੋਠਾ, ਸਭੇ ਸਾਜੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਾਹਰਾ ਜੀਓ। ਸਰਵਣ ਕਰਦਿਆਂ ਭਾਈ ਗੁਰਮੇਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਜਨ। ਅਸੀਂ ਆਕਾਸ਼ਵਾਣੀ ਪੰਜਾਬ ਤੋਂ ਬੋਲ ਰਹੇ ਹਾਂ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਤਨਾਮ ਥੀ ਵਾਹਿਗੁਰੂ।

ਸਰ ਰਹੋ ਭਰਪੂਰ, ਸਗਲ ਘਟ ਰਹੋ ਵਿਆਪੇ ਵਿਆਪ।

ਬਲ ਬਲ ਸਦ ਬਲਿਹਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ।

ਸਗਲ ਭਵਨ ਤਾਰੇ ਏਕ ਥੇ ਕੀਏ ਬਿਸਥਾਰੇ ਪੂਰ ਰਿਓ ਸਰਬ ਮੇ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਤਾਰਨ ਤਾਰੇ ਕੁਦਰਤ ਹੈ ਦੇਖਾਰੇ ਬਰਨ ਚਹਿਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਰਬ

0: ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ।
1: ਸੱਚ ਸਵਾਦੀ ਬਾਣ ਸੱਚ ਸੱਚੇ ਪਹਿ ਧਰਿਓ, ਸੱਚਾ ਤਖਤ ਨਿਵਾਸ ਸੱਚ ਤਪਾਵਸ ਕਰਿਓ, ਸੱਚ ਸਿਰਜਿਓ ਸੰਸਾਰ ਆਪ ਆਪ।

0: ਬਹੁੜ ਫਿਰ ਜੋਨ ਨਾ ਆਏ। ਕਵਣ ਜੋਗ ਕੌਣ ਗਿਆਨ ਧਿਆਨ, ਕਵਣ ਵਿਦੁਸਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ, ਤੇ ਰਕੀਮ ਨਾ ਭਰੀਐ ਬ੍ਰਹਮ ਮਾਲਕ ਸੰਕਾਰ, ਸੇ ਗੁਰੰਤ ਨਾ ਪਾਏ ਅਗੋ ਗਿਓ ਨਹੀਂ ਜਾਏ, ਪੂਰ ਸਰਬ ਰਿਓ ਸਮਾਏ ਜੇ ਕਾਠੀ ਸਿਲਕ ਦਿਆਲ ਪ੍ਰਭ, ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ, ਤੇ ਇਤ ਉਤ ਸਦਾ ਮੁਕਤੇ।
1: ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ, ਮਿਲੇ ਦਾਨ ਸੰਤਰੇਨ ਜਿਹ ਲਗ ਪਉ ਜਲ ਤਰਨਾ, ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ ਭਗਤ ਤਿਹ ਮਨ ਠਹਿਰਾਵੈ, ਬਲਿਓ ਚਰਾਕ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।
2: ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ, ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ, ਭਗਤ ਬੇਣ ਗੁਣ ਰਵੈ ਸਹਿਜਾਤਮ ਰੰਗ ਮਾਣੈ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ, ਸੁਖ ਦਿਓ ਪਰੀਖਿਤ ਗੁਣ ਰਵੈ ਗੌਤਮ ਰਿਖ ਜਸ ਗਾਇਓ, ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵ।

0: ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅਮਰਤ ਬੈਣ, ਮੂਰਤ ਪੰਚ ਪਰ ਮਹਾਨ ਪੁਰਖ ਗੁਰ ਅਰਜੁਨ ਪਿੱਖੋ ਨੈਣ।
1: ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਉਰੇ, ਆਦ ਪੁਰਖ ਪਰ ਤਖੇ ਲਿਖਿਓ ਅੱਛਰ ਮਸਤਕ ਤੁਰ। ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਰਸ ਪਰਸ ਗੁਰ

देवीय अहनिस सहज सुभाय दर्शन परसे आए गुरु कै जन्म मरण दुख जाई।

ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ

ज्यो मछली बिन नीरै बिनसै, त्यो नामै बिन मर जाई।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਹਰ ਸਿਓ ਪ੍ਰੀਤ ਅੰਤਰ ਮਨ ਵਿਧਿਆ, ਹਰ ਬਿਨ ਰਹਿਣ ਨਾ ਜਾਈ। ਜਿਉ ਮਛਲੀ ਬਿਨ ਨੀਰੈ ਬਿਨਸੈ, ਤਿਉ ਨਾਮੈ ਬਿਨ ਮਰ ਜਾਈ।

ਬੜੀ ਸਤਿਗੁਰ ਵਿੱਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਂਦੀ ਨੇ ਤੇਰੀ ਜਗ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਬੋਇਥਾ ਵਿਰ ਲੈ ਕੇ ਨਾ ਵਿਚਾਰਿਆ ਕਰ ਕਿਰਪਾ।

0: ਪਹਿਲਾ ਸਿਮਲ ਰੁਖਸਰ ਆਏ ਰਾਤ ਦੀਰਗਤ ਮੁੱਚ ਹੋਏ ਜਿਆ ਵਿਆਸ ਕਰ ਜਾਏ ਨਿਰਾਸੇ ਕਿੱਤ ਫਲ ਫਿੱਕੇ ਫਲ ਬਕ ਬਕੇ ਕਾਮਨਾਇਆ ਵੈ ਪਤ ਮਿੱਠਤ ਨੀਵੇ ਨਾਨਕਾ ਗੁਣ ਚਗਾਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰਤ ਰਾਜੂ ਤੋਲੀਆ ਨਿਵੇ ਸੁਗਾ ਰਹੋ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਤੀਆ ਜਰ ਦਿਖ ਸੁਦੇ ਜਾਏ ਮਹੱਲਾ ਪਹਿਲਾ
1: ਪਾੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵੀ ਭੁੱਖੰ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤ੍ਰਿਕ ਲਟੰਗ ਦੇ ਧੋਤੀ ਬਸਕ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਹੀਂ ਚੁ ਕਰਮੰ ਕਹੋ ਨਾਨਕ ਨਿਚੋ ਧਿਆਵੈ ਬਿਨ ਸਤਿਗੁਰ ਵਟ ਨਾ ਪਾਵੈ ਪੌੜੀ ਕੱਪੜ ਰੂ ਸੁਹਾਵਣ।

0: ਕਪਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਫੇਕ ਕੀਤਾ ਪਾਵਣਾ ਹੁਕਮ ਕੇ ਮਨ ਪਾਉਂਦੇ ਰਾਹ ਪੀੜਾ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰੋ ਗੁਣ ਪਛੁਤਾਵਣਾ ਕਰੋ ਗੁਣ ਪਛੁਤਾਵਣਾ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ

ਬੁਲਜ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੇ ਫਤਿਹ ਸ੍ਰੀ ਭਗਉਤੇ ਜੀ ਸਹਾਇ ਵਾਰ ਸ੍ਰੀ ਭਗਉਤੇ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰ ਨਾਨਕ ਲਏ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸਹੁੰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ, ਚਿੱਤ ਆਵਨ ਕਾ

ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੋਂਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਰ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸਣਾ ਸੋਭੋ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਿਆਖ ਪਾ ਸੰਤੋਖ ਸੂਰਜਤ ਗੰਢੀ ਸਤ ਵਟ ਇਹ ਜਨੇਉ ਜੀ ਕਾਹੇ ਤਾਂ ਭਾਂਡੇ ਕਤ ਨਾ ਹੈ ਟੁੱਟੇ ਨਾ ਮਲਕੇ ਨਾ ਹੈ ਜਲੇ ਨਾ ਜਾਏ ਤਣ ਸਮਾਨ ਸਨਾਨ ਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲਣ ਆਇਆ ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਓ ਮੂਆ ਓ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾ ਲੱਠ ਗਿਆ ਪੈ ਨਾਮੀਆਂ ਰਾਤ ਦਿਨ ਜੀ ਨਾਲ ਤੱਗ ਪਾਹੋ ਕੱਤੀਏ ਬਾਮਨ ਵੱਟਿਆ ਕੋਈ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ
0: ਨਾ ਮੰਨੇ।

0: ਟੂਟ ਸਪੂਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਹਿਵਾ ਤਗ ਨਾ ਅੱਖੀ ਵੇ ਤਗਾ ਆਪੇ ਵਤੈ ਵਰ ਧਾਗੇ ਅਵਰਾ।

ਗੁਰਬਾਣੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਈ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨਤਾ ਖਸਮੈ ਕਾਮ ਹੱਲ ਪਾਈ ਸੀ ਖਸਮੈ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਈ ਸੀ ਤਾਂ ਦਰਗਹਿ ਪੈਦਾ ਜਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ।

ਉੱਪਰ ਆਏ ਬੈਠੇ ਕੁੜਿਆ, ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਸਾਡਾ ਪਿੱਟੈ, ਤਨ ਫਿੱਟੈ ਫੇੜ ਕਰੇ, ਮਨ ਜੁਠੇ ਚੁਲੀ ਪਰੇ, ਕਹੋ ਨਾਨਕ ਸੱਚ ਤੇ ਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈਏ, ਪੌੜੀ ਚਿੱਤੇ ਅੰਦਰ ਸਭ

ਕੁੜੀ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੜ ਮੇਦਨੀ ਸਿਰੇ ਸਿਰ ਥੰਦੇ ਲਾਇਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਇਂਦਾ ਧਰਮ।

आसा महला चौथा जिन्ना।

ਕੋੜੀ ਤੁਰੇ ਪਲਾਣੇ ਪੌਣਵੇ ਘਰ ਹੰਗੀ ਹਰਮ ਸਵਾਰਿਆ ਕੋਠੇ ਮੰਡੇ ਮਾੜੀਆਂ ਲੈ ਬੈਠੇ ਘਰ ਪਾਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਪੁਜਨਾਈ ਹਾਰਿਆ ਕਾਕੁਰ ਮਾਇਸ ਖਾਇਆ ਵੇਖ ਮੈਂ ਮਨਮ ਸਾਰਿਆ ਜਰਿਆ ਜੋ ਬਨਹਾਰਿਆ।

ਸਲੋਕ ਮਹਲਾ ਪਹਿਲਾ ਜੇਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ।